FM बैंड 102.7 MHz ते दिन दी शुरुआत परमात्मा दे नाम सिमरन नाल होएगी। 6:05 ते तुसी सरवण करोगे भक्ति रस दे नाल भरपूर प्रोग्राम वंदना। सात बजे तुसी सुनोगे FM न्यूज हेडलाइंस और 7:02 ते जानकारी दे नाल भरपूर प्रोग्राम होएगा गुड मॉर्निंग जलंधर। ਬਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਤੁਹਾਡੇ ਦਿਲਾਂ ਤੇ ਰਾਜ ਕਰਦਾ ਹੋਇਆ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ, ਜਿਸ ਦੇ ਵਿੱਚ ਵਟਸਐਪ ਦੇ ਜ਼ਰੀਏ ਤੁਸੀਂ ਆਪਣੇ ਮੈਸੇਜਸ ਭੇਜ ਸਕੋਗੇ। 10:00 ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ ਔਰ 10:02 ਤੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 11:02 ਤੇ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ, ਜਿਸ ਦੇ ਵਿੱਚ ਤੁਹਾਡੇ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ ਔਰ 11:30 ਤੇ ਸਟੰਪਡ ਸੀਜ਼ਨ ਸੁਣੋਗੇ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ। ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ। 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੋ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਤਿੰਨ ਵਜੇ ਦਾ ਪ੍ਰਸਾਰਣ ਤੁਸੀਂ ਸੁਣੋਗੇ ਰੇਨਬੋ ਦਿੱਲੀ ਤੋਂ ਔਰ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। ਸਟੂਡੀਓ ਦੀ ਘੜੀ ਜਿਵੇਂ ਹੀ ਸ਼ਾਮ ਦੇ 4 ਵਜੇ ਆਏਗੀ FM ਬੈਂਡ 102.7 MHz ਨਾਲ, ਫਿਰ ਤੋਂ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰੋਗਰਾਮ ਸੁਣੋਗੇ ਹੈਲੋ ਜਲੰਧਰ। ਪੰਜ ਵਜੇ ਯੁਵਾ ਵਰਗ ਆਪਣਾ ਪ੍ਰੋਗਰਾਮ ਪੇਸ਼ ਕਰੇਗਾ ਯੁਵ ਵਾਣੀ। ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹੋਏ ਪਲ ਹੋਣਗੇ। ਪ੍ਰੋਗਰਾਮ ਹੋਏਗਾ ਲਵ ਯੂ ਜ਼ਿੰਦਗੀ ਸ਼ਾਮ ਦੇ 6 ਵਜੇ ਔਰ 6:20 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ ਔਰ 6:30 ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। 8:00 FM ਨਿਊਜ਼ ਹੈਡਲਾਈਨਸ ਔਰ 8:02 ਤੇ ਅੱਜ ਸ਼ਨੀਵਾਰ ਹੈ ਔਰ ਅੱਜ ਦਾ ਸਿਲਸਿਲਾ ਹੋਏਗਾ ਨੈੱਟ ਵਾਣੀ ਦਾ। 9:00 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। 10:00 ਤੁਸੀਂ ਸੁਣੋਗੇ ਸ਼ਾਮੇ ਗਜ਼ਲ ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ।

ਪਰਮਾਤਮਾ ਦੇ ਆਉਣ ਦੇ ਵਿੱਚ ਕੋਈ ਦੇਰੀ ਨਹੀਂ ਹੁੰਦੀ। ਜੇ ਦੇਰੀ ਹੁੰਦੀ ਹੈ ਤਾਂ ਸਾਡੇ ਪੁਕਾਰਨ ਦੇ ਵਿੱਚ, ਸਾਡੇ ਉਸ ਪਰਮਾਤਮਾ ਨੂੰ ਬੁਲਾਉਣ ਦੇ ਵਿੱਚ।

ਪਰਮਾਤਮਾ ਤੇ ਕੀਤਾ ਭਰੋਸਾ ਤੇ ਵਿਸ਼ਵਾਸ ਹੀ ਸਾਡੀ ਆਸਥਾ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਔਰ ਜਦੋਂ ਸਾਡੀ ਆਸਥਾ ਮਜ਼ਬੂਤ ਹੁੰਦੀ ਹੈ, ਪੱਕੀ ਹੁੰਦੀ ਹੈ, ਤੇ ਅਸੀਂ ਹਰ ਇੱਕ ਔਖੀ ਘੜੀ ਨੂੰ ਸੋਹਣੇ ਤਰੀਕੇ ਨਾਲ ਕੱਢ ਲੈਂਦੇ ਹਾਂ।

ਜਦ ਪਰਮਾਤਮਾ ਦੇ ਨਾਮ ਸਿਮਰਨ ਕਰਦਿਆਂ ਉਸਦੀ ਛਾਇਆ ਮਿਲ ਜਾਂਦੀ ਹੈ ਤਾਂ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਹੈ।

ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਨੀਟ ਪੇਪਰ ਲੀਕ ਹੋਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। ਪੰਜਾਬ 'ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਭਾਰੀ ਜਿੱਤ ਦਰਜ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ 'ਤੇ ਕੰਮ ਕਰ ਰਹੇ ਨੇ। ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਾਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਤੱਕ ਦੱਖਣ ਪੱਛਮੀ ਮਾਨਸੂਨ ਰੁੱਤ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਰੇਨਬੋ ਦਾ ਜਲੰਧਰ ਕੇਂਦਰ ਹੈ ਤੇ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਪੌਸ਼ਟਿਕ ਆਹਾਰ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਹੈ। ਕਿਸੇ ਦੇ ਹੱਥ ਦੇ ਵਿੱਚ ਰੋਜ਼ ਵਾਲਾ ਹੈ, ਕਿਸੇ ਦੇ ਹੱਥ ਦੇ ਵਿੱਚ ਬਦਾਮ ਵਾਲਾ ਹੈ, ਅਤੇ ਕਿਸੇ ਦੇ ਹੱਥ ਵਿੱਚ ਸਾਦਾ ਦੁੱਧ ਹੈ, ਅਤੇ ਕਿਸੇ ਦੇ ਹੱਥ 'ਚ ਗਰਮ ਦੁੱਧ ਹੈ। ਵਾਹ ਜੀ ਵਾਹ, ਤਾਂ ਸਾਰੇ ਦੁੱਧ ਦਾ ਗਲਾਸ ਲੈ ਕੇ ਬੈਠੇ ਨੇ, ਕਿਆ ਹੀ ਬਾਤਾਂ ਨੇ ਜੀ। ਬਹੁਤ ਵਧੀਆ ਲੱਗਾ ਕਿ ਤੁਸੀਂ ਸਵੇਰੇ ਸਵੇਰੇ ਸਾਰੇ ਜਣੇ ਨਾ ਅੱਜ ਚਾਹ ਨੂੰ ਥੋੜ੍ਹੀ ਜਿਹੀ ਛੁੱਟੀ ਦੇ ਕੇ ਨਾ ਤੁਸੀਂ ਅੱਜ ਦੁੱਧ ਦੇ ਗਲਾਸ ਦੇ ਨਾਲ ਰਿਸ਼ਤਾ ਜਿਹੜਾ ਹੈ ਉਹ ਜੁੜਿਆ ਹੈ। ਔਰ ਦੈਟਸ ਵੈਰੀ ਗੁੱਡ ਕਿ ਜੇਕਰ ਅਸੀਂ ਸਵੇਰੇ ਸਵੇਰੇ ਆਪਣੇ ਆਹਾਰ ਨੂੰ ਵਧੀਆ ਰੱਖਾਂਗੇ ਨਾ ਤਾਂ ਦਿਨ ਜਿਹੜਾ ਹੈ ਨਾ ਸ਼ਕਤੀਸ਼ਾਲੀ ਹੀ ਬਣ ਜਾਂਦਾ ਹੈ। ਸਹੀ ਕਿਹਾ ਨਾ, ਸਵੇਰ ਦਾ ਆਹਾਰ ਜਿਹੜਾ ਨਾ ਵੈਸੇ ਵੀ ਬਹੁਤ ਤਾਜ਼ਗੀ ਦੇ ਨਾਲ ਭਰਿਆ ਹੋਣਾ ਚਾਹੀਦਾ ਹੈ, ਅਤੇ ਜਿਹੜਾ ਸਵੇਰ ਦਾ ਆਹਾਰ ਹੈ ਨਾ ਉਹਦੇ ਨਾਲ ਟੰਮੀ ਜਿਹੜੀ ਹੈ ਨਾ ਉਹ ਜ਼ਰੂਰ ਫੁੱਲ ਹੋਣੀ ਚਾਹੀਦੀ ਹੈ। ਚਲੋ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਪ੍ਰੋਗਰਾਮ ਦਾ ਇਹ ਸਿਲਸਿਲਾ ਯਾਨੀ ਗੁੱਡ ਮਾਰਨਿੰਗ ਜਲੰਧਰ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ, ਔਰ ਉਸ ਤੋਂ ਬਾਅਦ ਕਰਾਂਗੇ ਖੂਬ ਸਾਰੀਆਂ ਗੱਲਾਂ ਬਾਤਾਂ ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼ ਸੇ।

ਤੇ ਬਿਲਕੁਲ ਜੀ ਗਈ ਜਲੰਧਰ ਵਾਲਿਓ ਔਰ ਨਾਲ ਦੇ ਨਾਲ ਜਿੰਨੇ ਵੀ ਸਾਡੇ ਦੋਸਤ ਸਾਡੇ ਦੂਸਰੀ ਥਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਯਾਨੀ ਕਿ 103.6 ਮੈਗਾਹਰਟਜ਼ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਜਿੰਨੇ ਵੀ ਦੋਸਤ ਸਾਡੇ ਨਾਲ ਇਸ ਵਕਤ ਬਣੇ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਕਹਿੰਦੇ ਹਾਂ ਸਲਾਮ ਨਮਸਤੇ। ਬਿਲਕੁਲ ਜੀ ਸਮਾਂ ਹੈ ਇਸ ਖੂਬਸੂਰਤ ਵਿਚਾਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਜਿਹੜਾ ਕਿ ਕਹਿ ਰਿਹਾ ਕਿ ਇੱਕ ਪੋਜ਼ਿਟਿਵ ਐਨਰਜੀ ਜਿਹੜੀ ਹੈ ਉਦੋਂ ਮਿਲ ਜਾਂਦੀ ਹੈ ਜਦੋਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਨਾ ਕੋਈ ਇਹੋ ਜਿਹੀ ਗੱਲ ਸੁਣਨ ਨੂੰ ਮਿਲ ਜਾਂਦੀ ਹੈ ਜਿਹੜੀ ਦਿਲ ਨੂੰ ਛੂਹ ਕੇ ਲੈ ਜਾਂਦੀ ਹੈ। ਕੋਈ ਕਨੈਕਸ਼ਨ ਜੋ ਹੋਇਆ ਦਿਲ ਸੇ ਦਿਲ ਤੱਕ ਦਾ ਦਿਲ ਨੂੰ ਤਾਂ ਛੂਹ ਕੇ ਜਾਏਗੀ ਹੀ ਜਾਏਗੀ। ਸੋ ਗੱਲ ਕਰੀਏ ਦੋਸਤੋ, ਅੱਜ ਅਸੀਂ ਗੱਲ ਕਰਦੇ ਹਾਂ ਇਹੋ ਜਿਹਾ ਇੱਕ ਸ਼ਬਦ ਜੋ ਸੁਣਨ ਦੇ ਵਿੱਚ ਬਹੁਤ ਛੋਟਾ ਜਿਹਾ ਆ ਪਰ ਇਸਦੀ ਅਹਿਮੀਅਤ ਜਿਹੜੀ ਹੈ ਬਹੁਤ ਵੱਡੀ ਹੈ। ਹੋ ਕੇ ਸਕਦਾ ਉਹ ਸ਼ਬਦ ਦੱਸੋ ਭਲਾ ਮੈਨੂੰ। ਤਿੰਨ ਅੱਖਰ ਦਾ ਹੈ, ਚਲੋ ਠੀਕ ਹੈ ਤੁਸੀਂ ਗੈਸ ਲਗਾ ਲਿਆ ਹੋਣਾ ਕਿ ਉਹ ਅੱਖਰ ਹੈ ਮਦਦ। ਜੀ ਹਾਂ ਬਿਲਕੁਲ, ਮਦਦ ਬਿਲਕੁਲ ਯਾਨੀ ਕਿ ਹੈਲਪ। ਮਦਦ ਦੀ ਗੱਲ ਕਰੀਏ ਤਾਂ ਮਦਦ ਜਿਹੜੀ ਹੈ ਨਾ ਸਿਰਫ ਤੇ ਸਿਰਫ ਪੈਸੇ ਦੇਣ ਦਾ ਨਾਮ ਜਿਹੜਾ ਹੈ ਉਹ ਨਹੀਂ ਹੁੰਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਪੈਸੇ ਦੀ ਮਦਦ ਨੂੰ ਹੀ ਮਦਦ ਸਮਝ ਲੈਂਦੇ ਨੇ, ਲੇਕਿਨ ਮਦਦ ਤਨ ਨਾਲ ਕੀਤੀ ਜਾ ਸਕਦੀ ਹੈ, ਮਨ ਨਾਲ ਕੀਤੀ ਜਾ ਸਕਦੀ ਹੈ, ਧਨ ਨਾਲ ਤਾਂ ਕੀਤੀ ਜਾ ਹੀ ਸਕਦੀ ਹੈ। ਮਦਦ ਸਿਰਫ ਪੈਸੇ ਦੇਣ ਦਾ ਨਾਮ ਨਹੀਂ ਹੁੰਦਾ, ਕਈ ਵਾਰ ਕਿਸੇ ਨੂੰ ਸਹੀ ਰਾਹ ਦਿਖਾ ਦੇਣਾ, ਕਿਸੇ ਉਦਾਸ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆ ਜਾਣਾ, ਜੇ ਕਿਸੇ ਦੀ ਗੱਲ ਪਿਆਰ ਨਾਲ ਸੁਣ ਲੈਣਾ ਨਾ, ਇਹ ਵੀ ਬਹੁਤ ਵੱਡੀ ਇੱਕ ਮਦਦ ਬਣ ਜਾਂਦੀ ਹੈ। ਬਿਲਕੁਲ, ਜੇਕਰ ਅਸੀਂ ਗੱਲ ਕਰੀਏ ਜਿਵੇਂ ਰਾਹ ਦੇ ਵਿੱਚ ਕੋਈ ਬਜ਼ੁਰਗ ਵਾ ਹੈ ਨਾ, ਔਰ ਸੜਕ ਪਾਰ ਕਰਨ ਦੇ ਵਿੱਚ ਉਹਨੂੰ ਝਿਜਕ ਹੋ ਰਹੀ ਹੈ, ਥੋੜ੍ਹਾ ਡਰ ਰਿਹਾ ਹੈ, ਘਬਰਾ ਰਿਹਾ, ਅਤੇ ਅਸੀਂ ਉਹਦਾ ਹੱਥ ਫੜ ਕੇ ਉਹਦੀ ਸੁਰੱਖਿਅਤ ਜੇ ਕਹਿ ਲਈਏ ਤਾਂ ਉਹਨੂੰ ਸੜਕ ਪਾਰ ਕਰਵਾ ਦਈਏ ਨਾ, ਤਾਂ ਇਹ ਮਦਦ ਜਿਹੜੀ ਹੈ ਨਾ ਉਹ ਬਹੁਤ ਸਾਰੀਆਂ ਅਸੀਸਾਂ ਅਤੇ ਦੁਆਵਾਂ ਦੇ ਕੇ ਜਾਂਦੀ ਹੈ। ਹੁਣ ਜੇਕਰ ਕੋਈ ਤੁਹਾਡਾ ਦੋਸਤ ਪੜ੍ਹਾਈ ਦੇ ਵਿੱਚ ਜਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਨਾਲ ਪਰੇਸ਼ਾਨ ਹੋਵੇ ਤਾਂ ਤੁਸੀਂ ਕਹੋ ਨਾ, ਉਹ ਚਿੰਤਾ ਨਾ ਕਰ ਯਾਰਾ, ਮੈਂ ਤੇਰੇ ਨਾਲ ਹੀ ਹਾਂ, ਮੈਂ ਤੇਰੇ ਨਾਲ ਹੀ ਰਹਾਂਗਾ। ਬਈ ਦੋਸਤੋ, ਇਹ ਵੀ ਬਹੁਤ ਵੱਡੀ ਇੱਕ ਮਦਦ ਬਣ ਜਾਂਦੀ ਹੈ ਜਦੋਂ ਅਸੀਂ ਕਿਸੇ ਦੀ ਮਾਨਸਿਕ ਰੂਪ ਦੇ ਉੱਤੇ ਉਹਦੀ ਹੈਲਪ ਕਰ ਦਿੰਦੇ ਹਾਂ। ਇੰਨੀ ਗਰਮੀ ਪੈਂਦੀ ਪਈ ਆ ਔਰ ਇੰਨੀ ਗਰਮੀ ਦੇ ਵਿੱਚ ਜੇ ਸਾਡੀਆਂ ਸੁਆਣੀਆਂ, ਸਾਡੀਆਂ ਮੁਟਿਆਰਾਂ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਜਿਹੜੀਆਂ ਆ ਰਸੋਈ ਦੇ ਵਿੱਚ ਕੰਮ ਕਰ ਰਹੀਆਂ ਹੋਣ, ਹੁਣ ਮੰਮੀ ਦੀ ਗੱਲ ਕਰਦੀ ਹੈ ਤਾਂ ਮੰਮੀ ਰਸੋਈ ਦੇ ਵਿੱਚ ਕੰਮ ਕਰ ਰਹੇ ਹੋਣ, ਅਤੇ ਤੁਸੀਂ ਬਿਨਾਂ ਕਹੇ ਮੰਮੀ ਦੇ ਅੱਗੇ ਇੱਕ ਪਾਣੀ ਦਾ ਗਲਾਸ ਰੱਖ ਦਿਓ ਜਾਂ ਪਿਆਰ ਨਾਲ ਕੋਈ ਛੋਟੀ ਮੋਟੀ ਮਦਦ ਕਰ ਦਿਓ, ਹਾਠੀ ਵਟਾ ਦਿਓ, ਯਕੀਨ ਮੰਨਿਓ ਇਹ ਵੀ ਮਦਦ ਸਭ ਤੋਂ ਸੋਹਣੀ ਇੱਕ ਮਿਸਾਲ ਬਣ ਜਾਣੀ ਹੈ ਫਿਰ, ਕਿਉਂਕਿ ਮੰਮੀ ਦੇ ਚਿਹਰੇ 'ਤੇ ਮੁਸਕਰਾਹਟ ਤਾਂ ਆਪਣੀ ਆਵਾਜ਼ ਆਉਣੀ ਹੈ ਔਰ ਉਹਨਾਂ ਦਾ ਦਿਲ ਵੀ ਖੁਸ਼ ਹੋ ਜਾਏਗਾ ਕਿ ਹਾਏ ਨੀ, ਮੇਰੇ ਪੁੱਤ ਨੇ, ਮੇਰੀ ਧੀ ਨੇ, ਮੇਰੇ ਪਾਰਟਨਰ ਨੇ ਜਾਂ ਫਿਰ ਘਰ ਦੇ ਕਿਸੇ ਬਜ਼ੁਰਗ ਨੇ ਮੇਰੀ ਮਦਦ ਕੀਤੀ, ਇਹਦੇ ਵਿੱਚ ਵੀ ਸ਼ੁਕਰਾਨਾ ਅਦਾ ਹੋ ਜਾਏਗਾ ਫਿਰ। ਬਿਲਕੁਲ ਜੀ, ਕਹਿੰਦੇ ਨੇ ਨਾ ਕਿਸੇ ਦੀ ਮਦਦ ਕਰਕੇ ਤੁਸੀਂ ਉਸਦੀ ਦੁਨੀਆ ਨਹੀਂ ਬਦਲਦੇ ਪਰ ਉਸਦਾ ਇੱਕ ਦਿਨ ਜਿਹੜਾ ਹੈ ਨਾ ਉਹ ਜ਼ਰੂਰ ਸੋਹਣਾ ਬਣਾ ਸਕਦੇ ਹੋ। ਇਸ ਲਈ ਜਦੋਂ ਵੀ ਕਦੇ ਮੌਕਾ ਮਿਲੇ ਕਿਸੇ ਦੀ ਹੈਲਪ ਕਰਨ ਦਾ, ਕਿਸੇ ਦੀ ਮਦਦ ਕਰਨ ਦਾ, ਤਾਂ ਭੱਜਿਓ ਨਾ, ਜ਼ਰੂਰ ਕਰਿਓ। ਅੱਜ ਕੱਲ੍ਹ ਦੀ ਇਸ ਵਿਅਸਤਤਾ ਦੇ ਨਾਲ ਭਰੀ ਦੁਨੀਆ ਦੇ ਵਿੱਚ ਹਰ ਕੋਈ ਬਿਜ਼ੀ ਹੈ, ਲੋਕਾਂ ਕੋਲ ਸਮਾਂ ਘੱਟ ਹੈ, ਪਰ ਜੇ ਦਿਲ ਵੱਡਾ ਹੋਵੇ ਨਾ ਤਾਂ ਛੋਟੀ ਜਿਹੀ ਮਦਦ ਵੀ ਵੱਡਾ ਫਰਕ ਪਾ ਸਕਦੀ ਹੈ। ਤਾਂ ਕਿਉਂ ਨਾ ਅੱਜ ਤੋਂ ਇੱਕ ਨਵੀਂ ਸ਼ੁਰੂਆਤ ਕਰੀਏ, ਕਿਸੇ ਨੂੰ ਡਿੱਗਦਾ ਵੇਖੀਏ ਹੱਸਣ ਦੀ ਬਜਾਏ ਉਸਨੂੰ ਚੁੱਕੀਏ ਅਤੇ ਉਸਦੇ ਉਦਾਸ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ ਔਰ ਉਸਦਾ ਸਹਾਰਾ ਬਣ ਜਾਈਏ। ਮਦਦ ਦਾ ਹੱਥ ਨਾ ਹਮੇਸ਼ਾ ਦਿਲ ਨੂੰ ਜੋੜਦਾ ਹੈ ਅਤੇ ਫਿਰ ਆਕਾਸ਼ਵਾਣੀ ਦਾ ਜਿਹੜਾ ਸਾਥ ਹੈ ਉਹ ਵੀ ਤਾਂ ਦਿਲ ਨੂੰ ਜੋੜਦਾ ਨਾ। ਹਾਂ ਹਾਂ, ਅਤੇ ਅਸੀਂ ਸੋਹਣੇ ਜਿਹੇ ਸੁਨੇਹੇ ਦੇ ਨਾਲ ਫਿਰ ਚਲੀਏ ਅਸੀਂ ਅਗਲੇ ਗੀਤ ਦੇ ਵੱਲ। ਹਾਂ ਚਲੀਏ ਚਲੀਏ, ਦੱਸੋ ਜਲਦੀ, ਬੋਲੋ ਜਲਦੀ। ਅਤੇ ਉਮੀਦ ਤਾਂ ਮੈਂ ਕਰਦੀ ਹਾਂ ਔਰ ਮੈਂ ਤੁਹਾਡੇ ਸਾਰੇ ਤੋਂ ਨਾ ਪਿੰਕੀ ਵਾਲਾ ਪ੍ਰੋਮਿਸ ਵੀ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਜ਼ਰੂਰ ਕਰੋਗੇ। ਜ਼ਰੂਰੀ ਨਹੀਂ ਹੁੰਦਾ ਕਿ ਮਦਦ ਜਿਹੜੀ ਹੈ ਉਹ ਅਸੀਂ ਕਿਸੇ ਦੀ ਪੈਸੇ ਨਾਲ ਕਰ ਸਕਦੇ ਹਾਂ, ਧਨ ਦੇ ਨਾਲ ਹੀ ਕਰ ਸਕਦੇ ਹਾਂ। ਮਦਦ ਕਰਨ ਦੇ ਹੋਰ ਵੀ ਪਰਮਾਤਮਾ ਨੇ ਬਹੁਤ ਸਾਰੇ ਰਾਹ ਦਿੱਤੇ ਨੇ, ਜੇਕਰ ਅਸੀਂ ਕਿਸੇ ਇੱਕ ਰਾਹ ਦੇ ਉੱਤੇ ਕਿਸੇ ਦੀ ਮਦਦ ਕਰ ਦਿੰਦੇ ਹਾਂ ਨਾ, ਤਨ ਨਾਲ, ਮਨ ਨਾਲ, ਧਨ ਨਾਲ।

ਪਰਮਾਤਮਾ ਦੇਖ ਰਿਹਾ ਹੈ। ਉਹ ਪਰਮਾਤਮਾ ਜ਼ਰੂਰ ਸਹਾਰਾ ਬਣਦਾ ਜਦੋਂ ਅਸੀਂ ਕਿਸੇ ਦੀ ਮਦਦ ਸੱਚੇ ਦਿਲੋਂ ਕਰ ਦਿੰਦੇ ਹਾਂ। ਅਤੇ ਫਿਲਹਾਲ ਮੈਂ ਤੁਹਾਡੀ ਮਦਦ ਕਰਾਂਗੀ, ਮੈਂ ਮਦਦ ਕਰਾਂਗੀ ਤੁਹਾਨੂੰ ਖੂਬ ਸਾਰਾ ਐਂਟਰਟੇਨ ਕਰਨ ਦੇ ਵਿੱਚ। ਸੋ ਐਂਟਰਟੇਨਮੈਂਟ ਔਰ ਇਨਫਰਟੇਨਮੈਂਟ ਦਾ ਇੱਕ ਖਜ਼ਾਨਾ ਐਫ ਐਮ ਰੇਨਬੋ ਦੀ 102.7 ਮੈਗਾਹਰਟਜ਼ ਦੇ ਪ੍ਰੋਗਰਾਮ ਹੈ ਗੁੱਡ ਮਾਰਨਿੰਗ ਜਲੰਧਰ। ਔਰ ਇਸ ਮਾਰਨਿੰਗ ਨੂੰ ਹੋਰ ਵੀ ਗੁੱਡ ਬਣਾ ਰਹੀ ਹੈ ਤੁਹਾਡੀ ਦੋਸਤ ਨਿਸ਼ਾ। ਤੁਹਾਡੇ ਨਾਲ ਬਣੇ ਰਹੋ ਦਿਲ ਸੇ ਦਿਲ ਤੱਕ।

ਵਧੀਆ ਵਧੀਆ ਗਾਣੇ ਸੁਣਦੇ ਪਏ ਹੋ 102.7 FM ਔਰਾਲ ਦੇ ਨਾਲ 103.6 ਮੈਗਾਹਰਟਜ਼ ਔਰ ਨਿਊਜ਼ ਔਨ ਯੋਰ ਐਪ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ ਔਰ ਇਸ ਗੁੱਡ ਮਾਰਨਿੰਗ ਵਾਈਬਸ ਦੇ ਵਿੱਚ ਨਾ ਨਿਸ਼ਾ ਤੁਹਾਡੇ ਨਾਲ ਹੈ ਔਰ ਤੁਸੀਂ ਮੇਰੇ ਨਾਲ ਹੋ ਵਿਹਲਾ ਹੋ ਰਿਹਾ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਿਗਾਹ ਮਾਰਨ ਦਾ ਇਤਿਹਾਸ ਦੇ ਪੰਨੇ ਜਿਹੜੇ ਨੇ ਨਾ ਹਮੇਸ਼ਾ ਸਾਨੂੰ ਸਬਕ ਸਿਖਾਉਂਦੇ ਨੇ ਬਹੁਤ ਕੁਛ ਸਿਖਾਉਂਦੇ ਨੇ

ਅਸੀਂ ਇਹਨਾਂ ਇਤਿਹਾਸ ਦੇ ਵਿੱਚ ਰਹਿ ਕੇ ਜੇ ਅਸੀਂ ਝਾਤੀ ਮਾਰੀਏ ਨਾ ਤਾਂ ਵਾਕਈ ਵਿੱਚ ਬਹੁਤ ਕੁਝ ਸਿੱਖਣ ਨੂੰ ਜਿਹੜਾ ਹੈ ਉਹ ਮਿਲਦਾ ਹੀ ਮਿਲਦਾ ਹੈ। 3 ਮਈ ਯਾਨੀ ਕਿ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤੀ ਔਰ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਆਪਣੀ ਖਾਸ ਜਗ੍ਹਾ ਜਿਹੜੀ ਹੈ ਉਹ ਰੱਖਦਾ ਹੈ। ਇਹ ਤਾਰੀਖ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਿੰਦੀ ਸਮਾਚਾਰ ਪੱਤਰ ਦਾ ਜਿਹੜਾ ਆ ਅੱਜ ਪ੍ਰਕਾਸ਼ਨ ਹੋਇਆ ਸੀ, ਯਾਨੀ ਕਿ ਸਭ ਤੋਂ ਪਹਿਲਾਂ ਹਿੰਦੀ ਸਮਾਚਾਰ ਜਿਹੜਾ ਆ ਅੱਜ ਦੀ ਹੀ ਤਾਰੀਖ ਨੂੰ ਉਹ ਛਪਿਆ ਸੀ। ਔਰ ਗੱਲ ਕਰੀਏ ਤਾਂ 1826 ਦੇ ਵਿੱਚ ਹੈ ਨਾ, ਔਰ 1826 ਦੇ ਵਿੱਚ ਅਸੀਂ ਇਸ ਸਮਾਚਾਰ ਪੱਤਰ ਦੇ ਬਾਰੇ ਜਿਹੜੀ ਹੈ ਥੋੜ੍ਹੀ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਂਝੀ ਕਰਾਂਗੀ। ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਿੰਦੀ ਹਾਂ ਕਿ ਨਾਈਟਹੁੱਡ ਦੀ ਉਪਾਧੀ ਦਾ ਅੱਜ ਦੇ ਦਿਨ ਤਿਆਗ ਕਰ ਦਿੱਤਾ ਗਿਆ ਸੀ। ਬਿਲਕੁਲ ਜੀ, ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਦਾ ਵਿਰੋਧ ਦੇ ਜਿਹੜੇ ਇੱਕ ਮਹਾਨ ਕਵੀ ਔਰ ਨੋਬਲ ਪੁਰਸਕਾਰ ਵਿਜੇਤਾ ਰਵਿੰਦਰ ਨਾਥ ਟੈਗੋਰ ਨੇ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤੀ ਕਿ ਨਾਈਟਹੁੱਡ ਸਰ ਦੀ ਜਿਹੜੀ ਉਪਾਧੀ ਸੀ ਉਹਨਾਂ ਨੇ ਅੱਜ ਹੀ ਤਰੀਕ ਉਹਨਾਂ ਨੂੰ ਵਾਪਸ ਕਰ ਦਿੱਤੀ ਸੀ। ਔਰ 1987 ਦੇ ਵਿੱਚ ਗੋਆ ਨੂੰ ਰਾਜ ਬਣਨ ਦਾ ਇੱਕ ਦਰਜਾ ਜਿਹੜਾ ਆ ਅੱਜ ਦੀ ਹੀ ਤਰੀਕ ਦੇ ਉੱਤੇ ਮਿਲਿਆ ਸੀਗਾ। ਬਿਲਕੁਲ ਜੀ, ਔਰ ਇਤਿਹਾਸ ਦੇ ਪੰਨੇ ਜਿਹੜੇ ਹੈ ਵਾਕਈ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈ ਜ਼ਰੂਰ ਬਿਆਨ ਕਰਦੇ ਆ। ਅਤੇ ਜਿਵੇਂ ਮੈਂ ਹੁਣੇ ਗੱਲ ਕੀਤੀ ਸੀ ਕਿ ਅੱਜ ਅਸੀਂ ਜਿਹੜਾ ਹੈ 3 ਮਈ ਨੂੰ ਹੈ ਨਾ ਗੱਲ ਕਰ ਰਹੇ ਸੀਗੇ, ਇਸ ਦਿਨ ਨੂੰ ਜਿਹੜਾ ਆ ਮਨਾਉਂਦੇ ਹਾਂ, ਇਹ ਦਿਨ ਬੜਾ ਖਾਸ ਹੈ। ਇਸ ਦਿਨ ਨੂੰ ਖਾਸ ਬਣਾਉਂਦਾ ਹੈ 3 ਮਈ 1826 ਨੂੰ ਹਿੰਦੀ ਭਾਸ਼ਾ ਦਾ ਪਹਿਲਾ ਅਖ਼ਬਾਰ ਉਦੰਤ ਮਾਰਤਨ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਸੀਗਾ। ਨਾ ਸੁਣ ਕੇ ਥੋੜ੍ਹਾ ਫਿਲਮੀ ਜਿਹਾ ਲੱਗਿਆ, ਉਦੰਤ ਮਾਰਤਨ ਜਿਹੜਾ ਆ, ਪਰ ਉਸ ਸਮੇਂ ਇਹ ਬਹੁਤ ਵੱਡਾ ਇੱਕ ਕਦਮ ਸੀ। ਇਸ ਅਖਬਾਰ ਨੂੰ ਸ਼ੁਰੂ ਕੀਤਾ ਸੀ ਪੰਡਿਤ ਜੁਗਲ ਕਿਸ਼ੋਰ ਸ਼ੁਕਲ ਜੀ ਨੇ। ਸੋਚੋ, ਉਹ ਸਮਾਂ ਨਾ ਮੋਬਾਈਲ ਸੀ, ਨਾ ਇੰਟਰਨੈਟ ਸੀ, ਨਾ ਫਾਰਵਰਡ ਔਰ ਰਿਸੀਵ ਵਾਲੇ ਮੈਸੇਜਸ ਹੁੰਦੇ ਸੀ। ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਸਭ ਤੋਂ ਵੱਡਾ ਸਾਧਨ ਸੀ ਅਖਬਾਰ, ਸਮਾਚਾਰ ਪੱਤਰ। ਪੱਤਰਕਾਰਤਾ ਦਾ ਕੰਮ ਸਿਰਫ ਖਬਰਾਂ ਦੇਣਾ ਹੀ ਨਹੀਂ ਹੁੰਦਾ, ਇਹ ਸਮਾਜ ਦੀ ਆਵਾਜ਼ ਬਣਨਾ ਹੁੰਦਾ ਹੈ, ਸੱਚਾਈ ਨੂੰ ਸਾਹਮਣੇ ਲਿਆਉਣਾ ਹੁੰਦਾ ਹੈ, ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚੇ ਪੱਧਰ ਤੱਕ ਪਹੁੰਚਾਉਣਾ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਅਸੀਂ ਹਰ ਰੋਜ਼ ਖਬਰਾਂ ਪੜ੍ਹਦੇ ਹਾਂ, ਵੇਖਦੇ ਹਾਂ, ਸੁਣਦੇ ਹਾਂ, ਪਰ ਕਈ ਵਾਰ ਸੋਚਦੇ ਨਹੀਂ ਕਿ ਇਸ ਦੇ ਪਿੱਛੇ ਕਿੰਨੀ ਜ਼ਿਆਦਾ ਮਿਹਨਤ ਹੁੰਦੀ ਹੈ। ਅਸੀਂ ਕਈ ਵਾਰ ਇਹ ਚੀਜ਼ ਨਹੀਂ ਸੋਚ ਪਾਉਂਦੇ ਕਿ ਇਸ ਦੇ ਪਿੱਛੇ ਕਿੰਨੀ ਜ਼ਿਆਦਾ ਹਾਰਡ ਵਰਕ ਹੁੰਦੀ ਹੈ, ਕਿੰਨੀ ਜ਼ਿਆਦਾ ਮਿਹਨਤ ਹੁੰਦੀ ਹੈ। ਕਦੇ ਗਰਮੀ, ਕਦੇ ਮੀਂਹ, ਕਦੇ ਖਤਰੇ ਵਾਲੇ ਇਲਾਕਿਆਂ ਦੇ ਵਿੱਚ ਜਾਣਾ, ਫਿਰ ਵੀ ਪੱਤਰਕਾਰ ਆਪਣਾ ਕੰਮ ਕਰਦੇ ਨੇ ਤਾਂ ਕਿ ਸਾਨੂੰ ਇੱਕ ਸਹੀ ਇਨਫੋਰਮੇਸ਼ਨ ਜਿਹੜੀ ਹੈ ਉਹ ਮਿਲ ਸਕੇ ਔਰ ਸਾਡੇ ਤੱਕ ਪਹੁੰਚ ਸਕੇ। ਅਤੇ ਹਾਂ, ਅੱਜ ਕੱਲ੍ਹ ਤਾਂ ਹਰ ਕੋਈ ਮੋਬਾਈਲ ਵਿੱਚ ਕਹਿ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਬ੍ਰੇਕਿੰਗ ਨਿਊਜ਼ 'ਚ ਸਪੈਸ਼ਲਿਸਟ ਸਮਝ ਲੱਗ ਪੈਂਦੇ ਨੇ। ਜਦੋਂ ਮੋਬਾਈਲ ਚੱਕ ਲੈਂਦੇ ਨੇ, ਕੋਈ ਵੀ ਖਬਰ ਆਵੇ ਤੁਰੰਤ ਭੇਜੋ, ਸ਼ੇਅਰ ਕਰੋ, ਵਾਇਰਲ ਕਰੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਅੱਜ ਦੇ ਟਾਈਮ ਦੇ ਵਿੱਚ ਹੋ ਰਹੀਆਂ ਨੇ। ਪਰ ਦੋਸਤੋ, ਸਹੀ ਜਾਣਕਾਰੀ ਅਤੇ ਅਫਵਾਹਾਂ ਦੇ ਵਿੱਚ ਫਰਕ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਲਈ ਹਿੰਦੀ ਪੱਤਰਕਾਰਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਲਮ ਦੀ ਤਾਕਤ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ। ਪੱਤਰਕਾਰਤਾ ਦਿਵਸ ਜਿਹੜਾ ਹੈ ਉਹਨੂੰ ਮਨਾਉਣ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਹੈ ਜੀ ਗੋਆ ਸਟੇਟਹੁੱਡ ਡੇ, ਯਾਨੀ ਕਿ ਚਲੋ ਹੁਣ ਥੋੜ੍ਹੇ ਸਮੁੰਦਰ ਦੀਆਂ ਲਹਿਰਾਂ ਵੱਲ ਚੱਲੀਏ। ਸੋਹਣੇ ਜਿਹੇ ਬੀਚ ਵੀ ਉੱਥੇ ਵੇਖਣ ਨੂੰ ਮਿਲਦੇ ਨੇ। ਮਸਤੀ ਵਾਲੀ ਥਾਂ ਜਿਹੜੀ ਹੈ ਗੋਆ ਵੱਲ ਮੁੜੇ ਅਸੀਂ, ਅੱਲਾ ਜੀ ਮੁੜ ਗਏ ਮੁੜ ਗਏ ਮੁੜ ਗਏ ਮੁੜ ਗਏ। 3 ਮਈ ਨੂੰ ਹੀ ਇਹ ਦਿਨ ਜਿਹੜਾ ਆ ਮਨਾਇਆ ਜਾਂਦਾ ਹੈ, ਗੋਆ ਰਾਜ ਦਿਵਸ ਜਿਹੜਾ ਆ ਇਹਨੂੰ ਕਿਹਾ ਜਾਂਦਾ ਹੈ। ਔਰ ਗੋਆ ਨੂੰ 3 ਮਈ 1987 ਨੂੰ ਭਾਰਤ ਦਾ ਪੂਰਾ ਰਾਜ ਹੋਣ ਦਾ ਦਰਜਾ ਜਿਹੜਾ ਆ ਅੱਜ ਦੀ ਹੀ ਤਰੀਕ ਨੂੰ ਮਿਲਿਆ ਸੀ। ਔਰ ਇਹਨਾਂ ਗੱਲਾਂ ਦੇ ਵਿੱਚ ਇਹ ਹੈ ਕਿ ਇਸ ਤੋਂ ਪਹਿਲਾਂ ਗੋਆ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਗੋਆ ਦਾ ਨਾਂ ਆਉਂਦੇ ਹੀ ਲੋਕਾਂ ਦੇ ਦਿਮਾਗ ਵਿੱਚ ਕੀ ਆਉਂਦਾ, ਬੀਚ, ਮਿਊਜ਼ਿਕ, ਹੋਲੀਡੇਜ਼, ਸੀ ਫੂਡ।

ਗੱਡੀ ਸਟਾਰਟ ਨਾ ਹੁਣ ਤੁਸੀਂ ਦੇਖਿਆ ਮੈਨੂੰ ਪਤਾ ਸੀ ਤੁਸੀਂ ਗੱਡੀ ਸਟਾਰਟ ਕਰ ਲਈ ਹੈ ਔਰ ਟਿਊਨ ਕਰ ਲਿਆ 102.7 ਐਫਐਮ ਰੇਨਬੋ ਨੂੰ ਦਿਲ ਸੇ ਦਿਲ ਤੱਕ ਦਾ ਇੱਕ ਕਨੈਕਸ਼ਨ ਹੈ ਔਰ 103.6 ਮੈਗਾਹਰਟਜ਼ ਔਰ ਨਾਲ ਦੇ ਨਾਲ ਕੌਣ ਅਰੇ ਨਾਲ ਦੇ ਨਾਲ ਨਿਊਜ਼ ਆਉਣ ਔਰ ਐਪ ਵਾਲੇ ਦੋਸਤ ਵੀ ਤਾਂ ਜੁੜੇ ਹੋਏ ਨੇ ਨਾ ਸੋ ਦਿਲ ਸੇ ਦਿਲ ਤੱਕ ਚਲੀਏ ਅੱਗੇ ਚਲੋ ਜੀ ਚਲੋ ਅੱਗੇ ਚਲੀਏ ਚਲੋ ਚਲੋ ਸਟਾਰਟ ਕਰੋ ਬਸ ਥੋੜ੍ਹੀ ਝਾਤੀ ਮਾਰ ਦਿਓ ਤੁਹਾਡੀ ਗੱਡੀ ਦੇ ਥੱਲੇ ਕੋਈ ਪੈਟ ਨਾ ਹੋਵੇ ਹੈ ਨਾ ਕੋਈ ਜਾਨਵਰ ਨਾ ਹੋਵੇ ਥੋੜ੍ਹੀ ਝਾਤੀ ਮਾਰ ਕੇ ਆਪਣੀ ਗੱਡੀ ਨੂੰ ਸਟਾਰਟ ਕਰਿਓ ਤੁਸੀਂ ਹੈਲਮਟ ਪਾ ਲਿਓ ਅਤੇ ਇਸ ਚੀਜ਼ ਦਾ ਵੀ ਖਿਆਲ ਰੱਖਿਓ ਅਤੇ ਰੋਡ ਦੇ ਉੱਤੇ ਜਦੋਂ ਤੁਹਾਨੂੰ ਲੱਗੇ ਨਾ ਕਿ ਰੈੱਡ ਲਾਈਟ ਹੋ ਗਈ ਹੈ ਰੋਕ ਜ਼ਰੂਰ ਲੈਣਾ ਠੀਕ ਹੈ ਜੀ ਠੀਕ ਹੈ ਓਕੇ ਚਲੋ ਫਿਰ ਚਲੀਏ ਆਪਾਂ ਹੁਣ ਗੱਡੀ ਕਰੋ ਸਟਾਰਟ ਤੁਸੀਂ ਆਪਣੀ

ਬਿਲਕੁਲ ਜੀ ਬਿਲਕੁਲ, ਹਾਂ ਹਾਂ ਵਾਹ ਜੀ ਵਾਹ, ਮੈਂ ਕਿਹਾ ਗਾਣਾ ਸੁਣਿਆ ਤੁਸੀਂ ਫਿਰ, ਹੈ ਨਾ, ਮਜ਼ਾ ਆ ਗਿਆ ਨਾ। ਗੱਲਾਂ ਮਾਤਾ ਦਾ ਸਿਲਸਿਲਾ ਤਾਂ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। 7:45 ਔਰ 30 ਸੈਕਿੰਡ ਜਿਹੜੇ ਹੈ ਹੋ ਗਏ ਨੇ। ਗੁੱਡ ਮਾਰਨਿੰਗ ਜਲੰਧਰ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਹੈ। ਲਓ ਜੀ ਦੋਸਤੋ, ਖਾਸ ਗੱਲ ਕਰਦੇ ਹਾਂ, ਤੁਸੀਂ ਕਦੀ ਸੋਚਿਆ, ਥੋੜ੍ਹਾ ਸੋਚੋ ਕਿ ਕੋਈ ਇਹੋ ਜਿਹਾ ਪੁਲ ਜਿਹੜਾ ਕਰੀਬ 80 ਸਾਲ ਤੋਂ ਵੀ ਵੱਧ ਸਮੇਂ ਤੋਂ ਲੱਖਾਂ ਗੱਡੀਆਂ ਦਾ ਭਾਰ ਚੱਲ ਰਿਹਾ ਹੋਵੇ,

ਹੈ ਨਾ 80 ਸਾਲ ਤੋਂ 80 ਸਾਲ ਯਾਨੀ 80 ਈਅਰਸ ਤੋਂ ਵੱਧ ਦਾ ਸਮਾਂ ਜੇ ਅਸੀਂ ਕਰੀਏ ਤਾਂ ਲੱਖਾਂ ਗੱਡੀਆਂ ਦਾ ਭਾਰ ਚੱਲ ਰਿਹਾ ਹੋਵੇ ਪਰ ਉਸ ਦੇ ਵਿੱਚ ਇੱਕ ਵੀ ਨਟ ਬੋਲਟ ਜਿਹੜਾ ਆ ਉਹ ਨਾ ਲੱਗਿਆ ਹੋਵੇ। ਵਾਹ ਜੀ ਵਾਹ, ਸੋਚਿਆ ਥੋੜ੍ਹਾ ਜਿਹਾ, ਦਿਮਾਗ ਦੇ ਘੋੜੇ ਦੌੜਾਏ ਨੇ ਦਗੜ ਦਗੜ ਦਗੜ ਕਰਕੇ ਕਿ ਨਹੀਂ ਦੌੜਾਏ, ਦੱਸੋ ਫਟਾਫਟ ਦੱਸੋ ਦੱਸੋ ਦੱਸੋ ਦੱਸੋ ਦੱਸੋ। ਓਕੇ ਸੋ ਮੈਂ ਦੱਸ ਦਿੰਦੀ ਹਾਂ ਜੀ, ਬਿਲਕੁਲ ਜੀ ਜੀ ਹਾਂ, ਸੁਣ ਕੇ ਹੈਰਾਨੀ ਹੋਈ ਨਾ ਤੁਹਾਨੂੰ ਇਹ ਗੱਲ, ਮੈਨੂੰ ਵੀ ਹੋਈ ਸੀ ਜਦੋਂ ਮੈਂ ਇਸ ਚੀਜ਼ ਨੂੰ ਗਹਿਰਾਈ ਦੇ ਵਿੱਚ ਪੜ੍ਹ ਰਹੀ ਸੀ, ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਜ ਅਸੀਂ ਗੱਲ ਕਰਦੇ ਹਾਂ ਕੋਲਕਾਤਾ ਦੀ ਸ਼ਾਨ ਇਤਿਹਾਸਕ ਹਾਵੜਾ ਬ੍ਰਿਜ ਦੀ, ਹਾਂ, ਜੋ ਸਿਰਫ ਇੱਕ ਪੁਲ ਨਹੀਂ ਹੈ ਸਗੋਂ ਇੰਜੀਨੀਅਰਿੰਗ ਦਾ ਇੱਕ ਜ਼ਬਰਦਸਤ ਨਮੂਨਾ ਜਿਹੜਾ ਆ ਉਹਨੂੰ ਇਹ ਕਿਹਾ ਜਾ ਸਕਦਾ ਹੈ। ਬਿਲਕੁਲ ਜੀ, ਅੱਜ ਅਸੀਂ ਗੱਲ ਕਰਦੇ ਹਾਂ ਜੀ ਇਸ ਇਤਿਹਾਸਿਕ ਬ੍ਰਿਜ ਦੇ ਬਾਰੇ। ਦੁਨੀਆ ਭਰ ਦੇ ਵਿੱਚ ਮਸ਼ਹੂਰ ਹਾਵੜਾ ਬ੍ਰਿਜ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਿਰਮਾਣ ਦੇ ਵਿੱਚ ਨਟ ਬੋਲਟ ਦੀ ਵਰਤੋਂ ਜਿਹੜੀ ਹੈ ਉਹ ਬਿਲਕੁਲ ਨਹੀਂ ਕੀਤੀ ਗਈ। ਵਾਓ, ਇੰਟਰਸਟਿੰਗ ਨਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਫਿਰ ਇਹ ਜੁੜਿਆ ਕਿਵੇਂ ਹੋਊਗਾ, ਕੋਈ ਇੱਦਾਂ ਦਾ ਜੋੜ ਹੋਏਗਾ ਜਿਹਦੇ ਨਾਲ ਇਹ ਜੁੜਿਆ ਹੋਏਗਾ? ਤਾਂ ਜਨਾਬ, ਇੱਥੇ ਵਰਤੀ ਗਈ ਸੀ ਇੱਕ ਖਾਸ ਤਕਨੀਕ, ਰੀਵੈਟਸ। ਇਹਨੂੰ ਰੀਵੈਟਸ ਜਿਹੜਾ ਆ ਉਹ ਕਿਹਾ ਜਾਂਦਾ ਹੈ। ਸਟੀਲ ਦੀਆਂ ਭਾਰੀ ਪਲੇਟਾਂ ਨੂੰ ਜੋੜਨ ਲਈ ਧਾਤੂ ਦੀਆਂ ਮਜ਼ਬੂਤ ਕਿੱਲਾਂ ਵਰਤੀਆਂ ਗਈਆਂ ਸੀ, ਜਿਨ੍ਹਾਂ ਨੇ ਇਸ ਪੁਲ ਨੂੰ ਅੱਜ ਤੱਕ ਮਜ਼ਬੂਤੀ ਦੇ ਨਾਲ ਸਾਂਭ ਕੇ ਰੱਖਿਆ ਹੋਇਆ। ਹੋਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਪੁਲ ਬਣਿਆ ਸੀ 1943 ਦੇ ਵਿੱਚ, ਉਹ ਵੀ ਦੂਜੇ ਵਿਸ਼ਵ ਯੁੱਧ ਦੇ ਮੁਸ਼ਕਲ ਸਮੇਂ ਦੌਰਾਨ, ਜਦ ਦੁਨੀਆ ਭਰ ਦੇ ਵਿੱਚ ਜੰਗ ਦੀਆਂ ਚੁਣੌਤੀਆਂ ਦੇ ਨਾਲ ਸਾਰਾ ਦੁਨੀਆ ਜਿਹੜੀ ਆ ਜੂਝ ਰਹੀ ਸੀ, ਉਸ ਵੇਲੇ ਇੰਜੀਨੀਅਰਿੰਗ ਦਾ ਅਦਭੁਤ ਕਾਰਨਾਮਾ ਜਿਹੜਾ ਆ ਇਹ ਤਿਆਰ ਹੋ ਰਿਹਾ ਸੀਗਾ। ਹੁਣ ਗੱਲ ਕਰੀਏ ਇਸ ਦੀ ਡਿਜ਼ਾਇਨ ਦੀ। ਹਾਵੜਾ ਬ੍ਰਿਜ ਦਾ ਡਿਜ਼ਾਇਨ, ਵਾਹ ਜੀ ਵਾਹ, ਇਹਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਹਾਵੜਾ ਬ੍ਰਿਜ ਇੱਕ ਕੈਟੀਲੀਵਰ ਬ੍ਰਿਜ ਹੈ, ਮਤਲਬ ਕਿ ਇਸਦਾ ਪੂਰਾ ਭਾਰ ਦਰਿਆ ਦੇ ਦੋਨੋਂ ਕੰਢਿਆਂ ਉੱਤੇ ਬਣੇ ਸਿਰਫ ਦੋ ਵੱਡੇ ਖੰਭਿਆਂ ਦੇ ਉੱਤੇ ਟਿਕਿਆ ਹੋਇਆ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਵਿਚਕਾਰ ਕੋਈ ਪਿਲਰ ਹੈ ਹੀ ਨਹੀਂ, ਹੈ ਨਾ ਇੱਕ ਇੰਟਰਸਟਿੰਗ ਨਮੂਨਾ ਹਾਵੜਾ ਬ੍ਰਿਜ, ਜਿਹਦੇ 'ਤੇ ਨਾ ਕੋਈ ਕਿੱਲ ਹੈ, ਯਾਨੀ ਕਿ ਕੋਈ ਇਹੋ ਜਿਹੇ ਨਟ ਬੋਲਟ ਹੈ ਜਿਹੜੇ ਬਿਲਕੁਲ ਨਹੀਂ ਲੱਗੇ ਹੋਏ, ਜਿਵੇਂ ਕਿ ਅੱਜ ਦੀ ਤਰੀਕ ਦੇ ਵਿੱਚ ਜਦ ਤੱਕ ਕੋਈ ਨਟ ਬੋਲਟ ਨਾ ਲੱਗ ਜਾਵੇ ਤਾਂ ਕੋਈ ਬ੍ਰਿਜ ਜਿਹੜਾ ਹੈ ਉਹ ਬਣਦਾ ਨਹੀਂ। ਵਾਹ ਜੀ ਵਾਹ, ਇਹ ਤਾਂ ਹੈ ਅਸਲੀ ਇੰਜੀਨੀਅਰਿੰਗ ਦਾ ਜਾਦੂ, ਬਿਲਕੁਲ ਜੀ ਜਾਦੂ। ਅੱਜ ਵੀ ਹਰ ਰੋਜ਼ ਲੱਖਾਂ ਲੋਕ ਅਤੇ ਵਾਹਨ ਜਿਹੜੇ ਹੈ ਉਹਨਾਂ ਦੀ ਗੱਲ ਕਰੀਏ ਤਾਂ ਇਸ ਪੁਲ ਦੇ ਉੱਤੋਂ ਲੰਘਦੇ ਨੇ, ਪਰ ਹਾਵੜਾ ਬ੍ਰਿਜ ਅੱਜ ਵੀ ਉਨੀ ਸ਼ਾਨ ਦੇ ਨਾਲ ਖੜ੍ਹਾ ਜਿਵੇਂ ਕਹਿ ਰਿਹਾ ਹੋਵੇ। ਮਜ਼ਬੂਤੀ ਹੋਵੇ ਤਾਂ ਹਾਲਾਤ ਨਹੀਂ, ਮਜ਼ਬੂਤੀ ਹੋਵੇ ਤਾਂ ਹਾਲਾਤ ਨਹੀਂ, ਇਰਾਦੇ ਮਾਇਨੇ ਰੱਖਦੇ ਨੇ, ਇਰਾਦੇ ਮਾਇਨੇ ਰੱਖਦੇ ਨੇ। ਵਾਕਈ ਜੀ, ਇਰਾਦੇ ਨੇਕ ਹੋਣ ਤਾਂ ਫਿਰ ਹੌਸਲੇ ਵੀ ਬੁਲੰਦ ਹੋ ਜਾਂਦੇ ਨੇ। ਤਾਂ ਦੋਸਤੋ, ਇਹ ਸੀ ਕਹਾਣੀ ਹਾਵੜਾ ਬ੍ਰਿਜ ਦੀ, ਇੱਕ ਇਹੋ ਜਿਹਾ ਪੁਲ ਜੋ ਸਿਰਫ ਦਰਿਆ ਦੇ ਦੋ ਕਿਨਾਰੇ ਨਹੀਂ ਨੇ ਸਗੋਂ ਇਤਿਹਾਸ, ਇੰਜੀਨੀਅਰਿੰਗ ਔਰ ਭਰੋਸੇ ਨੂੰ ਵੀ ਜੋੜਦੇ ਨੇ। ਅਤੇ ਤੁਸੀਂ ਜੁੜੇ ਹੋਏ ਹੋ ਕਿਹਦੇ ਨਾਲ? ਆ ਹਾਂ ਜੀ, 102.7 ਮੈਗਾਹਰਟਜ਼ ਦੇ ਨਾਲ। ਅਤੇ ਖੂਬਸੂਰਤ ਸਫ਼ਰ ਜਿਹੜਾ ਹੈ ਤੁਸੀਂ ਤੈਅ ਕਰ ਰਹੇ ਹੋ ਸਾਰੇ ਨਾਲ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ। ਔਰ ਇਸ ਹਾਵੜਾ ਬ੍ਰਿਜ ਦੀ ਕਹਾਣੀ ਸੁਣਨ ਤੋਂ ਬਾਅਦ ਜਿਹੜੀ ਹੈ ਨਾ ਗੀਤ ਸੰਗੀਤ ਦਾ ਸਾਥ ਦੇ ਨਾਲ ਬਣਦਾ, ਅਤੇ ਗੀਤ ਸੰਗੀਤ ਦਾ ਸਾਥ ਹੋਵੇ ਤਾਂ ਫਿਰ ਕਿਆ ਹੀ ਬਾਤਾਂ ਨੇ, ਹੈ ਨਾ। ਚਲੋ ਅੱਜ ਅਸੀਂ ਨਾ ਇਹ, ਤੁਹਾਨੂੰ ਪਤਾ ਕਿ ਅੱਜ ਅਸੀਂ ਖਾਸ ਗੱਲ ਕਰਾਂਗੇ। ਖਾਸ ਗੱਲ ਕਿਹਦੀ ਗੱਲ ਕਰਾਂਗੇ? ਅੱਜ ਅਸੀਂ ਗੱਲ ਕਰਾਂਗੇ ਉਹ ਰਸੋਈ ਦੇ ਉਸ ਖਾਸ VIP ਪਰਸਨ ਦੀ। ਹਾਂ, ਅੱਛਾ ਦੱਸੋ VIP ਕੌਣ ਆ? ਖਾਸ ਕਿਚਨ ਦੇ ਵਿੱਚ VIP ਕੌਣ ਆ? ਜੇ ਤੁਹਾਡੇ ਧਿਆਨ ਦੇ ਵਿੱਚ ਆ ਰਿਹਾ ਨਾ ਕਿ ਕਿਚਨ ਦੇ ਵਿੱਚ VIP ਚੀਜ਼ ਕਿਹੜੀ ਹੈ, ਤਾਂ ਮੈਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ 9855101027। ਜਿੰਨੀ ਦੇਰ ਤੱਕ ਮੈਂ ਗਾਣਾ ਚਲਾ ਕੇ ਆਉਂਦੀ ਹਾਂ ਨਾ, ਜੇ ਤੁਹਾਡੇ ਦਿਲ ਦੇ ਵਿੱਚ ਮੈਸੇਜ ਕਰਨ ਨੂੰ ਕੋਈ ਤਿਲਮਿਲ ਕਰ ਰਿਹਾ ਨਾ ਮੈਸੇਜ ਕਰਨ ਨੂੰ ਤੁਹਾਡਾ ਦਿਲ, ਤਾਂ ਫਿਰ ਫਟਾਫਟ ਤੋਂ ਮੈਸੇਜ ਕਰ ਦਿਓ, ਮੈਂ ਸੋਹਣਾ ਜਿਹਾ ਗਾਣਾ ਸੁਣਾਉਂਗੀ ਔਰ ਗਾਣਾ ਸੁਣਨ ਤੋਂ ਬਾਅਦ ਤੁਸੀਂ ਮੈਨੂੰ ਪਤਾ ਲੱਗ ਜਾਵੇ ਕਿ ਸ਼ਾਇਦ ਕਿਸੇ ਦੋਸਤ ਦਾ ਮੈਸੇਜ ਆਇਆ। ਸਾਡੀ ਰਸੋਈ ਦਾ VIP ਕੌਣ ਆ? 9855101027। ਕੱਲ੍ਹ ਦਿਓ ਲੈ ਕੇ, ਮੈਂ ਉਹ ਤੋਂ ਬਾਅਦ ਫਿਰ ਕਰਾਂਗੀ ਉਹਦੇ ਬਾਰੇ ਖੁਲਾਸਾ, ਉਹਦੀਆਂ ਗੱਲਾਂ ਅਤੇ ਉਹਦੀ ਖੂਬ ਸਾਰੀ ਜਾਣਕਾਰੀ ਵੀ ਦੇਵਾਂਗੀ। VIP

बिल्कुल जी बिल्कुल, कनेक्शन बड़ा स्ट्रॉन्ग है, दिल से दिल तक दा कनेक्शन है। और मैं हुणे हुणे अपने दोस्तों ने पता की पूछा सीगा, मैं पूछा सी तुसी मैनू फटाफट तो मैसेज करके ये दसना है की दसना है, मैनू मैसेज करके ये दसना है कि साडी रसोई दे VIP कौन ने। VIP, अरे वाह, VIP तो तुसी दस्या नहीं मैनू कौन है। मैं तो तुहानू पूछिया सीगा तुसी मैनू दस दो कि सारी रसोई दे VIP कौन है, पर तुसी नहीं दस्या। कोई गल नहीं, मैं नाराज नहीं हाँ, मैं बिल्कुल भी नाराज नहीं हाँ। चलो फिर एक इशारा होर कर दिंदी हाँ, और तुसी सुन रहे हो प्रोग्राम गुड मॉर्निंग जलंधर, और अज असीं गल करदे सी VIP दी, जो कदे परौंठे दे विच हुंदा, कदे समोसे दे विच हुंदा, कदे टिक्की दे विच हुंदा, ते कदे चिप्स बन के दिल दे उत्ते राज करदा है जी। हुण तां पता लग गया होएगा ना, ਇਹ ਨੇ ਸਾਡੇ ਪਿਆਰੇ ਪਿਆਰੇ ਆਲੂ ਸਾਹਿਬ ਜੀ। ਆਲੂ ਯਾਨੀ ਆਲੂ ਕੱਚਾ ਆਲੂ ਬੇਟਾ ਕਹਾਂ ਗਏ ਰੇ, ਬੈਂਗਨ ਕੀ ਟੋਕਰੀ ਮੇ ਸੋ ਰਹੇ ਥੇ। ਹਾਂਜੀ ਹਾਂਜੀ, ਮੈਂ ਬਿਲਕੁਲ ਸਹੀ ਕਿਹਾ ਅਤੇ ਤੁਸੀਂ ਬਿਲਕੁਲ ਸਹੀ ਸੁਣਿਆ, ਜਿਹੜਾ ਕਦੀ ਪਰੌਂਠਿਆਂ ਦੇ ਵਿੱਚ ਹੁੰਦਾ, ਕਦੀ ਸਮੋਸਿਆਂ ਦੇ ਵਿੱਚ, ਅਤੇ ਕਦੀ ਟਿੱਕੀ ਦੇ ਵਿੱਚ ਹੁੰਦਾ। ਅਤੇ ਇਸ ਜੀ ਚੀਜ਼ ਨੂੰ ਵੇਖਣ ਦੇ ਲਈ ਨਾ ਸਬਜ਼ੀਆਂ ਵੀ ਸੋਚਦੀਆਂ ਹੋਣਗੀਆਂ। ਹਾਂ, ਇੱਕ ਇਹੋ ਜਿਹੀ ਚੀਜ਼ ਹੈ ਆਲੂ ਜਿਹਨੂੰ ਵੇਖ ਕੇ ਸਬਜ਼ੀਆਂ ਵੀ ਸੋਚਦੀਆਂ ਹੋਣਗੀਆਂ, ਯਾਰ ਇਹ ਤਾਂ ਕਿਸੇ ਦੇ ਨਾਲ ਵੀ ਸੈੱਟ ਹੋ ਜਾਂਦਾ। ਬਿਲਕੁਲ ਜੀ, ਆਲੂ ਆਲੂ ਦੀ ਗੱਲ ਕਰੀਏ ਤਾਂ ਅੱਜ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਆਲੂ ਦਿਵਸ, ਔਰ ਅੰਤਰਰਾਸ਼ਟਰੀ ਆਲੂ ਦਿਵਸ ਦੇ ਮੌਕੇ ਦੇ ਉੱਤੇ ਸਾਡੇ ਨਾਲ ਖਾਸ ਗੱਲਬਾਤ ਕਰਨ ਵਾਸਤੇ ਕੌਣ ਆਇਆ, ਪਰ ਦੱਸਾਂਗੀ ਨਾ ਕੌਣ ਆਇਆ ਨੇ। ਆਲੂ ਆਲੂ ਆਲੂ ਆਲੂ, ਵੈਸੇ ਆਲੂ ਹੈ ਸੱਚੀ ਮੁੱਚੀ ਦੇ ਵਿੱਚ ਇਹੋ ਜਿਹੀ ਚੀਜ਼, ਇਹੋ ਜਿਹੀ ਖੁਰਾਕ ਜਿਹੜੀ ਕਿ ਹਰ ਕਿਸੇ ਦੇ ਨਾਲ ਫਿੱਟ ਹੋ ਜਾਂਦੀ ਹੈ, ਹਰ ਕਿਸੇ ਦੇ ਨਾਲ ਐਡ ਹੋ ਜਾਂਦੀ ਹੈ। ਕੋਈ ਚੀਜ਼ ਨਹੀਂ ਲੱਭੀ ਤਾਂ ਕੀ ਬਣਾ ਲਈਏ, ਆਲੂ ਬਣਾ ਲੈਂਦੇ ਹਾਂ। ਅੱਛਾ, ਕੁਛ ਨਹੀਂ ਲੱਭਦਾ, ਆਲੂ ਬਣਾ ਲੈਂਦੇ ਹਾਂ। ਕੱਲ੍ਹ ਤਾਂ ਖਾਧੇ ਸੀ, ਅੱਜ ਫਿਰ ਆਲੂ ਬਣਾ ਲੈਂਦੇ ਹਾਂ। ਚੱਲ ਅੱਜ ਜੀਰੇ ਵਾਲੇ ਆਲੂ ਬਣਾ ਲੈਂਦੇ ਹਾਂ, ਅੱਜ ਛਿਲਕੇ ਸਮੇਤ ਬਣਾ ਲੈਂਦੇ ਹਾਂ, ਅੱਜ ਥੋੜ੍ਹਾ ਜਿਹਾ ਰੱਸੇ ਵਾਲੇ ਆਲੂ ਬਣਾ ਲੈਂਦੇ ਹਾਂ, ਉਹ ਅੱਜ ਪੂੜੀ ਦੇ ਨਾਲ ਆਲੂ ਖਾ ਲੈਂਦੇ ਹਾਂ। ਹੁਣ ਮੈਂ ਆਲੂ ਆਲੂ ਬੋਲ ਦਿੱਤਾ, ਹੁਣ ਤੁਸੀਂ ਹੋ ਜਾਓਗੇ ਆਲੂ, ਯਾਨੀ ਕਿ ਅੱਜ ਅਸੀਂ ਮਨਾ ਰਹੇ ਹਾਂ ਵਿਸ਼ਵ ਆਲੂ ਦਿਵਸ, ਔਰ ਇਸ ਮੌਕੇ ਦੇ ਉੱਤੇ ਗੱਲਬਾਤ ਕਰਾਂਗੇ। ਲੇਕਿਨ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਜਿਹੜਾ ਕਿ ਦੱਸ ਰਿਹਾ ਹੈ ਕਿ ਆਲੂ ਦੀ ਚਾਟ ਵੀ ਜਿਹੜੀ ਹੈ ਉਹ ਬਣ ਜਾਂਦੀ ਹੈ। ਜਿੰਨੀ ਦੇਰ ਤੱਕ ਤੁਸੀਂ ਗਾਣਾ ਸੁਣਦੇ ਹੋ, ਮੈਂ ਬਿਲਕੁਲ ਲੈ ਕੇ ਆਈ ਡਾਕਟਰ ਦਮਨਦੀਪ ਸਿੰਘ ਹੋਣਾ ਨੂੰ, ਜਿਹੜੇ ਕਿ ਸਾਡੇ ਨਾਲ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ।

0: ਬਿਲਕੁਲ ਜੀ, ਆਲੂ ਦੀ ਗੱਲ ਕਰ ਰਹੇ ਸੀ ਨਾ, ਬਿਲਕੁਲ ਇਹ VIP ਹੀ ਹੈ ਸਾਡੀ ਰਸੋਈ ਦਾ, ਸਾਡੀ ਕਿਚਨ ਦਾ। ਗੱਲ ਕਰੀਏ ਆਲੂ ਦੀ, ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਔਰ ਗੁੱਡ ਮਾਰਨਿੰਗ ਜਲੰਧਰ ਦਾ ਇੱਕ ਖੂਬਸੂਰਤ ਸਿਲਸਿਲਾ ਜਿਸ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਕਿ ਅਸੀਂ ਇੰਟਰਨੈਸ਼ਨਲ ਡੇ ਆਫ ਪਟੈਟੋ ਜਿਹੜਾ ਆ ਉਹ ਮਨਾ ਰਹੇ ਹਾਂ। ਬਿਲਕੁਲ, ਅੱਜ ਇਹੋ ਜਿਹੀ ਫਸਲ ਦੀ ਗੱਲ ਕਰਾਂਗੇ ਜੋ ਹਰ ਰਸੋਈ ਦੀ ਸ਼ਾਨ ਹੈ, ਹਰ ਸਵਾਦ ਦੀ ਪਹਿਚਾਣ ਵੀ ਹੈ ਅਤੇ ਕਿਸਾਨਾਂ ਦੀ ਆਮਦਨ ਦਾ ਇੱਕ ਅਹਿਮ ਹਿੱਸਾ ਵੀ ਹੈ, ਉਹਨਾਂ ਦਾ ਸਹਾਰਾ ਵੀ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ ਆਲੂ ਦੇ ਵਿਸ਼ੇ ਦੇ ਉੱਤੇ। ਅੰਤਰਰਾਸ਼ਟਰੀ ਆਲੂ ਦਿਵਸ ਦੇ ਇਸ ਖਾਸ ਮੌਕੇ 'ਤੇ ਅਸੀਂ ਜਾਣਾਂਗੇ ਕਿ ਖੇਤੀ ਨਾਲ ਜੁੜਿਆ ਜਿਹੜੀਆਂ ਨਵੀਆਂ ਤਕਨੀਕਸ ਨੇ, ਨਵੀਂ ਟੈਕਨੋਲੋਜੀਜ਼ ਨੇ, ਉਹਨਾਂ ਦੀ ਗੁਣਵੱਤਾ ਦੇ ਬਾਰੇ ਜਾਣਾਂਗੇ, ਉਹਨਾਂ ਦੇ ਨਾਲ ਜੈਵਿਕ ਖੇਤੀ ਜਿਹੜੀ ਆ, ਔਰਗੈਨਿਕ ਖੇਤੀ ਜਿਹੜੀ ਆ, ਉਹਦੇ ਬਾਰੇ ਗੱਲ ਕਰਾਂਗੇ। ਕਿਸਾਨਾਂ ਦੇ ਲਈ ਨਵੀਆਂ ਜਿਹੜੀਆਂ ਇੱਕ ਸੰਭਾਵਨਾਵਾਂ ਨੇ ਇਸ ਖੇਤੀ ਦੇ ਨਾਲ ਜੁੜੀਆਂ ਹੋਈਆਂ, ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਔਰ ਇਸ ਵਿਸ਼ੇ ਦੇ ਉੱਤੇ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਦਮਨਦੀਪ ਸਿੰਘ, ਜਿਹੜੇ ਕਿ ਬਾਗਬਾਨੀ ਵਿਕਾਸ ਅਫਸਰ ਨੇ ਔਰ ਜਲੰਧਰ ਤੋਂ, ਔਰ ਸੈਂਟਰ ਆਫ ਐਕਸੀਲੈਂਸ ਫੋਰ ਪੋਟੈਟੋ ਟੋਗੜੀ ਜਲੰਧਰ ਤੋਂ ਸਾਡੇ ਨਾਲ ਜੁੜੇ ਨੇ। ਅਤੇ ਆਓ ਉਹਨਾਂ ਨਾਲ ਗੱਲਬਾਤ ਦਾ ਇਹ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਆਲੂ ਦੀ ਖੇਤੀ ਨੂੰ ਹੋਰ ਕਿਵੇਂ ਵਧੀਆ ਬਣਾਇਆ ਜਾ ਸਕਦਾ ਹੈ, ਕਿਵੇਂ ਨਵੀਂ ਤਕਨੀਕ ਦੇ ਨਾਲ ਇਹਨੂੰ ਲਾਭਕਾਰੀ ਬਣਾਇਆ ਜਾ ਸਕਦਾ ਹੈ ਅਤੇ ਭਵਿੱਖ ਦੇ ਵਿੱਚ ਸਾਡੇ ਜਿਹੜੀ ਖੇਤੀ ਹੈ ਕੰਮ ਆਵੇ। ਅਤੇ ਇਸ ਦੇ ਲਈ ਗੱਲਬਾਤ ਕਰਦੇ ਹਾਂ ਡਾਕਟਰ ਦਮਨਦੀਪ ਸਿੰਘ ਹੋਰਾਂ ਦੇ ਨਾਲ। ਹੈਲੋ, ਹਾਂਜੀ, ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ ਜੀ।
0: ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਭ ਤੋਂ ਪਹਿਲਾਂ ਤਹਿ ਦਿਲੋਂ ਅਸੀਂ ਸਵਾਗਤ ਕਰਦੇ ਹਾਂ।
1: ਥੈਂਕ ਯੂ
0: ਜੀ। ਸਰ, ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ, ਜਿਵੇਂ ਕਿ ਅੱਜ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਡੇ ਆਫ ਪਟੈਟੋ
1: ਜੀ,
0: ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਆਲੂ ਦਿਵਸ ਮਨਾਉਣ ਦਾ ਮੁੱਖ ਮਕਸਦ ਕੀ ਹੈ, ਕਿ ਇਹ ਸਿਰਫ ਪਰੌਂਠਿਆਂ ਤੱਕ ਹੀ ਸੀਮਿਤ ਹੈ ਜਾਂ ਇਸ ਦੇ ਪਿੱਛੇ ਕੋਈ ਸੰਦੇਸ਼ ਵੀ ਲੁਕਿਆ ਹੋਇਆ ਹੈ?
1: ਨਹੀਂ ਜੀ, ਇੱਕ ਤਾਂ ਤੁਸੀਂ ਚਲੋ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਆਪਣਾ ਰਾਜਾ ਹੈ ਇਹ ਰਸੋਈ ਦਾ
0: ਜੀ।
1: ਇਹ ਕਿਉਂ ਰਾਜਾ ਬਣਿਆ? ਕਿਉਂਕਿ ਆਲੂ ਜਿਹੜਾ ਸੀ ਇਹ ਫੂਡ ਤੇ ਨਿਊਟ੍ਰੀਸ਼ਨਲ ਸਿਕਿਉਰਿਟੀ ਜਿਹੜੀ ਹੈ ਨਾ, ਉਹਦੇ ਵਿੱਚ ਬੜਾ ਅਹਿਮ ਯੋਗਦਾਨ ਪਾ ਰਿਹਾ
0: ਜੀ।
1: ਇਸੇ ਕਰਕੇ ਆਪਣੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਹੈਗੀ ਹੈ, ਉਹਨਾਂ ਨੇ ਸਾਲ 2008 ਦੇ ਵਿੱਚ ਇਹ ਆਪਣਾ ਇੰਟਰਨੈਸ਼ਨਲ ਪੋਟੈਟੋ ਡੇ ਮਨਾਉਣਾ ਸ਼ੁਰੂ ਕੀਤਾ ਸੀਗਾ
0: ਜੀ।
1: ਤੇ ਇਹਦਾ ਮੁੱਖ ਮੰਤਵ ਜਿਹੜਾ ਮਨਾਉਣ ਦਾ ਇਹ ਸੀ ਕਿ ਆਪਾਂ ਆਲੂ ਦਾ ਜਿਹੜਾ ਭੁੱਖ ਮਿਟਾਉਣ ਵਿੱਚ ਯੋਗਦਾਨ ਹੈਗਾ ਜਾਂ ਜਿਹੜੀ ਸਸਟੇਨੇਬਲ ਖੇਤੀਬਾੜੀ ਹੈ ਉਹਦੇ ਵਿੱਚ ਉਹਨੂੰ ਪ੍ਰੋਤਸਾਹਿਤ ਕਰਦਾ, ਇਹ ਉਹਦਾ ਯੋਗਦਾਨ ਨੂੰ ਯਾਦ ਕਰੀਏ ਤੇ ਛੋਟੇ ਕਿਸਾਨਾਂ ਵੱਲੋਂ ਜੋ ਆਲੂ ਦੀ ਖੇਤੀ ਵਧਾਉਣ ਵਿੱਚ ਯੋਗਦਾਨ ਪਾਇਆ ਗਿਆ ਉਹਨੂੰ ਆਪਾਂ ਇਹਨਾਂ ਮੌਕਿਆਂ ਤੇ ਯਾਦ ਕਰੀਏ
0: ਜੀ।
1: ਤੇ ਅੱਜ ਦੇ ਖਾਸ ਤੌਰ ਤੇ ਆਪਾਂ ਜੇ 2026 ਵਾਲੇ ਦਿਵਸ ਦਾ ਥੀਮ ਦੇਖੀਏ ਤਾਂ ਇਹਦਾ ਥੀਮ ਵੀ ਇਹੀ ਰੱਖਿਆ ਗਿਆ ਕਿ ਵੇਅਰ ਪੋਟੈਟੋਸ ਗਰੋ ਲਾਈਵਲੀਹੁੱਡਸ ਫਲਰਿਸ਼, ਮਤਲਬ ਕਿ ਜਿੱਥੇ ਵੀ ਆਲੂ ਜਿਹੜੇ ਉਗਾਏ ਜਾਂਦੇ ਆ ਉੱਥੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਜਿਹੜੇ ਵੱਧ ਪੈਦਾ ਹੁੰਦੇ ਆ
0: ਜੀ।
1: ਇਸੇ ਕਰਕੇ ਆਪਾਂ ਅੱਜ ਨੂੰ ਇੰਟਰਨੈਸ਼ਨਲ ਪੋਟੈਟੋ ਡੇ ਨੂੰ ਮਨਾ ਰਹੇ ਹਾਂ
0: ਜੀ। ਸਰ, ਆਲੂ ਦੀ ਦੁਨੀਆ ਦੀ ਗੱਲ ਕਰੀਏ ਤਾਂ ਇਸ ਦੀ ਸਭ ਤੋਂ ਅਹਿਮ ਜਿਹੜੀ ਖਾਦ ਹੈ ਫਸਲਾਂ ਵਿੱਚ, ਖਾਦ ਫਸਲਾਂ ਦੇ ਵਿੱਚ ਕਿਉਂ ਗਿਣਿਆ ਜਾਂਦਾ ਹੈ, ਯਾਨੀ ਕਿ ਆਖਿਰ ਕੀ ਕਹਿ ਸਕਦੇ ਹਾਂ ਕਿ ਸਾਦੇ ਜੇ ਸ਼ਬਦਾਂ ਵਿੱਚ ਅਗਰ ਕਹੀਏ ਆਲੂ ਵਿੱਚ ਜਿਹੜੀ ਹੈ ਉਹ ਸਾਡੀ ਰਸੋਈ ਦੀ ਜਿਹੜੀ ਸ਼ਾਨ ਬਣਿਆ ਹੋਇਆ, ਇਹਨੂੰ ਅਹਿਮ ਫਸਲਾਂ ਦੇ ਵਿੱਚ ਕਿਉਂ ਗਿਣਿਆ ਜਾਂਦਾ, ਜਿਵੇਂ ਕਿ ਤੁਸੀਂ ਹੁਣ ਥੋੜਾ ਜਿਹਾ ਦੱਸਿਆ ਵੀ ਹੈ, ਲੇਕਿਨ ਇਹਨੂੰ ਥੋੜਾ ਜਿਹਾ ਹੋਰ ਗਹਿਰਾਈ ਦੇ ਵਿੱਚ ਜਾਣਨਾ ਚਾਹਾਂਗੇ
1: ਜੀ। ਆਲੂ ਮੈਡਮ ਦੇਖੀਏ ਤਾਂ ਆਪਾਂ ਜੇ ਇਹਦਾ ਪਿਛੋਕੜ ਦੇਖੀਏ ਤਾਂ ਤਕਰੀਬਨ 8000 ਸਾਲ ਪਹਿਲਾਂ ਇਹਦੀ ਦੱਖਣੀ ਅਮਰੀਕਾ ਦੇ ਵਿੱਚ ਖੇਤੀ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ
0: ਜੀ।
1: ਉਸ ਤੋਂ ਬਾਅਦ 16ਵੀਂ ਸਦੀ ਦੇ ਵਿੱਚ ਇਹਨੂੰ ਸਪੇਨ ਸਪੈਨਿਸ਼ ਲੋਕਾਂ ਦੇ ਵੱਲੋਂ ਯੂਰਪ ਦੇ ਵਿੱਚ ਲਿਆਂਦਾ ਗਿਆ, ਉੱਥੇ ਕਲਟੀਵੇਟ ਹੋਇਆ ਤੇ ਉਸ ਤੋਂ ਬਾਅਦ ਇਹ ਏਸ਼ੀਆ ਦੇ ਵਿੱਚ ਫਿਰ ਇਹਨੂੰ ਲਿਆਂਦਾ ਗਿਆ ਤੇ ਹੁਣ ਕਰੰਟਲੀ ਇਹ 169 ਮੁਲਕਾਂ ਦੇ ਵਿੱਚ ਜਿਹੜਾ ਵਰਲਡ ਵਾਈਡ

0: ਗਰੋ ਕੀਤਾ ਜਾਂਦਾ ਜਿੱਥੇ ਕਿ ਤਕਰੀਬਨ 5000 ਤੋਂ ਵੱਧ ਕਿਸਮਾਂ ਇਹਦੀਆਂ ਆਲੂ ਦੀਆਂ ਜਿਹੜੀਆਂ ਉਹ ਪੈਦਾ ਕੀਤੀਆਂ ਜਾਂਦੀਆਂ ਨੇ
1: ਜੀ।
0: ਸੋ ਇਹਦਾ 8000 ਸਾਲ ਪੁਰਾਣਾ ਇਤਿਹਾਸ ਹੋਣ ਕਰਕੇ ਇਹਨੂੰ ਹੁਣ ਹੌਲੀ ਹੌਲੀ ਰਕਬਾ ਵੱਧਦਾ ਗਿਆ, ਹਰੇਕ ਸਬਜ਼ੀ ਦਾ ਹਿੱਸਾ ਬਣਦਾ ਗਿਆ ਕਿਉਂਕਿ ਇਹਦੇ ਵਿੱਚ ਖੁਰਾਕੀ ਤੱਤਾਂ ਦੀ ਭਰਪੂਰ ਮਾਤਰਾ ਸੀਗੀ। ਇਸੇ ਕਰਕੇ ਇਹਨੂੰ ਆਪਾਂ ਵਧੀਆ ਜਿਹੜੀ ਇੱਕ ਫਸਲ ਦੇ ਨਾਂ ਤੇ ਜਾਣਦੇ ਹਾਂ, ਤੇ ਹੁਣ ਇਸ ਸਮੇਂ ਭਾਰਤ ਦੇ ਵਿੱਚ ਵੀ ਦੇਖੀਏ ਜਾਂ ਆਲ ਓਵਰ ਵਰਲਡ ਵੀ ਦੇਖੀਏ ਤਾਂ ਇਹ ਤੀਜੀ ਮੇਨ ਮੁੱਖ ਫਸਲ ਜਿਹੜੀ ਆ ਉਹ ਸਾਰੀਆਂ ਫਸਲਾਂ ਦੇ ਮੁਕਾਬਲੇ ਬਣ ਚੁੱਕੀ ਹੈ
1: ਜੀ। ਯਾਨੀ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਅੱਗੇ ਜਾ ਸਕਦੇ ਹਾਂ। ਜੇ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਆਲੂ ਦੀ ਖੇਤੀ ਲਈ ਕਿਹੜੀਆਂ ਕਿਸਮਾਂ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਨੇ ਅਤੇ ਕਿਸਾਨ ਭਰਾਵਾਂ ਨੂੰ ਕਿਹੜੀਆਂ ਕਿਸਮਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ?
0: ਪੰਜਾਬ ਦੇ ਵਿੱਚ ਮੈਡਮ ਤਕਰੀਬਨ 1.25 ਲੱਖ ਹੈਕਟੇਅਰ ਰਕਬੇ ਦੇ ਵਿੱਚ ਆਪਾਂ ਆਲੂ ਜਿਹੜਾ ਲਗਾਇਆ ਜਾਂਦਾ
1: ਜੀ।
0: ਉਹਦੇ ਵਿੱਚ ਦੋ ਪਰਪਸ ਹੁੰਦੇ ਆਪਣੇ, ਜਾਂ ਆਪਾਂ ਖਾਣ ਵਾਲਾ ਆਲੂ ਪੈਦਾ ਕਰੀਏ ਜਾਂ ਫਿਰ ਬੀਜ ਵਾਲਾ ਆਲੂ ਪੈਦਾ ਕਰੀਏ
1: ਜੀ।
0: ਜ਼ਿਆਦਾਤਰ ਆਲੂ ਬੀਜ ਵਾਲਾ ਪੈਦਾ ਕੀਤਾ ਜਾਂਦਾ ਤੇ ਪੰਜਾਬ ਤੋਂ ਵੱਖਰੀ ਜਿਹੜੀਆਂ ਸਟੇਟਾਂ ਹੈਗੀਆਂ ਹੋਰ ਬੰਗਾਲ, ਗੁਜਰਾਤ, ਯੂਪੀ, ਆਂਧਰਾ ਪ੍ਰਦੇਸ਼, ਉਹਨਾਂ ਨੂੰ ਇੱਥੋਂ ਬੀਜ ਜਿਹੜਾ ਆਲੂ ਦਾ ਵਧੀਆ ਕੁਆਲਿਟੀ ਦਾ ਭੇਜਿਆ ਜਾਂਦਾ। ਤਾਂ ਇਹਦੇ ਵਿੱਚ ਆਪਣੀਆਂ ਕੁਫਰੀ ਜਿਹੜਾ ਸ਼ਿਮਲੇ ਸਟੇਸ਼ਨ ਹੈ, CPRI ਸੈਂਟਰਲ ਪੋਟੈਟੋ ਰਿਸਰਚ ਸਟੇਸ਼ਨ, ਉਹਨਾਂ ਵੱਲੋਂ ਕਿਸਮਾਂ ਜਿਹੜੀਆਂ ਬਣਾਈਆਂ ਗਈਆਂ ਨੇ ਉਹਦੀਆਂ ਕਿਸਮਾਂ ਜਿਹੜੀਆਂ ਜ਼ਿਆਦਾਤਰ ਕਲਟੀਵੇਟ ਕੀਤੀਆਂ ਜਾ ਰਹੀਆਂ ਨੇ। ਸਭ ਤੋਂ ਮੁੱਖ ਕਿਸਮ ਹੈਗੀ ਆ ਕੁਫਰੀ ਪੁਖਰਾਜ। ਜਿੰਨਾ ਵੀ ਆਪਣਾ ਆਲੂ ਦੇ ਅਧੀਨ ਪੰਜਾਬ ਚ ਏਰੀਆ, ਤਕਰੀਬਨ 50% ਏਰੀਆ ਇਹ ਕੁਫਰੀ ਪੁਖਰਾਜ ਕਿਸਮ ਦੇ ਅਧੀਨ ਹੀ ਆਉਂਦਾ। ਇਸ ਤੋਂ ਅਗਲੇ ਦੂਸਰੇ ਨੰਬਰ ਵਾਲੀ ਕਿਸਮ ਹੈ ਕੁਫਰੀ ਜੋਤੀ, ਜਿੱਥੇ ਅੰਦਰ ਤਕਰੀਬਨ 20% ਏਰੀਆ ਸਾਰੇ ਏਰੀਆ ਦੇ ਵਿੱਚੋਂ ਕਾਸ਼ਤ ਕੀਤਾ ਜਾਂਦਾ। ਇਸੇ ਤਰ੍ਹਾਂ ਕੁਛ ਹੋਰ ਕਿਸਮਾਂ ਨੇ ਕੁਫਰੀ ਮੋਹਨ, ਕੁਫਰੀ ਹਿਮਾਲਨੀ, ਸੂਰਿਆ, ਚਿਪਸੋਨਾ 1, ਚਿਪਸੋਨਾ 3, ਇਹਨਾਂ ਦੇ ਅੰਦਰ ਥੋੜਾ ਥੋੜਾ ਏਰੀਆ 2-2%, 1% ਜਿਹੜਾ ਉਹ ਕਲਟੀਵੇਟ ਕੀਤਾ ਜਾਂਦਾ। ਤੇ ਕੁਛ ਪ੍ਰਾਈਵੇਟ ਕਿਸਮਾਂ ਨੇ ਵੀ ਹੁਣ ਇਹ ਕਿਸਮਾਂ ਦੀ ਥਾਂ ਲਈ ਹੈ ਜੋ ਕਿ ਸਾਡੀਆਂ ਯੂਰਪ ਤੋਂ ਆ ਰਹੀਆਂ ਨੇ, ਜਿਵੇਂ ਕਿ ਡਾਇਮੰਡ ਹੈ, ਲੇਡੀ ਰੋਜ਼ਾਟਾ ਹੈ, ਸੰਤਾਨਾ ਹੈ। ਇਹ ਕਿਸਮਾਂ ਵੀ ਤਕਰੀਬਨ 20-30% ਰਕਬਾ ਜਿਹੜਾ ਆਪਣਾ ਆਲੂ ਦਾ ਆਪਣੇ ਪੰਜਾਬ ਦੇ ਵਿੱਚ ਹੁਣ ਲੈ ਚੁੱਕੀਆਂ ਨੇ
1: ਜੀ। ਯਾਨੀ ਕਿ ਬਹੁਤ ਸਾਰੀ ਆਲੂ ਦੀ ਵੀ ਵਰਾਇਟੀ ਜਿਹੜੀ ਹੈ ਉਹ ਸਾਨੂੰ ਖਾਣ ਨੂੰ ਮਿਲ ਸਕਦੀ ਹੈ
0: ਜੀ।
1: ਜੀ ਸਰ, ਆਲੂ ਦੀ ਫਸਲ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਕਿੰਨੀਆਂ ਕਿਸਮਾਂ ਨੇ, ਸਰ ਇਹਨਾਂ ਕਿਸਮਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਕੀੜੇ, ਬਿਮਾਰੀਆਂ ਅਤੇ ਫਸਲਾਂ ਦੀ ਚਿੰਤਾ ਜਿਹੜੀ ਹੁੰਦੀ ਹੈ ਨਾ, ਉਹ ਕਿਸਾਨ ਦੇ ਲਈ ਨਾ ਇੱਕ ਬਹੁਤ ਵੱਡੀ ਇੱਕ ਚੁਣੌਤੀ ਹੁੰਦੀ ਹੈ। ਅਤੇ ਆਲੂ ਦੀ ਫਸਲਾਂ ਨੂੰ ਸੁਰੱਖਿਅਤ ਰੱਖਣ ਲਈ ਕਿਹੜੀਆਂ ਪ੍ਰੀਕੋਸ਼ਨਸ ਜਿਹੜੀਆਂ ਆ ਉਹ ਸਾਡੇ ਕਿਸਾਨ ਵੀਰ ਅਪਣਾ ਸਕਦੇ ਨੇ?
0: ਦੇਖੋ ਮੈਡਮ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਆਪਾਂ ਆਲੂ ਨੂੰ ਜਾਂ ਤਾਂ ਖਾਣ ਵਾਲਾ ਆਲੂ ਪੈਦਾ ਕਰਾਂਗੇ ਜਾਂ ਫਿਰ ਬੀਜ ਦੇ ਤੌਰ ਤੇ
1: ਜੀ ਜੀ।
0: ਜੇਕਰ ਪੰਜਾਬ 'ਚ ਆਪਾਂ ਮੁੱਖ ਤੌਰ ਤੇ ਬੀਜ ਦਾ ਆਲੂ ਪੈਦਾ ਕਰਦੇ ਹਾਂ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਇਹਨੂੰ ਜੀਵਾਣੂ ਰਹਿਤ ਰੱਖੀਏ ਤੇ ਬਿਮਾਰੀ ਰਹਿਤ ਰੱਖੀਏ। ਜੀਵਾਣੂਆਂ ਦੇ ਵਿੱਚ ਵਾਇਰਸ ਰੋਗ ਜਿਹੜਾ ਉਹ ਜ਼ਿਆਦਾ ਫੈਲਾਉਂਦਾ, ਇੱਕ ਚਿੱਟੀ ਮੱਖੀ, ਇੱਕ ਤੇਲਾ ਮੱਛਰ ਜਿਹੜਾ ਉਹ ਰਸ ਚੂਸ ਕੇ ਬਿਮਾਰ ਬੂਟਿਆਂ ਤੋਂ ਜਿਹੜੇ ਸਾਫ ਬੂਟੇ ਆ ਉਹਨਾਂ ਨੂੰ ਬਿਮਾਰੀ ਫੈਲਾਉਂਦਾ ਜਾਂਦਾ। ਉਹਦੇ ਲਈ ਲੋੜ ਹੁੰਦੀ ਹੈ ਕਿ ਸਮੇਂ ਸਿਰ ਆਪਾਂ ਕੀਟਨਾਸ਼ਕ ਦੀ ਸਪਰੇਅ ਕਰੀਏ ਤੇ ਜਿਹੜੇ ਰੋਗ ਵਾਲੇ ਬੂਟੇ ਖੇਤ ਦੇ ਵਿੱਚ ਹੈਗੇ ਆ ਉਹਨਾਂ ਨੂੰ ਆਪਾਂ ਪਟਾ ਕੇ ਬਾਹਰ ਸੁੱਟ ਦਿੰਦੇ ਹਾਂ, ਜਿਹਨੂੰ ਕਿ ਆਪਾਂ ਰੋਗਿੰਗ ਕਹਿੰਦੇ ਹਾਂ। ਬਿਮਾਰ ਬੂਟੇ ਖੇਤ ਦੇ ਵਿੱਚੋਂ ਬਾਹਰ ਪੁੱਟ ਕੇ ਟੋਏ ਦੇ ਵਿੱਚ ਦੱਬ ਦੇਣੇ ਨੇ, ਉਹਦੇ ਨਾਲ ਜੀਵਾਣੂ ਰੋਗ ਤੋਂ ਮੁਕਤ ਫਸਲ ਨੂੰ ਰੱਖਿਆ ਜਾ ਸਕਦਾ। ਇਸੇ ਤਰ੍ਹਾਂ ਬਿਮਾਰੀਆਂ ਦੇ ਵਿੱਚ ਮੁੱਖ ਤੌਰ ਤੇ ਇਹਦੇ ਚ ਬਲਾਈਟ ਨਾਂ ਦੀ ਬਿਮਾਰੀ ਆਉਂਦੀ ਹੈ ਜਿਹਨੂੰ ਝੁਲਸ ਰੋਗ ਕਿਹਾ ਜਾਂਦਾ। ਉਹ ਝੁਲਸ ਰੋਗ ਤੋਂ ਬਚਾ ਲਈ ਵੱਖ ਵੱਖ ਸਾਡੇ ਕੋਲ ਉੱਲੀ ਨਾਸ਼ਕ ਹੈਗੇ ਨੇ, ਜਿਵੇਂ ਕਿ ਇੰਡੋਫਿਲੈਮ 45 ਹੈ, ਐਂਟਰਾਕੋਲ ਹੈਗੀ ਹੈ, ਟਰਜੇਟ ਐਮੇਟ ਹੈ, ਇਹਨਾਂ ਦਾ 10-10 ਦਿਨ ਦੇ ਵਕਫੇ ਤੇ ਉਦੋਂ ਜੇ ਬਲਾਈਟ ਦਾ ਸਾਨੂੰ ਝੁਲਸ ਰੋਗ ਦਾ ਖਤਰਾ ਲੱਗਦਾ ਤਾਂ ਆਪਾਂ ਸਮੇਂ ਸਿਰ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਉਹਦੇ ਨਾਲ ਜਿਹੜੀ ਕੁਆਲਿਟੀ ਆਲੂ ਦੀ ਉਹ ਮੇਨਟੇਨ ਕੀਤੀ ਜਾ ਸਕਦੀ ਹੈ।
1: ਯਾਨੀ ਕਿ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਜਿਹੜੀਆਂ ਦਵਾਈਆਂ ਤੁਸੀਂ ਦੱਸੀਆਂ ਨੇ ਉਹਦੇ ਨਾਲ ਅਸੀਂ ਆਲੂ ਨੂੰ ਵੀ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਔਰ ਖੁਦ ਵੀ ਤੰਦਰੁਸਤ ਰਹਿ ਸਕਦੇ ਹਾਂ, ਹੈ ਨਾ ਸਰ? ਜਿਵੇਂ ਕਿ ਅੱਜ ਕੱਲ੍ਹ ਜਲਵਾਯੂ ਦਾ ਪਰਿਵਰਤਨ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ, ਹੈ ਨਾ, ਚਰਚਾ ਦੇ ਵਿੱਚ ਰਹਿੰਦਾ, ਕੀ ਇਹਦਾ ਆਲੂ ਦੀ ਪੈਦਾਵਾਰ ਦੇ ਉੱਤੇ ਵੀ ਕੋਈ ਅਸਰ ਪੈ ਰਿਹਾ?
0: ਹਾਂਜੀ, ਦੇਖੋ ਵੱਖ ਵੱਖ ਕਿਸਮਾਂ ਨੇ ਜਿਹੜੀਆਂ ਸਾਡੀਆਂ, ਕੋਈ ਸ਼ਾਰਟ ਡਰੇਸ਼ਨ ਹੈ, ਲੌਂਗ ਡਰੇਸ਼ਨ ਹੈ, ਉਹਨਾਂ ਤੇ ਇਹਦਾ ਅਸਰ ਪੈਂਦਾ ਜੇਕਰ ਗਰਮੀ ਥੋੜੀ ਵੱਧ ਰਹਿੰਦੀ ਹੈ, ਬਲਕਿੰਗ ਲੇਟ ਹੁੰਦੀ ਹੈ, ਜੇਕਰ ਥੋੜਾ ਮੌਸਮ ਜਿਸ ਤਰ੍ਹਾਂ ਆਲੂ ਦੀ ਸਹੀ ਪੈਦਾਵਾਰ ਲਈ ਸਾਨੂੰ ਰਾਤ ਦਾ ਜਿਹੜਾ ਤਾਪਮਾਨ ਆ ਉਹ 20 ਡਿਗਰੀ ਤੋਂ ਘੱਟ ਚਾਹੀਦਾ ਹੁੰਦਾ ਅਤੇ ਦਿਨ ਦਾ ਤਾਪਮਾਨ ਜਿਹੜਾ ਉਹ 30 ਡਿਗਰੀ ਸੈਲਸੀਅਸ ਤੋਂ ਘੱਟ ਚਾਹੀਦਾ ਹੁੰਦਾ। ਜੇਕਰ ਇਹਦੇ ਵਿੱਚ ਵੇਰੀਏਸ਼ਨ ਆ ਜਾਂਦੀ ਹੈ ਤੇ ਥੋੜਾ ਆਲੂ ਦੀ ਡਿਵੈਲਪਮੈਂਟ ਦੇ ਵਿੱਚ ਫਰਕ ਪੈਂਦਾ ਤੇ ਉਹਦੇ ਨਾਲ ਇਹ ਹੈ ਕਿ ਆਲੂ ਦੀ ਫਸਲ ਥੋੜੀ ਲੰਬੀ ਹੋ ਜਾਂਦੀ ਹੈ, ਜਾਂ ਫਿਰ ਸੇਮ ਸਮੇਂ ਦੇ ਵਿੱਚ ਆਪਾਂ ਆਲੂ ਦੀ ਫਸਲ ਲਈਏ ਤਾਂ ਥੋੜਾ ਆਲੂ ਦਾ ਸਾਈਜ਼ ਛੋਟਾ ਰਹਿ ਜਾਂਦਾ। ਪਰ ਆਪਣੇ ਕੋਲ ਭਰਪੂਰ ਕਿਸਮਾਂ ਹੈਗੀਆਂ ਜਿਹੜੀਆਂ ਕਿ ਇਹ ਝਾੜ ਨੂੰ ਜਿਹੜਾ ਉਹ ਕੰਪਨਸੇਟ ਕਰ ਸਕਦੀਆਂ ਅਲੱਗ ਅਲੱਗ ਮੌਸਮ ਦੇ ਵਿੱਚ।
1: ਜੀ ਸਰ, ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਸਾਡੇ ਲਿਸਨਰਸ ਨੂੰ ਵੀ ਦੇ ਰਹੇ ਹੋ, ਸਾਡੇ ਕਿਸਾਨ

0: ਵੀ ਜਿਹੜੇ ਇਸ ਵੇਲੇ ਜੁੜੇ ਹੋਣਗੇ ਉਹਨਾਂ ਨੂੰ ਵੀ ਇਹ ਜਾਣਕਾਰੀ ਜਿਹੜੀ ਹੈ ਜ਼ਰੂਰ ਮਿਲੀ ਹੋਏਗੀ। ਔਰ ਸਰ, ਖੇਤ ਤੋਂ ਮੰਡੀ ਤੱਕ ਦਾ ਸਫ਼ਰ ਅਗਰ ਅਸੀਂ ਗੱਲ ਕਰੀਏ, ਆਲੂ ਦੀ ਸਟੋਰੇਜ ਔਰ ਕੋਲਡ ਚੇਨ ਜਿਹੜੀ ਹੈ ਮੈਨੇਜਮੈਂਟ ਕਿੰਨੀ ਕੁ ਜ਼ਿਆਦਾ ਇੰਪੋਰਟੈਂਟ ਹੈ ਅਤੇ ਇਹ ਕਿਸਾਨਾਂ ਦੇ ਲਈ ਕਿੰਨੀ ਜ਼ਿਆਦਾ ਬੈਨੀਫਿਸ਼ਲ ਹੈ?
1: ਆਲੂ ਦੇ ਵਿੱਚ ਦੇਖੀਏ ਤਾਂ ਜੀ, ਸਟੋਰੇਜ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਆਪਾਂ ਜਦੋਂ ਆਲੂ ਦੀ ਫਰਵਰੀ ਮਾਰਚ ਦੇ ਵਿੱਚ ਪਟਾਈ ਕਰਦੇ ਹਾਂ ਤਾਂ ਇੱਕਦਮ ਜਿਹੜਾ ਟੈਂਪਰੇਚਰ ਤਾਪਮਾਨ ਮੌਸਮ ਦਾ ਉਹ ਬਹੁਤ ਵੱਧਦਾ ਤੇ ਉਹਦੇ ਨਾਲ ਆਲੂ ਜਿਹੜਾ ਉਹ ਖਰਾਬ ਹੋ ਜਾਂਦਾ, ਤਾਂ ਸਾਨੂੰ ਆਲੂ ਦੀ ਤੁਰੰਤ ਸਟੋਰੇਜ ਦੀ ਲੋੜ ਪੈਂਦੀ ਹੈ। ਤੇ ਉਹਦੇ ਵਿੱਚ ਫਿਰ ਆਪਾਂ ਗੱਲ ਕਰਾਂਗੇ ਖਾਣ ਵਾਲਾ ਆਲੂ ਤੇ ਬੀਜ ਵਾਲਾ ਆਲੂ ਵੱਖ ਵੱਖ ਤਾਪਮਾਨ ਤੇ ਸਟੋਰ ਕੀਤਾ ਜਾਂਦਾ। ਜਿਹੜਾ ਸਟੋਰ ਬੀਜ ਵਾਲਾ ਆਲੂ ਹੈ ਉਹਨੂੰ ਆਪਾਂ 2 ਤੋਂ 4 ਡਿਗਰੀ ਸੈਲਸੀਅਸ ਤਾਪਮਾਨ ਤੇ ਕੋਲਡ ਸਟੋਰ ਦੇ ਵਿੱਚ ਸਟੋਰ ਕਰਨਾ ਪੂਰੀ ਠੰਡ ਦੇ ਵਿੱਚ। ਉਹਦੇ ਨਾਲ ਕੀ ਹੈ ਕਿ ਜਦ ਤੱਕ ਆਫ ਸੀਜ਼ਨ ਹੈ, ਆਪਣਾ ਬਿਜਾਈ ਦਾ ਸਮਾਂ ਅਕਤੂਬਰ ਦਾ ਨਹੀਂ ਆ ਜਾਂਦਾ, ਤਦ ਤੱਕ ਇਹਨੂੰ ਪੁਗਾਰੇ ਨਹੀਂ ਨਿਕਲਦੇ, ਆਲੂ ਸੌ ਜਾਂਦਾ ਕੋਲਡ ਸਟੋਰ ਦੇ ਵਿੱਚ। ਪਰੰਤੂ ਜਿਹੜਾ ਖਾਣ ਵਾਲਾ ਆਲੂ ਹੈ ਉਹਨੂੰ ਆਪਾਂ ਤਕਰੀਬਨ 10 ਡਿਗਰੀ ਸੈਲਸੀਅਸ ਤੇ ਸਟੋਰ ਕਰਦੇ ਹਾਂ ਕੋਲਡ ਸਟੋਰ ਦੇ ਵਿੱਚ, ਜਿੱਥੇ ਕਿ ਇਹਨੂੰ ਪੁਗਾਰੇ ਆ ਸਕਦੇ ਆ। ਉਹ ਪੁਗਾਰੇ ਖਤਮ ਕਰਨ ਲਈ ਅਸੀਂ ਇੱਕ CIPC ਨਾਂ ਦਾ ਕੈਮੀਕਲ ਹੈ ਜਿਹਦੀ 60 ਦਿਨ ਦੇ ਵਕਫੇ ਤੇ 2 ਸਪਰੇਆਂ ਜਿਹੜੀਆਂ ਕੋਲਡ ਸਟੋਰ ਦੇ ਵਿੱਚ ਹੀ ਕੀਤੀਆਂ ਜਾਂਦੀਆਂ ਉਹਨੂੰ ਫੋਗਿੰਗ ਕਹਿੰਦੇ ਆ। ਇਸ ਕੈਮੀਕਲ ਦਾ ਧੂੰਆਂ ਕਰਕੇ ਜਿਹੜੇ ਪੁਗਾਰੇ ਉਹ ਬਚਾਏ ਜਾ ਸਕਦੇ ਆ। ਇਹਨੂੰ ਅਲੱਗ ਟੈਂਪਰੇਚਰ ਤੇ ਇਸ ਕਰਕੇ ਆਪਾਂ ਸਟੋਰ ਕਰਦੇ ਹਾਂ ਖਾਣ ਵਾਲੇ ਆਲੂ ਨੂੰ, ਕਿਉਂਕਿ ਆਲੂ ਨੂੰ ਜਦੋਂ ਘੱਟ ਟੈਂਪਰੇਚਰ ਤੇ ਸਟੋਰ ਕਰੀਏ ਤਾਂ ਆਲੂ ਮਿੱਠਾ ਹੋ ਜਾਂਦਾ। ਆਪਾਂ ਸਾਰੇ ਸਿੱਖਦੇ ਹਾਂ ਕਿ ਸਾਨੂੰ ਮਿੱਠਾ ਆਲੂ ਰਸੋਈ ਦੇ ਵਿੱਚ ਚੰਗਾ ਨਹੀਂ ਲੱਗਦਾ, ਭਾਰੀ ਆਲੂ ਦੀ ਮੰਗ ਕਰਦੇ ਹਾਂ ਕਿ ਤਾਜ਼ਾ ਆਲੂ ਸਾਨੂੰ ਮਿਲੇ। ਉਹ ਇਹੀ ਕਾਰਨ ਹੈ ਕਿ ਜੇ ਖਾਣ ਵਾਲਾ ਆਲੂ ਅਸੀਂ 2 ਤੋਂ 4 ਡਿਗਰੀ ਤੇ ਬੀ ਵਾਲੇ ਸਟੋਰ ਦੇ ਵਿੱਚ ਸਟੋਰ ਕਰਦੇ ਹਾਂ ਤਾਂ ਇਹਦੇ ਵਿੱਚ ਸ਼ੂਗਰ ਡਿਵੈਲਪ ਹੋ ਜਾਂਦੀ ਤੇ ਉਹ ਸਾਨੂੰ ਖਾਣ ਦੇ ਵਿੱਚ ਮਿੱਠਾ ਲੱਗਦਾ। ਇਸ ਕਰਕੇ ਖਾਣ ਵਾਲੇ ਆਲੂ ਨੂੰ ਹਮੇਸ਼ਾ 8 ਤੋਂ 10 ਡਿਗਰੀ ਸੈਲਸੀਅਸ ਤੇ ਵੱਧ ਤਾਪਮਾਨ ਵਿੱਚ ਹੀ ਸਟੋਰ ਕਰਨਾ ਚਾਹੀਦਾ।
0: ਬਿਲਕੁਲ ਜੀ ਸਰ, ਬਹੁਤ ਵਧੀਆ ਇਨਫੋਰਮੇਸ਼ਨ ਹੈ। ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਿ ਅਸੀਂ ਚਿਪਸ ਦੀ ਗੱਲ ਕਰੀਏ, ਫਰੈਂਚ ਫਰਾਈਜ਼ ਨੇ ਤੇ ਹੋਰ ਜਿਹੜਾ ਪ੍ਰੋਸੈਸਡ ਫੂਡ ਹੁੰਦਾ ਬਹੁਤ ਜ਼ਿਆਦਾ ਮਸ਼ਹੂਰ ਹੈ, ਹੈ ਨਾ, ਤਾਂ ਪੂਰੇ ਫੂਡ ਉਦਯੋਗ ਦੇ ਵਿੱਚ ਆਲੂ ਦੀ ਕੀ ਭੂਮਿਕਾ ਬਣ ਜਾਂਦੀ ਹੈ ਉੱਥੇ ਫਿਰ?
1: ਮੈਡਮ, ਬਹੁਤ ਸਾਰੀਆਂ ਆਪਣੇ ਕੋਲ ਕਿਸਮਾਂ ਹੈ ਜਿਹਦੇ ਵਿੱਚ ਆਪਾਂ ਖਾਣ ਵਾਲਾ ਆਲੂ ਜਾਂ ਪ੍ਰੋਸੈਸਿੰਗ ਵਾਲਾ ਆਲੂ ਪੈਦਾ ਕਰਨਾ। ਹੁਣ ਜਿਹੜਾ ਆਪਾਂ ਨੋਰਮਲ ਖਾਣ ਵਾਲਾ ਆਲੂ ਪੈਦਾ ਕਰਦੇ ਹਾਂ ਉਹਦੇ ਵਿੱਚ ਪਾਣੀ ਦਾ ਕੰਟੈਂਟ ਜ਼ਿਆਦਾ ਹੁੰਦਾ, ਡਰਾਈ ਮੈਟਰ ਥੋੜਾ ਘੱਟ ਹੁੰਦਾ।
0: ਓਕੇ,
1: ਇਸੇ ਤਰ੍ਹਾਂ ਜੇਕਰ ਆਪਾਂ ਪ੍ਰੋਸੈਸਿੰਗ ਵਾਲੇ ਆਲੂ ਦੀ ਗੱਲ ਕਰੀਏ, ਆਪਾਂ ਚਿਪਸ ਬਣਾਉਣੇ ਆ, ਉਹਦਾ ਆਟਾ ਬਣਾਉਣਾ, ਫਲੋਰ ਬਣਾਉਣਾ ਜਾਂ ਕੋਈ ਫਲੇਕਸ ਬਣਾਉਣੇ ਆ, ਤਾਂ ਉਹਦੇ ਵਿੱਚ ਸਾਨੂੰ ਡਰਾਈ ਮੈਟਰ ਕੰਟੈਂਟ ਜਿਹੜਾ 20% ਤੋਂ ਉੱਤੇ ਚਾਹੀਦਾ ਹੁੰਦਾ। ਤਾਂ ਉਹਦੀਆਂ ਕਿਸਮਾਂ ਵੱਖਰੀਆਂ ਨੇ, ਜਿਵੇਂ ਕਿ ਕੁਫਰੀ ਚਿਪਸੋਨਾ 1 ਹੈ, ਕੁਫਰੀ ਚਿਪਸੋਨਾ 2 ਹੈ, ਇਹ ਖਾਸ ਤੌਰ ਤੇ ਚਿਪਸ ਬਣਾਉਣ ਲਈ ਕੱਢੀਆਂ ਗਈਆਂ ਨੇ। ਇਸੇ ਤਰ੍ਹਾਂ ਪ੍ਰਾਈਵੇਟ ਕਿਸਮਾਂ ਵੀ ਕੁਛ ਹੈਗੀਆਂ ਨੇ ਆਪਣੇ ਕੋਲ ਜਿਹਦੀਆਂ ਕਿ ਡਰਾਈ ਮੈਟਰ ਬਹੁਤ ਹਾਈ ਹੁੰਦਾ, ਤੇ ਆਪਾਂ ਉਹ ਜੇਕਰ ਇਹ ਇੱਦਾਂ ਦੀਆਂ ਕਿਸਮਾਂ ਵੱਧ ਡਰਾਈ ਮੈਟਰ ਵਾਲੀਆਂ ਪੈਦਾ ਕਰਦੇ ਹਾਂ ਤਾਂ ਸਾਡੇ ਹੋਰ ਵੱਧ ਜਾਂਦੇ ਆ ਸਾਡੇ ਕੋਲ ਰੂਟ ਪਲਾਨ ਕਿ ਆਪਾਂ ਵੇਚਣ ਦੀ ਬਜਾਏ ਮਾਰਕੀਟ ਦੇ ਵਿੱਚ ਜੇ ਰੇਟ ਨਹੀਂ ਹੈਗਾ ਤਾਂ ਇਹਨੂੰ ਪ੍ਰੋਸੈਸ ਕਰਕੇ ਇਹਦਾ ਆਟਾ ਬਣਾ ਕੇ, ਚਿਪਸ ਬਣਾ ਕੇ, ਫਰਾਈਜ਼ ਬਣਾ ਕੇ ਇਹਨੂੰ ਐਜ਼ ਏ ਫਰੋਜ਼ਨ ਫੂਡ ਜਾਂ ਫਿਰ ਐਜ਼ ਏ ਚਿਪਸ ਆਪਾਂ ਇਹਨੂੰ ਸੇਲ ਕਰ ਸਕਦੇ ਹਾਂ, ਜਿਹਦੇ ਨਾਲ ਕਿ ਆਪਣੀ ਮਾਰਕੀਟੇਬਿਲਟੀ ਇਹ ਪ੍ਰੋਸੈਸਿੰਗ ਵਰਾਇਟੀਆਂ ਦੀ ਜਿਹੜੀ ਅੱਗੇ ਤੇ ਅੱਗੇ ਬਣੀ ਰਹਿੰਦੀ ਹੈ।
0: ਬਿਲਕੁਲ ਸਰ, ਬਹੁਤ ਇਹ ਵੀ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਮਿਲੀ ਹੈ। ਹੁਣ ਛੋਟੇ ਅਤੇ ਮੱਧਮ ਕਿਸਾਨ ਜਿਹੜੇ ਹੁੰਦੇ ਨੇ ਨਾ, ਉਹਨਾਂ ਦੀ ਆਮਦਨ ਵਧਾਉਣ ਦੇ ਲਈ ਆਲੂ ਦੀ ਖੇਤੀ ਜਿਹੜੀ ਹੈ ਉਹ ਕਿੰਨੀ ਕੁ ਜ਼ਿਆਦਾ ਹੈਲਪਫੁਲ ਜਿਹੜੀ ਹੈ ਸਾਬਤ ਹੁੰਦੀ ਹੈ?
1: ਜੇ ਮੁੱਖ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਬੀਜ ਵਾਲਾ ਆਲੂ ਪੈਦਾ ਕਰਨਾ, ਕਿਸਾਨਾਂ ਨੂੰ ਇਹੀ ਸਮੱਸਿਆ ਆਉਂਦੀ ਹੈ ਕਿ ਵਧੀਆ ਜਿਹੜਾ ਜਵਾਣੂ ਰਹਿਤ ਬਿਮਾਰੀ ਰਹਿਤ ਬੀਜ ਹੈਗਾ ਉਹ ਉਹਨਾਂ ਨੂੰ ਨਹੀਂ ਮਿਲਦਾ, ਜਿਸ ਤੋਂ ਕਿ ਉਹ ਅਗਲੇ ਸਾਲ ਫਿਰ ਨਵਾਂ ਬੀਜ ਪੈਦਾ ਕਰ ਸਕਣ। ਪਰ ਹੁਣ ਕੁਛ ਸਾਲ ਪਹਿਲਾਂ ਤੋਂ ਆਪਣੇ ਕੋਲ ਨਵੀਆਂ ਤਕਨੀਕਾਂ ਆ ਗਈਆਂ ਜਿਹਦੇ ਵਿੱਚ ਕਿ ਟਿਸ਼ੂ ਕਲਚਰ ਤੇ ਐਰੋਪੋਨਿਕ ਤਕਨੀਕ ਦੀ ਵਰਤੋਂ ਕਰਕੇ ਆਪਾਂ ਵਧੀਆ ਰੋਗ ਰਹਿਤ ਬੀਜ ਆਪਣਾ ਜਿਹੜਾ ਉਹ ਆਪਣੇ ਪੱਧਰ ਤੇ ਹੀ ਪੈਦਾ ਕਰ ਸਕਦੇ ਹਾਂ। ਛੋਟੇ ਤੇ ਸੀਮਾਂਤ ਕਿਸਾਨ ਇਸ ਚੀਜ਼ ਦੀ ਜ਼ਰੂਰ ਜਾਣਕਾਰੀ ਰੱਖਣ ਕਿ ਅਸੀਂ ਇਹ ਐਰੋਪੋਨਿਕ ਟਿਸ਼ੂ ਕਲਚਰ ਵਾਲਾ ਬੀਜ, ਕੁਛ ਬਹੁਤ ਥੋੜੀਆਂ ਫਰਮਾਂ ਨੇ ਜਿਹੜੀਆਂ ਅਸਲੀ ਬੀਜ ਇਹ ਪੈਦਾ ਕਰ ਰਹੀਆਂ, ਉਹਨਾਂ ਦਾ ਪਤਾ ਰੱਖੀਏ, ਉਹਨਾਂ ਨਾਲ ਰਾਬਤਾ ਰੱਖ ਕੇ ਉਹਨਾਂ ਤੋਂ ਹੀ ਬੁੱਕ ਕਰਾਈਏ, ਤੇ ਉਹਨਾਂ ਤੋਂ ਵੀ ਆਪਾਂ ਉਹ ਬੁੱਕ ਕਰਾਈਏ ਬੀਜ ਜਿਹੜਾ ਕਿ ਪ੍ਰਮਾਣਿਕ ਹੋਵੇ, ਪ੍ਰਮਾਣਿਕਤਾ ਅਧੀਨ ਹੋਵੇ। ਤੇ ਆਪਣੀ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਐਗਰੀਕਲਚਰ ਦੇ ਅੰਦਰ ਕੰਮ ਕਰਦੀ ਹੈ, ਜਿਹੜੀ ਕਿ ਇਸ ਚੀਜ਼ ਦੇ ਟੈਗ ਦਿੰਦੀ ਹੈ ਕਿ ਬਕਾਇਦਾ ਇਸ ਫਾਰਮਰ ਨੇ ਵਧੀਆ ਕੁਆਲਿਟੀ ਵਾਲਾ ਬੀਜ ਪੈਦਾ ਕੀਤਾ ਕੀਤਾ ਹੈ, ਤੇ ਉਹਨੂੰ ਟੈਗ ਦੇ ਕੇ ਆਪਾਂ ਇਹ ਵਧੀਆ ਕੁਆਲਿਟੀ ਵਾਲਾ ਬੀਜ ਹੀ ਅੱਗੇ ਹੋਰ ਬੀਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਜਿਹੜਾ ਉਹ ਸੇਲ ਕਰ ਸਕਦੇ ਆ। ਤਾਂ ਛੋਟੇ ਤੇ ਸਮਾਨ ਕਿਸਾਨ ਜਿਹੜੇ ਹੈਗੇ ਆ ਉਹ ਇਹ ਸਰਟੀਫਾਈਡ ਜਿਹੜਾ ਟੈਗਡ ਬੀਜ ਹੈ ਉਹਦੀ ਹੀ ਖਰੀਦ ਕਰਕੇ ਆਪਣਾ ਜਿਹੜਾ ਅੱਗੇ ਤੋਂ ਅੱਗੇ ਸੀਡ ਮਲਟੀਪਲਾਈ ਕਰ ਸਕਦੇ ਆ ਤਾਂ ਜੋ ਉਹਨਾਂ ਦੀ ਆਮਦਨ ਜਿਹੜੀ ਹੈ ਉਹ ਬਣੀ ਰਹੇ
0: ਸਰ। ਜਿਵੇਂ ਕਿ ਅਸੀਂ ਔਰਗੈਨਿਕ

0: ਗੱਲ ਕਰੀਏ, ਜੈਵਿਕ ਖੇਤੀ ਦੀ ਗੱਲ ਕਰੀਏ, ਤੇ ਆਲੂ ਦੀ ਖੇਤੀ ਦੇ ਕੀ ਫਾਇਦੇ ਨੇ, ਕਿਸਾਨਾਂ ਨੂੰ ਕਿਵੇਂ ਇਹ ਜਿਹੜੇ ਹੈ ਕਿਸਾਨ ਵੀਰ ਸਾਡੇ ਨੇ ਕਿਵੇਂ ਇਸ ਚੀਜ਼ ਨੂੰ ਅਪਣਾ ਸਕਦੇ ਨੇ?
1: ਜੈਵਿਕ ਖੇਤੀ ਦੀ ਗੱਲ ਕਰੀਏ ਤਾਂ ਆਪਾਂ ਜੈਵਿਕ ਉਤਪਾਦਾਂ ਦੀ ਵਰਤੋਂ ਕਰਕੇ ਆਲੂ ਪੈਦਾ ਕਰਨਾ, ਸਾਰੀਆਂ ਕਿਸਮਾਂ ਹੋ ਸਕਦਾ ਇਹਦੇ ਵਿੱਚ ਨਾ ਫਿੱਟ ਹੋਣ, ਜਾਂ ਆਪਾਂ ਸਾਰੀਆਂ ਕਿਸਮਾਂ ਪੈਦਾ ਕਰੀਏ ਤੇ ਥੋੜਾ ਸ਼ਾਇਦ ਝਾੜ ਜਿਹੜਾ ਉਹ ਘੱਟ ਆਵੇ, ਪਰ ਆਪਣੀ ਬੁੱਕਤ ਬਣਾਉਣ ਲਈ ਆਪਾਂ, ਕਿਉਂਕਿ ਆਪਾਂ ਹਰ ਕੋਈ ਹੁਣ ਹੈਲਥ ਕੌਨਸ਼ੀਅਸ ਹੋ ਰਿਹਾ, ਤਾਂ ਇਹਨੂੰ ਆਪਾਂ ਜੈਵਿਕ ਆਲੂ ਦੇ ਨਾਂ ਤੇ ਵੇਚ ਸਕਦੇ ਹਾਂ, ਪਰ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਇਹਦੀ ਵੀ ਸਰਟੀਫਿਕੇਸ਼ਨ, ਜਿਹੜੀ ਪ੍ਰਮਾਣਿਕਤਾ ਅਪੇਡਾ ਮਹਿਕਮਾ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ, ਤੇ ਆਪਾਂ ਆਪਣਾ ਏਰੀਆ ਜਿੱਥੇ ਵੀ ਆਪਾਂ ਪੈਦਾ ਕਰਦੇ ਹਾਂ, ਔਰਗੈਨਿਕ ਖੇਤੀ ਕਰਦੇ ਹਾਂ, ਉਹਦੀ ਰਜਿਸਟ੍ਰੇਸ਼ਨ ਇਸ ਮਹਿਕਮੇ ਕੋਲ ਕਰਾਈਏ, ਤੇ ਬਕਾਇਦਾ ਔਰਗੈਨਿਕ ਪੈਦਾ ਕਰਕੇ ਉਹਦੀ ਵੀ ਸਰਟੀਫਿਕੇਟ ਲੈ ਕੇ ਉਹਨਾਂ ਤੋਂ ਫਿਰ ਇਹਨੂੰ ਜਿਹੜੀ ਜੈਵਿਕ ਖੇਤੀ ਦੇ ਨਾਂ ਤੇ ਇਹਦੀ ਸੇਲ ਕਰੀਏ, ਤਾਂ ਹੀ ਸਾਨੂੰ ਜਿਹੜੇ ਉਹਦੇ ਰਿਟਰਨ ਘੱਟ ਝਾੜ ਤੇ ਵੀ ਵਧੀਆ ਰਿਟਰਨ ਜਿਹੜੇ ਉਹ ਮਿਲ ਸਕਦੇ ਆ।
0: ਜੀ ਸਰ, ਬਹੁਤ ਵਧੀਆ ਇਨਫੋਰਮੇਸ਼ਨ ਹੈ, ਔਰ ਜਾਂਦੇ ਜਾਂਦੇ ਚਾਹਾਂਗੇ ਕਿ ਤੁਸੀਂ ਸਾਡੇ ਲਿਸਨਰਸ ਨੂੰ, ਸਾਡੇ ਸਰੋਤਿਆਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਵਿਸ਼ਵ ਆਲੂ ਦਿਵਸ ਦੇ ਮੌਕੇ ਤੇ? ਸਾਡੇ ਜਿਹੜੇ ਨੌਜਵਾਨ ਨੇ, ਕਿਸਾਨ ਨੇ, ਉਹਨਾਂ ਲਈ ਕੀ ਇੱਕ ਮੈਸੇਜ ਦੇਣਾ ਚਾਹੋਗੇ?
1: ਕਈ ਵਾਰੀ ਮੈਡਮ ਦੇਖਿਆ ਗਿਆ ਕਿ ਜਿਹੜੀ ਆਲੂ ਦੀ ਖੇਤੀ ਹੈ ਉਹਦੇ ਵਿੱਚ ਮਾਰਕੀਟ ਦਾ ਰੇਟ ਨਹੀਂ ਬਣਦਾ, ਸੇਲ ਨਹੀਂ ਹੁੰਦੀ। ਆਲੂ ਦੀ ਖੇਤੀ ਆਪਾਂ ਦੇਖੀਏ ਤਾਂ ਬਹੁਤ ਲਾਹੇਵੰਦ ਹੈ
0: ਜੀ,
1: ਵੈਸੇ ਜੇਕਰ ਅਸਲ ਮਾਰਕੀਟ ਆਪਾਂ ਟਾਰਗੇਟ ਕਰਕੇ ਸਹੀ ਢੰਗ ਨਾਲ ਪੈਦਾ ਕਰੀਏ, ਤਾਂ ਉਹਦੇ ਵਿੱਚ ਆਪਾਂ ਮਾਰਕੀਟ ਆਈਡੈਂਟੀਫਾਈ ਕਰੀਏ ਤੇ ਉਹਦੇ ਹਿਸਾਬ ਨਾਲ ਆਪਣੀ ਵਰਾਇਟੀ ਜਿਹੜੀ ਕਿਸਮ ਲਾਉਣੀ ਆ ਉਹ ਆਈਡੈਂਟੀਫਾਈ ਕਰਕੇ ਉਹਦੀ ਕਲਟੀਵੇਸ਼ਨ ਕਰੀਏ, ਫਿਰ ਆਪਾਂ ਬੀਜ ਪੂਰਾ ਸਰਟੀਫਾਈ ਕਰਾਈਏ, ਤੇ ਵੱਖਰੀਆਂ ਵੱਖਰੀਆਂ ਕਿਸਮਾਂ, ਮਤਲਬ ਇੱਕੋ ਕਿਸਮ ਨਹੀਂ ਹਰ ਇੱਕ ਨੇ ਲਾਉਣੀ ਹੈ, ਜੇ ਆਪਣੇ ਕੋਲ 100 ਖੇਤ ਆਪਾਂ ਆਲੂ ਪੈਦਾ ਕਰ ਰਹੇ ਹਾਂ ਤੇ ਆਪਾਂ 20-20 ਖੇਤ ਦੀ ਵੱਖਰੀ ਵੱਖਰੀ ਕਿਸਮ ਜਿਹੜੀ ਉਹ ਲਾਈਏ, ਕਿ ਜਿਹਦਾ ਵੀ ਰੇਟ ਮਿਲੇ ਸਾਨੂੰ ਅੰਡ ਤੇ ਮਾਰਕੀਟ ਦੇ ਵਿੱਚ ਕੋਈ ਨਾ ਕੋਈ ਜਿਹੜਾ ਰੇਟ ਜਿਹੜਾ ਹਰੇਕ ਵਰਾਇਟੀ ਦਾ ਅਲੱਗ ਅਲੱਗ ਹੁੰਦਾ ਤੇ ਕਿਤੇ ਨਾ ਕਿਤੇ ਉਹ ਆਮਦਨ ਜਿਹੜੀ ਉਹ ਜ਼ਰੂਰ ਹੋਵੇ, ਕਿਉਂਕਿ ਇੱਕੋ ਕਿਸਮ ਤੇ ਜੇ ਨਿਰਭਰ ਕਰਦੇ ਹਾਂ ਤੇ ਫਿਰ ਆਪਣੀ ਮਾਰਕੀਟ ਜਿਹੜੀ ਉਹ ਡਾਊਨ ਆ
0: ਜਾਂਦੀ ਹੈ। ਜੀ
1: ਜੀ
0: ਜੀ ਸਰ, ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਅੱਜ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਦਿੱਤੀ ਹੈ। ਉਮੀਦ ਕਰਦੀ ਹਾਂ ਕਿ ਨੌਜਵਾਨ ਜਿਹੜੇ ਨੇ ਔਰ ਕਿਸਾਨ ਵੀਰ ਜਿਹੜੇ ਨੇ ਉਹਨਾਂ ਦੇ ਇਹ ਇਨਫੋਰਮੇਸ਼ਨ ਜ਼ਰੂਰ ਕੰਮ ਆਏ। ਪ੍ਰੋਗਰਾਮ ਦੇ ਵਿੱਚ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜਨ ਦੇ ਲਈ ਡਾਕਟਰ ਦਮਨਦੀਪ ਸਿੰਘ ਜੀ, ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਥੈਂਕ ਯੂ ਸੋ ਮੱਚ ਸਰ।
1: ਧੰਨਵਾਦ ਜੀ।
0: ਜੀ ਬਿਲਕੁਲ ਜੀ, ਇਸ ਵਕਤ ਸੀ ਸਾਡੇ ਨਾਲ ਡਾਕਟਰ ਦਮਨਦੀਪ ਸਿੰਘ ਜੀ, ਜਿਨ੍ਹਾਂ ਨੇ ਵਾਕਈ ਦੇ ਵਿੱਚ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਦਿੱਤੀ ਹੈ ਕਿ ਆਲੂ ਦੀ ਖੇਤੀ ਜਿਹੜੀ ਹੈ ਬਹੁਤ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ, ਔਰ ਇਹਨਾਂ ਦੇ ਬੀਜ ਜਿਹੜੇ ਹੈ ਉਹ ਕਿੱਥੋਂ ਤੁਸੀਂ ਸਰਟੀਫਾਈਡ ਕਰ ਸਕਦੇ ਹੋ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਵੀ ਦਿੱਤੀ ਹੈ, ਔਰ ਅਗਰ ਤੁਸੀਂ ਔਰਗੈਨਿਕ ਖੇਤੀ ਵੀ ਕਰਨਾ ਚਾਹੁੰਦੇ ਹੋ ਇਸ ਦੇ ਬਾਰੇ ਵੀ ਇਨਫੋਰਮੇਸ਼ਨ ਜਿਹੜੀ ਮਿਲੀ ਹੈ, ਔਰ ਉਮੀਦ ਕਰਦੀ ਹਾਂ ਕਿ ਤੁਹਾਡੇ ਜਿਹੜੀ ਇਨਫੋਰਮੇਸ਼ਨ ਹੈ ਜ਼ਰੂਰ ਕੰਮ ਆਵੇਗੀ। ਫਿਲਹਾਲ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਸਿਲਸਿਲੇ ਦੇ ਵਿੱਚ ਤੁਹਾਡੀ ਦੋਸਤ ਨਿਸ਼ਾ ਤੁਹਾਡੇ ਨਾਲ ਹੈ। ਤੁਸੀਂ ਮੇਰੇ ਨਾਲ ਹੋ ਦਿਲ ਸੇ ਦਿਲ ਤੱਕ।

ਵੈਲ ਜੀ ਗੁੱਡ ਮਾਰਨਿੰਗ ਜਲੰਧਰ ਦਾ ਸਿਲਸਿਲਾ ਹੈ ਨਿਸ਼ਾ ਤੁਹਾਡੇ ਨਾਲ ਹੈ ਤੁਸੀਂ ਮੇਰੇ ਨਾਲ ਬਈ ਅੱਜ ਬਹੁਤ ਵਧੀਆ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਮਿਲੀ ਹੈ ਔਰ ਉਮੀਦ ਕਰਦੀ ਹਾਂ ਕਿ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਹੈ ਸਾਰੇ ਦੋਸਤਾਂ ਦੇ ਕੰਮ ਜ਼ਰੂਰ ਆਏਗੀ ਮਦਦ ਕਰਨ ਤੋਂ ਲੈ ਕੇ ਹਾਵੜਾ ਬ੍ਰਿਜ ਦੀ ਸੈਰ ਕਰਾਉਂਦੇ ਹੋਏ ਆਲੂ ਰਾਜਾ ਸੇ ਮੁਲਾਕਾਤ ਕਰਾਈ ਚਲੋ ਅੱਜ ਤਾਂ ਫਿਰ ਦਿਨ ਬਣ ਗਿਆ ਹੈ ਨਾ ਔਰ ਨਿੰਬੂ ਪਾਣੀ ਮੈਂ ਉਨੀ ਦੇਰ ਤੱਕ ਪੀਂਦੀ ਹਾਂ ਅਤੇ ਤੁਸੀਂ ਥੋੜ੍ਹਾ ਜਿਹਾ ਕਰੋ ਇੰਜੋਏ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ ਔਰ ਫਿਲਹਾਲ ਘੜੀ ਦੀ ਸੂਈ ਕਹਿ ਰਹੀ ਹੈ ਕਿ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਹੋ ਚੱਲਿਆ ਪਰ ਤੁਸੀਂ ਜਾਣਾ ਕਿਤੇ ਨਹੀਂ ਹੈ ਨਿਸ਼ਾ ਤੁਹਾਡੇ ਨਾਲ ਇਸੇ ਤਰ੍ਹਾਂ ਬਣੀ ਰਹੇਗੀ ਬਰਕਰਾਰ ਰਹੇਗਾ ਇਹ ਸਿਲਸਿਲਾ ਪ੍ਰੋਗਰਾਮ ਕਿਹੜਾ ਹਾਂ ਪ੍ਰੋਗਰਾਮ ਹੋਈ ਵਾਲਾ ਗੁੱਡ ਮਾਰਨਿੰਗ ਜਲੰਧਰ ਦਾ ਨਹੀਂ ਰਹੇਗਾ ਬਾਕੀ ਦੇ ਸਿਲਸਿਲੇ ਜਿਹੜੇ ਆ ਬਰਕਰਾਰ ਰਹਿਣਗੇ ਫਿਲਹਾਲ ਪ੍ਰੋਗਰਾਮ ਨੂੰ ਕਰ ਰਹੀ ਹਾਂ ਵਾਇੰਡ ਅਪ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਤੁਸੀਂ ਬਣੇ ਰਹੋ ਬਸ ਦਿਲ ਸੇ ਦਿਲ ਤੱਕ

नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। सरकार ने पछमी एशिया विच टकराव कारण आलमी ऊर्जा सप्लाई च विघन दे मद्देनज़र जनतक खेतर दियां तेल मार्केटिंग कंपनियां नूं 30 दिनां दे LPG भंडारां नूं सुरक्षित रखण दे निर्देश दित्ते। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1977 ਵਾਰਡਾਂ ਵਿੱਚੋਂ 958 'ਤੇ ਵੱਡੀ ਜਿੱਤ ਹਾਸਲ ਕੀਤੀ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ

0: 30 ਦਿਨਾਂ ਦੇ ਐਲਪੀਜੀ ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕੱਲ ਨਵੀਂ ਦਿੱਲੀ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਕੱਚੇ ਤੇਲ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਰਿਹਾ।
1: Regarding the efforts of the government to keep the price stable, Bharat Sarkar ne excise duty kam ki. So these all efforts have been done to keep the price stable. We are working on the strategic reserves also. Oil marketing companies ko work out karne ke liye kaha hai ki LPG ka jo reserve hai, that should be minimum 30 days with them. And they are working on it. And similarly for crude also, we are working.
0: ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਈਂਧਨ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਰਣਨੀਤਿਕ ਭੰਡਾਰਾਂ ਰਾਹੀਂ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੇ ਕੰਮ ਕਰ ਰਹੀ ਹੈ। ਸਕੱਤਰ ਨੇ ਕਿਹਾ ਕਿ ਦੇਸ਼ 'ਚ ਪੈਟਰੋਲ, ਡੀਜ਼ਲ, LPG, ਕੱਚਾ ਤੇਲ ਤੇ ਢੁਕਵੇਂ ਗੈਸ ਦੇ ਢੁਕਵੇਂ ਭੰਡਾਰ ਨੇ। ਉਨ੍ਹਾਂ ਕਿਹਾ ਕਿ ਕਿਸੇ ਵੀ LPG ਵੰਡ ਕੇਂਦਰ ਤੇ ਸਪਲਾਈ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ।
2: सरकार सभी घरों तक LPG सिलेंडर्स की उपलब्धता और डिलीवरी सुनिश्चित कराने के लिए हर संभव प्रयास कर रही है। इसके साथ सरकार सभी पेट्रोल पंप पर पेट्रोल और डीजल की आपूर्ति सुनिश्चित करने के लिए भी प्रयासरत है। इसलिए अफवाहों पर ध्यान न दें और अपने दैनिक उपयोग में ऊर्जा को बचाने का हर संभव प्रयत्न करें। बल्क और इंडस्ट्रियल कंज्यूमर्स से अपील है कि वो ऑथराइज्ड प्रोक्योरमेंट चैनल से ही डीजल की खरीद करें।
0: ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਅਸੀਮ ਮਹਾਜਨ ਨੇ ਕਿਹਾ ਕਿ ਖਾੜੀ ਤੇ ਪੱਛਮੀ ਏਸ਼ੀਆ ਖੇਤਰ 'ਚ ਭਾਰਤੀ ਦੂਤਕਾਰ ਭਾਰਤੀ ਨਾਗਰਿਕਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰ ਰਹੇ ਨੇ। ਇਸ ਦੌਰਾਨ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਤਰਾਲਾ ਸਮੁੰਦਰੀ ਯਾਤਰੀਆਂ ਦੀ ਭਲਾਈ ਤੇ ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਵਾਸਤੇ ਕੰਮ ਕਰ ਰਿਹਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੱਲ੍ਹ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਸਰਵੇਖਣ ਮੁਤਾਬਕ ਭਾਰਤ ਨੇ ਮਾਂ ਤੇ ਬੱਚੇ ਦੀ ਸਿਹਤ, ਪੋਸ਼ਣ ਅਤੇ ਵਿੱਤੀ ਸੁਰੱਖਿਆ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਸਰਵੇਖਣ ਦੇ ਮੁਤਾਬਕ ਸੰਸਥਾਗਤ ਜਣੇਪੇ 88.6% ਤੋਂ ਵੱਧ ਕੇ 90.6% ਹੋ ਗਏ ਨੇ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤ ਦੀ ਕੁੱਲ ਪ੍ਰਜਨਨ ਦਰ 2 ਤੇ ਬਣੀ ਹੋਈ ਹੈ। ਸਰਵੇਖਣ ਮੁਤਾਬਕ 12 ਤੋਂ 23 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਕਵਰੇਜ ਲਗਾਤਾਰ 96% ਤੋਂ ਉਪਰ ਬਣੀ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਸੁਧਾਰ ਮਿਸ਼ਨ ਪਰਿਵਾਰ ਵਿਕਾਸ ਸਮੇਤ ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਦੇ ਨਿਰੰਤਰ ਪ੍ਰਭਾਵ ਨੂੰ ਦਰਸਾਉਂਦੇ ਨੇ। ਸਰਵੇਖਣ ਨੇ ਔਰਤਾਂ ਦੇ ਡਿਜੀਟਲ ਸਮਾਵੇਸ਼ ਤੇ ਵਿੱਤੀ ਸਸ਼ਕਤੀਕਰਨ ਵਿੱਚ ਵੀ ਸਥਿਰ ਪ੍ਰਗਤੀ ਹੋਈ ਹੈ। ਇਸ ਵਿੱਚ ਕਿਹਾ ਗਿਆ ਕਿ ਇੰਟਰਨੈਟ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਕੇ 64.3% ਹੋ ਗਈ ਹੈ। ਸਰਵੇਖਣ ਵਿੱਚ ਕਿਹਾ ਗਿਆ ਕਿ ਆਯੁਸ਼ਮਾਨ ਭਾਰਤ ਤੇ ਸਿਹਤ ਸੁਰੱਖਿਆ ਪਹਿਲਕਦਮੀਆਂ ਨੇ ਸਿਹਤ ਸੰਭਾਲ 'ਚ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ਨਗਰ ਨਿਗਮ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 26 ਮਈ ਨੂੰ ਹੋਈਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ 1,977 ਵਾਰਡਾਂ ਵਿੱਚੋਂ 958 ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ 397 ਵਾਰਡਾਂ ਤੇ ਜਿੱਤ ਨਾਲ ਦੂਜੇ ਸਥਾਨ ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡ, ਜਦਕਿ BJP ਨੇ 172 ਤੇ ਬਹੁਜਨ ਸਮਾਜ ਪਾਰਟੀ ਨੂੰ ਸਿਰਫ 7 ਵਾਰਡ ਤੇ ਜਿੱਤ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡ ਜਿੱਤ ਕੇ 3ਜਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੀ ਗਿਣਤੀ, ਜੋ ਸ਼੍ਰੋਮਣੀ ਅਕਾਲੀ ਦਲ ਤੇ BJP ਤੋਂ ਵੀ ਵੱਧ ਹੈ, ਨੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ 'ਚ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ 'ਚ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਸਨ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਇੰਗ ਅੱਜ ਸਵੇਰੇ ਭਾਰਤ ਦੇ 5 ਦਿਨਾਂ ਦੌਰੇ ਤੇ ਬਿਹਾਰ ਦੇ ਗਿਆ ਪਹੁੰਚ ਰਹੇ ਨੇ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੋਵੇਗਾ, ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਤੇ ਕਾਰੋਬਾਰੀ ਆਗੂ ਸ਼ਾਮਲ ਹੋਣਗੇ। ਇਹ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ ਭਾਰਤ ਦਾ ਪਹਿਲਾ ਦੌਰਾ ਹੋਏਗਾ। ਗਯਾ 'ਚ ਮਿਆਂਮਾਰ ਦੇ ਰਾਸ਼ਟਰਪਤੀ ਮਹਾਬੋਧੀ ਮੰਦਰ ਤੇ ਸੁਜਾਤਾ ਮੰਦਰ 'ਚ ਪ੍ਰਾਰਥਨਾ ਕਰਨਗੇ। ਰਾਸ਼ਟਰਪਤੀ ਅੱਜ ਬਾਅਦ ਵਿੱਚ ਨਵੀਂ ਦਿੱਲੀ ਪਹੁੰਚਣਗੇ। ਉਹ ਅੱਜ ਸ਼ਾਮ ਨੂੰ ਵਿਦੇਸ਼ ਮੰਤਰੀ ਡਾਕਟਰ HS ਸ਼ੰਕਰ ਨਾਲ ਮੁਲਾਕਾਤ ਕਰਨਗੇ। ਕੱਲ੍ਹ ਰਾਸ਼ਟਰਪਤੀ ਵੱਲੋਂ ਮਿਆਂਮਾਰ ਭਾਰਤ ਵਪਾਰ ਫੋਰਮ 'ਚ ਹਿੱਸਾ ਲੈਣ ਦੀ ਉਮੀਦ ਹੈ। ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਦੋਵਾਂ ਨੇਤਾਵਾਂ 'ਚ ਮੁਲਾਕਾਤ ਦੌਰਾਨ ਮਿਆਂਮਾਰ ਭਾਰਤ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਇਸ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪਣ 'ਤੇ ਵਿਚਾਰ ਕਰ ਰਹੀ ਹੈ। ਅਮਿਤ ਸ਼ਾਹ ਨੇ ਇਹ ਬਿਆਨ ਕੱਲ੍ਹ ਗੁਜਰਾਤ ਦੇ ਭੁਜ ਵਿੱਚ ਭਾਰਤ ਪਾਕਿਸਤਾਨ ਸਰਹੱਦ 'ਤੇ 2 ਨਵੀਆਂ ਸਰਹੱਦੀ ਚੌਕੀਆਂ ਦਾ ਉਦਘਾਟਨ ਕਰਨ ਤੋਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਸਰਹੱਦੀ ਸੁਰੱਖਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਬਦਲਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੇ ਇੱਕ ਚਤੁਰਭੁਜ ਸੁਰੱਖਿਆ ਗ੍ਰਿਡ ਦੀ ਸਥਾਪਨਾ ਦਾ ਐਲਾਨ ਕੀਤਾ। ਇਹ ਸਿਰਫ ਸਰਹੱਦੀ ਸੁਰੱਖਿਆ ਦੇ ਰਵਾਇਤੀ ਦ੍ਰਿਸ਼ਟੀਕੋਣ ਦੀ ਬਜਾਏ ਖੇਤਰ ਸੁਰੱਖਿਆ ਦੀ ਇੱਕ ਨਵੀਂ ਧਾਰਨਾ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿੱਚ ਬਲ ਕਰਮਚਾਰੀਆਂ ਦੇ ਨਾਲ ਜਨਤਾ, ਸਿਵਲ ਪ੍ਰਸ਼ਾਸਨ, ਸਥਾਨਕ ਪੁਲਿਸ ਤੇ ਫੌਜ ਦੀ ਵੀ ਮੁੱਖ ਜ਼ਿੰਮੇਵਾਰੀ ਹੋਵੇਗੀ।

0: ही।
1: बीएसएफ की सीमा सुरक्षा के कंसेप्ट को पूर्णतया बदलने का निर्णय किया है। चतुष्कोणीय कंसेप्ट के साथ एक सुरक्षा ग्रिड हम आने वाले दिनों में बनाएंगे और बॉर्डर सुरक्षा की जगह टेरिटोरियल सुरक्षा का एक नया कंसेप्ट भी लॉन्च करेंगे और बीएसएफ के जवानों की तो प्रमुख जिम्मेदारी ही रहे। ये मिलाकर समग्र बॉर्डर बांग्लादेश और पाकिस्तान एक सुरक्षा ग्रिड मजबूत बनाने का काम हम स्मार्ट बॉर्डर सुरक्षा के प्रोजेक्ट के तहत हम ले रहे हैं।
0: ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਮਗਰ ਸਿੱਖਿਆ ਅਭਿਆਨ ਤਹਿਤ ਗ੍ਰਾਂਟਾਂ ਜਾਰੀ ਕਰਨ ਤੇ ਵਰਤੋਂ ਸਬੰਧੀ ਇੱਕ ਵਿਆਪਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸਮਗਰ ਸਿੱਖਿਆ ਅਭਿਆਨ ਦੇ ਤੀਜੇ ਗੇੜ ਨੂੰ ਵਧੇਰੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਨਤੀਜਾ ਮੁਖੀ ਬਣਾਉਣ ਤੇ ਜ਼ੋਰ ਦਿੱਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਪ੍ਰਧਾਨ ਨੇ ਦੱਸਿਆ ਕਿ ਇਸ ਸਾਲ ਸਮਗਰ ਸਿੱਖਿਆ ਅਭਿਆਨ, ਪੀਐਮ ਪੋਸ਼ਣ, ਉਲਾਸ, ਪੀਐਮ ਸ਼੍ਰੀ ਤੇ ਹੋਰ ਪ੍ਰਮੁੱਖ ਯੋਜਨਾਵਾਂ ਦਾ ਤਾਲਮੇਲ ਕਰਕੇ ਇੱਕ ਏਕੀਕ੍ਰਿਤ ਪਹੁੰਚ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੂਲ ਸਿੱਖਿਆ ਪ੍ਰਣਾਲੀ 'ਚ ਬਿਹਤਰ ਤਾਲਮੇਲ ਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਏਗਾ। ਵਿੱਤੀ ਸੇਵਾਵਾਂ ਵਿਭਾਗ ਨੇ ਲਾਵਾਰਿਸ ਵਿੱਤੀ ਸੰਪਤੀਆਂ ਨਾਲ ਸਬੰਧਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤਾ ਹੈ। ਇਹ ਪੋਰਟਲ ਜਨਤਕ ਖੇਤਰ ਬੈਂਕ ਐਸੋਸੀਏਸ਼ਨ ਪੀਐਸਪੀਏ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਐ। ਪੀਐਸਪੀਏ ਇੱਕ ਏਕੀਕ੍ਰਿਤ ਕੰਪਨੀ ਹੈ ਜੋ ਦੇਸ਼ ਦੇ 12 ਜਨਤਕ ਖੇਤਰ ਦੇ ਬੈਂਕਾਂ ਵੱਲੋਂ ਸਾਂਝੇ ਤੌਰ ਤੇ ਸਥਾਪਿਤ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਪੰਜਾਬ ਦੇ ਜਲੰਧਰ, ਗੁਰਦਾਸਪੁਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਪੈ ਰਹੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਜਦਕਿ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੱਦਲਵਾਈ ਬਣੀ ਹੋਈ ਹੈ। ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਤਾਮਿਲਨਾਡੂ ਤੇ ਹੋਰਨਾਂ ਕਈ ਥਾਵਾਂ 'ਤੇ ਵੀ ਭਾਰੀ ਬਾਰਿਸ਼ ਦੀ ਉਮੀਦ ਜ਼ਾਹਰ ਕੀਤੀ ਹੈ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਤੱਕ ਕੁੱਲ 8 ਤਮਗੇ ਜਿੱਤੇ ਨੇ। ਇਹਨਾਂ ਵਿੱਚ 4 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤ ਚੀਨ ਤੋਂ ਬਾਅਦ ਤਮਗਿਆਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਬਣਿਆ ਹੋਇਆ। IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਕੱਲ੍ਹ ਨਿਊ ਚੰਡੀਗੜ੍ਹ 'ਚ ਹੋਏ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਅਤੇ 214 ਦੌੜਾਂ ਬਣਾਈਆਂ। ਵੈਬ ਸੂਰਿਆਵੰਸ਼ੀ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ ਟਾਈਟਨਸ ਨੇ 18 ਓਵਰਾਂ 'ਤੇ 4 ਗੇਂਦਾਂ 'ਚ ਸਿਰਫ 3 ਵਿਕਟਾਂ ਗੁਆ ਕੇ 219 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸੁਭਮਨ ਗਿੱਲ ਨੇ 104 ਦੌੜਾਂ ਬਣਾਈਆਂ ਅਤੇ ਸਾਈ ਸੁਦਰਸ਼ਨ ਨੇ 58 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦਰਮਿਆਨ ਫਾਈਨਲ ਕੱਲ੍ਹ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ 'ਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1970 ਵਾਰਡਾਂ 'ਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ। ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।

0: ਓਏ ਹੋਏ ਬੈਂਡ ਵਾਲੇ ਓ, ਚੱਕ ਲਓ ਆਪਣੇ ਢੋਲ ਵਾਜੇ ਨਾਲੇ, ਕੱਸ ਲਓ ਪੀਪਣੀਆਂ, ਹੈ ਕਿ ਨਾ।
1: One, two, three.

ਇਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 MHz 9:02 ਹੋ ਰਹੇ ਨੇ ਔਰ ਵੇਲਾ ਹੋ ਰਿਹਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ।

ਜਿਹੜੀ ਆ ਨਾ ਸਿਰਫ ਉਹ ਸਬਜ਼ੀ ਨਹੀਂ ਆ, ਇਹ ਤਾਂ ਘਰਾਂ ਦੀ ਇੱਕ ਐਮਰਜੈਂਸੀ ਸਰਵਿਸ ਵੀ ਕਹਿ ਸਕਦੇ ਹਾਂ। ਨਹੀਂ ਚੱਲ ਠੀਕ ਆ ਫਿਰ, ਕਿਲੋ ਆਲੂ ਲਈ ਆਇਓ, ਆਉਂਦੇ ਆਉਂਦੇ ਮੈਂ ਫਿਰ ਆਲੂ ਹੀ ਧਰ ਲੈਂਦੀ ਹਾਂ, ਭੁੱਖ ਲੱਗੇ ਆਲੂ, ਮਹਿਮਾਨ ਆ ਜਾਣ ਆਲੂ, ਬੱਚੇ ਨਖਰੇ ਕਰਨ ਆਲੂ, ਹੋਈਆਂ ਨਹੀਂ ਕਿ ਅੱਜ ਸਾਡੀ ਪਲੇਟ ਵਿੱਚ ਵੀ ਆਲੂ ਹੀ ਹੋਣਗੇ। ਜੇ ਅੱਜ ਤੁਹਾਡੀ ਥਾਲੀ ਵਿੱਚ ਆਲੂ ਆ ਜਾਵੇ ਨਾ ਤਾਂ ਸਿਰਫ ਸਬਜ਼ੀ ਨਾ ਸਮਝਿਓ, ਤਾਂ ਤੁਸੀਂ ਇਹਨੂੰ ਰਸੋਈ ਦਾ ਅਸਲੀ ਯੋ ਰੌਕ ਸਟਾਰ ਸਮਝਿਓ। ਖਾਂਦੇ ਰਹੋ, ਮੁਸਕਰਾਉਂਦੇ ਰਹੋ, ਕਿਉਂਕਿ ਜ਼ਿੰਦਗੀ ਵੀ ਆਲੂ ਵਾਂਗ ਹੋਣੀ ਚਾਹੀਦੀ ਹੈ ਨਾ, ਹਰ ਸਿਚੁਏਸ਼ਨ ਦੇ ਵਿੱਚ ਫਿੱਟ ਹੋ ਜਾਣੀ ਚਾਹੀਦੀ ਹੈ। ਬਿਲਕੁਲ ਜੀ, ਦੋ ਫਿਰ ਆਲੂ ਦੀ ਕਹਾਣੀ ਜੇ ਤੁਹਾਡੇ ਜ਼ਬਾਨ ਤੋਂ ਮੈਨੂੰ ਸੁਣਨ ਨੂੰ ਮਿਲ ਜਾਵੇ ਅੱਜ, ਮੈਂ ਕਿਹਾ ਜੀ ਬੱਲੇ ਬੱਲੇ ਹੋ ਜਾਣੀ, ਸਿਰਫ ਮੈਂ ਕਿਹਾ ਆਲੂ ਦੀ ਗੱਲ ਕਰਿਓ ਅੱਜ ਮੇਰੇ ਨਾਲ। ਆਲੂ ਕਚਾਲੂ ਬੇਟਾ ਕਹਾਂ ਗਏ ਥੇ, ਬੈਂਗਨ ਕੀ ਟੋਕਰੀ ਮੈਂ ਸੋ ਰਹੇ ਥੇ। ਬੈਂਗਨ ਦੀ ਟੋਕਰੀ 'ਚ ਨਹੀਂ ਸੋਣਾ ਤੁਸੀਂ ਕਦੇ ਨਹੀਂ ਸੋਣਾ, ਤੁਸੀਂ ਬਸ ਰਹਿਣਾ ਆਕਾਸ਼ਵਾਣੀ ਦੀ 102.7 FM ਦੇ ਨਾਲ, 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਯੋਰ ਐਪ ਦੇ ਜਿਹੜੇ ਜ਼ਰੀਏ ਜਿਹੜੇ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, 9855101027 ਦਿਲ ਸੇ ਦਿਲ ਤਾ, 9855101027 ਘੱਲ ਦਿਓ ਮੈਸੇਜ ਆਪਣੇ ਫਿਰ ਫਟਾਫਟ ਜ਼ਬਰਦਸਤ। ਮੈਂ ਕਿਹਾ ਫਿਰ ਇੱਕ ਗਾਣਾ ਹੋ ਜਾਵੇ, ਰਜ਼ਾਮੰਦ ਕਰ ਦਿੰਦੇ ਹਾਂ, ਚਲੋ ਇੱਕ ਹੌਲੀ ਜਿਹਾ ਮਿੱਠਾ ਜਿਹਾ ਗਾਣਾ ਸੁਣਾ ਦਿੰਦੇ ਹਾਂ, ਸੁਣੋ ਫਿਰ ਦਿਲ ਸੇ ਦਿਲ ਤੱਕ ਆਕਾਸ਼ਵਾਣੀ ਦੀ 102.7 ਮੈਂ ਕਹਿ ਰਹੀ ਸੀ, ਪਿਆਰਾ ਜਿਹਾ ਗਾਣਾ।

0: ਰਜ਼ਾਮੰਦੀ ਤਾਂ ਲੈਣੀ ਸੀਗੀ ਕਿ ਅੱਜ ਸਬਜ਼ੀ ਕੀ ਬਣੇਗੀ ਔਰ ਸਬਜ਼ੀ ਕੀ ਬਣੇਗੀ, ਇਸ ਚੀਜ਼ ਦੀ ਰਜ਼ਾਮੰਦੀ ਤਾਂ ਪਰਿਵਾਰ ਦੇ ਸਾਰੇ ਮੈਂਬਰਸ ਤੋਂ ਪੁੱਛਣੀ ਪੈਂਦੀ ਆ, ਦੇਖਣੀ ਪੈਂਦੀ ਆ। ਬਿਲਕੁਲ ਜੀ ਬਿਲਕੁਲ, ਦੇਖਣੀ ਪੈਂਦੀ ਆ। ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਜਿਹੜੇ ਹੈ ਉਹ ਆਉਣੇ ਸ਼ੁਰੂ ਹੋ ਗਏ ਨੇ ਔਰ ਤੁਹਾਡੇ ਇਕੱਲੇ ਹੋਏ ਮੈਸੇਜਸ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰ ਰਹੀ ਹਾਂ। ਦਿਲ ਆਪਣਾ ਪੰਜਾਬੀ ਔਰ ਪੰਜਾਬੀਆਂ ਦਾ ਦਿਲ ਕਹਿੰਦਾ ਕਿ ਸਾਡੇ ਪ੍ਰੋਗਰਾਮ 'ਚ ਮੈਸੇਜ ਆਉਣੇ ਚਾਹੀਦੇ ਨੇ। ਲਓ ਫਿਰ
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੋਂ ਆਉਂਦੀ ਏ ਮਿੱਠੀ ਮਿੱਠੀ ਆਵਾਜ਼, ਸਾਡਾ ਮਨ ਖੁਸ਼ ਹੋ ਗਿਆ।
0: ਅਰੇ ਵਾਹ,
1: ਮਾਈਕ ਤੇ ਬੈਠੇ ਨੇ ਸਾਡੇ ਮੈਡਮ ਨੀਸ਼ਾ ਜੀ ਅੱਜ ਸਵੇਰ ਤੋਂ, ਪ੍ਰਭੂ ਵੰਦਨਾ ਸੁਣਾਈ ਦਿੱਤੀ ਏ, ਭਜਨ ਤੇ ਸ਼ਬਦਾਂ ਦੇ ਨਾਲ ਰੌਣਕ ਲਗਾਈਏ, ਪਰਮਾਤਮਾ ਦੇ ਨਾਲ ਸਾਡੀ ਤਾਰ ਸੋਹਣੀ ਜੋੜੀਏ।
0: ਬਾਜੀ ਵਾ
1: ਮੈਡਮ ਨੀ।

0: ਠੰਡੇ ਮੌਸਮ ਦੀ ਗੱਲ ਬਾਤ ਸੁਣਾਈਏ, ਕਾਲੀਆਂ ਘਟਾਵਾਂ ਨਾਲ ਰਿਮ ਜਿਮ ਬਰਸਾਤ ਹੈ, ਘੁੱਗੀਆਂ ਕਬੂਤਰਾਂ ਤੇ ਮੋਰਾਂ ਦੀ ਆਵਾਜ਼ ਹੈ, ਚਿੜੀਆਂ ਦੀ ਚੀਂਚੀ ਤੇ ਮੋਰਾਂ ਦੀ ਕੈਂਕੋ ਕੈਂਕੋ ਨੇ,
1: ਇਸ
0: ਬਰਸਾਤ ਦੀ ਬਹਾਰ ਲਗਾਈਏ। ਵਿਨੋਦ ਸੰਧੂ ਜਾਡਲਾ ਟਾਉਣ ਵਾਲਿਆਂ ਨੇ ਸੁਣ ਕੇ ਅੱਜ ਤੁਹਾਡੇ ਤੱਕ ਆਵਾਜ਼ ਪਹੁੰਚਾਈਏ, ਨਮਸਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬੁਲਾਈਏ
1: ਜੀ। ਨਮਸਤੇ,
0: ਬਹੁਤ ਵਧੀਆ ਪ੍ਰੋਗਰਾਮ ਨੀਸ਼ਾ ਜੀ ਤੁਸੀਂ ਸਵੇਰ ਤੋਂ ਪੇਸ਼ ਕੀਤਾ ਏ। ਗੁੱਡ ਮਾਰਨਿੰਗ ਪ੍ਰੋਗਰਾਮ ਵਿੱਚ ਹਰ ਵਾਰ ਦੀ ਤਰ੍ਹਾਂ ਸੋਹਣਾ ਜਿਹਾ ਇੱਕ ਵਿਸ਼ਾ ਲਿਆ ਕੇ ਸਾਨੂੰ ਸੁਣਾਇਆ ਏ, ਕੱਲੀ ਕੱਲੀ ਗੱਲਬਾਤ ਨਾਲ ਨਿਹਾਲ ਤੁਸੀਂ ਕੀਤਾ ਏ। ਰਿਮ ਜਿਮ ਬਰਸਾਤ ਠੰਡੇ ਮੌਸਮ ਵਿੱਚ ਸਾਰਿਆਂ ਨੂੰ ਤੁਸੀਂ ਵਧੀਆ ਵਧੀਆ ਚਾਹ ਦਾ ਕੱਪ ਪਿਆਇਆ ਏ। ਨਿਸ਼ਾ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬਹੁਤ ਹੀ ਵਧੀਆ ਸਵੇਰ ਤੋਂ ਪੇਸ਼ਕਾਰੀ ਅੱਜ, ਵਾਕਿਆ ਹੀ ਬਹੁਤ ਹੀ ਵਧੀਆ। ਸਾਰੇ ਹੀ ਪੰਜਾਬ ਦੇ ਵਿੱਚ ਸਾਰੇ ਹੀ ਆਲੇ ਦੁਆਲੇ ਮੌਸਮ ਲਾ ਜਵਾਬ ਹੈ, ਇੱਕੋ ਜਿਹਾ ਲੈਵਲ, ਕਾਲੀਆਂ ਘਟਾਵਾਂ ਔਰ ਬਹੁਤ ਵਧੀਆ ਮੀਂਹ ਪੈ ਰਿਹਾ, ਹਵਾਵਾਂ ਚੱਲ ਰਹੀਆਂ ਨੇ, ਬਹੁਤ ਵਧੀਆ। ਪਹਾੜਾਂ ਚ ਜਾਣ ਦੀ ਲੋੜ ਨੀ, ਇੱਥੇ ਹੀ ਘਰਾਂ ਦੇ ਵਿੱਚ ਇੰਜੋਏ ਕਰੋ। ਹਾਜ਼ਰ ਸੀ ਵਿਨੋਦ ਸੰਧੂ। ਮੈਡਮ ਨੀਸ਼ਾ ਜੀ ਬਹੁਤ ਸੋਹਣਾ ਪ੍ਰੋਗਰਾਮ, ਬਹੁਤ ਵਧੀਆ ਪੇਸ਼ਕਾਰੀ, ਖੁਸ਼ ਰਹੋ, ਬਾਦਰੋ, ਮਹਿਕਦੇ ਰਹੋ, ਪਰਮਾਤਮਾ ਤੁਹਾਡੀ ਲੋਕੀ ਜਿੱਡੀ ਉਮਰ ਲੰਬੀ ਕਰੇ।
1: ਸ਼ੁਕਰੀਆ ਜੀ ਪਿਆਰ ਤੇ ਦੁਆਵਾਂ ਦੇਣ ਦੇ ਲਈ। ਔਰ ਇਹ ਪਿਆਰ ਤੇ ਦੁਆਵਾਂ ਜਦੋਂ ਸਾਨੂੰ ਮਿਲਦੀਆਂ ਨੇ ਨਾ, ਤੇ ਵਾਕਈ ਦੇ ਵਿੱਚ ਦਿਲ ਖੁਸ਼ ਹੋ ਜਾਂਦਾ। ਔਰ ਬਾਹਰ ਦਾ ਮੌਸਮ ਤਾਂ ਮੈਂ ਕਹਿੰਦੀ ਹਾਂ ਅੱਜ ਠੰਡਾ ਠੰਡਾ ਹੈ, ਠੰਡਾ ਠੰਡਾ ਕੂਲ ਕੂਲ ਅਹਿਸਾਸ ਕਰਾ ਰਿਹਾ ਹੈ। ਇੱਦਾਂ ਨਾ ਹੋ ਜਾਵੇ ਕਿ ਤੁਸੀਂ ਸੋਚੋ ਸਵੈਟਰ ਕੱਢ ਰਹੀ ਹੈ, ਨਹੀਂ ਨਹੀਂ ਇੱਦਾਂ ਦਾ ਮੌਕਾ ਨਹੀਂ ਆਏਗਾ। ਬਸ ਗਰਮੀ ਤੋਂ ਨਿਜ਼ਾਤ ਪਾਉਣ ਵਾਸਤੇ ਪਰਮਾਤਮਾ ਨੇ ਥੋੜ੍ਹਾ ਜਿਹਾ ਇੱਕ ਰਾਹਤ ਦੇਣ ਵਾਸਤੇ ਸਾਡੇ ਲਈ ਠੰਡੀਆਂ ਹਵਾਵਾਂ ਜਿਹੜੀਆਂ ਉਹ ਚਲਾ ਛੱਡੀਆਂ ਨੇ। ਪ੍ਰੋਗਰਾਮ ਚੋਲੇ ਦਿਲ ਆਪਣਾ ਪੰਜਾਬੀ ਫਟਾਫਟ ਕਰ ਦਿਓ ਮੈਸੇਜ। ਜੇ ਕੋਈ ਆਲੂ ਦੀ ਕਹਾਣੀ ਹੈ, ਆਲੂ ਦੇ ਨਾਲ ਜਿਹੜੀ ਕੋਈ ਯਾਦ ਹੈ, ਛੋਟੀ ਜਿਹੀ ਕੋਈ ਆਲੂ ਦੀ ਰੈਸਿਪੀ ਹੈ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਕਰ ਦਿਓ ਨਾ ਫਿਰ ਦਿਲ ਸੇ ਦਿਲ ਤੱਕ 9855010027 ਕੱਲ ਦਿਓ ਆਪਣਾ ਪਿਆਰਾ ਜਿਹਾ ਮੈਸੇਜ। ਨਿਸ਼ਾ ਬਿਲਕੁਲ ਤਿਆਰ, ਪਰ ਤਿਆਰ ਹੈ ਤੁਹਾਡੇ ਪਿਆਰੇ ਮੈਸੇਜਸ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੇ ਲਈ। ਇੱਕ ਆਡੀਓ ਕਮ ਵੀਡੀਓ ਕਮ ਆਡੀਓ ਮੈਸੇਜ ਹੈ, ਮੈਂ ਸੁਣਨਾ ਚਾਹੁੰਦੀ ਹਾਂ ਅਤੇ ਨਾਲ ਨਾਲ ਵੇਖਣਾ ਚਾਹੁੰਦੀ ਹਾਂ।
2: ਸਾਰਿਆਂ ਸਤਿ ਸ਼੍ਰੀ ਅਕਾਲ, ਸ਼ਹਿਰ ਚੋਲਾ ਸਾਹਿਬ ਸੇਠੀ ਕਰਿਆਨਾ ਸਟੋਰ ਬੋਲਦਾ ਪਿਆ ਹਾਂ, ਚੋਲਾ ਸਾਹਿਬ ਤੋਂ
1: ਜੀ।
2: ਤੁਸੀਂ ਦੱਸੋ ਵੀਰ ਮੇਰਾ, ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਚਾਲ ਹੈ।
2: ਸਾਡੇ ਤਾਂ ਬਹੁਤ ਬਦਲ ਚੜਿਆ, ਇੱਧਰ ਬਹੁਤ ਹਨੇਰਾ, ਬਹੁਤ ਹੀ ਜ਼ਿਆਦਾ ਹਨੇਰਾ। ਅਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਵੀ ਦੱਸਿਓ ਵੀਰ ਕਿੱਦਾਂ ਮੌਸਮ? ਆਪਣੀ ਦੁਕਾਨ ਹੈ ਕਰਿਆਨਾ ਸਟੋਰ, ਅਤੇ ਨੇਰ ਜ਼ਿਆਦਾ ਵਾ।
1: ਅੱਛਾ, ਇਹਨਾਂ ਦੀ ਕਰਿਆਨਾ ਸਟੋਰ ਦੇ ਉੱਤੇ ਨਾ ਆਲੂ ਪਿਆਜ਼ ਜਿਹੜੇ ਹੈ ਨਾ ਮੈਨੂੰ ਨਜ਼ਰ ਆ ਰਹੇ ਨੇ,
2: ਬਹੁਤ ਜ਼ਿਆਦਾ ਨੇਰ ਆ। ਅਤੇ ਕੱਲ੍ਹ ਵੇਖ ਲਓ ਜਦੋਂ ਨੇਰ ਨੂਰ ਵਗੇ ਅਤੇ ਮੇਰੇ ਵੀਰ ਕੋਈ ਆਗੂ ਬਣਾ ਲਾਇਆ ਕਰੋ ਕਿਸੇ ਚੀਜ਼ ਨੂੰ।
1: ਕੱਲ੍ਹ
2: ਵੇਖ ਲਓ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਕੀ ਬਣ ਗਿਆ, ਉਹਨਾਂ ਕਾਫੀ ਦੱਸ ਗਏ ਨੇ ਵਾਲੇ ਅਤੇ ਕੱਖਾਂ ਤੋਂ ਕੀ ਬਣ ਗਿਆ, ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ। ਮੇਰੇ ਵੀ ਜਦੋਂ ਹਨੇਰੀ ਚੱਲੇ ਕੋਈ ਵੀ ਨਾ ਅਗਬਾਲਿਆ ਕਰੋ, ਕਿਸੇ ਚੀਜ਼ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ। ਅਤੇ ਕੱਲ੍ਹ ਮੈਂ ਸ਼ਹਿਰ ਗਿਆ, ਜਦੋਂ ਮੈਂ ਉਦੋਂ ਰਾਹ ਜਾਂਦਿਆਂ ਵੇਖਿਆ ਕਿ ਕਿਸੇ ਵੀਰ ਨੇ ਨਾੜ ਨੂੰ ਅੱਗ ਲਾਈ ਸੀ, ਅਤੇ ਕਿੱਕਰ ਹੀ ਛੋਟੀ ਜਿਹੀ ਇੱਕ ਉਹ ਮੱਚ ਗਈ ਸਾਰੀ, ਐਂ ਲਾਲ ਹੋਈ ਪਈ ਨੰਗਿਆ ਲਾਗੋਂ ਦੀ। ਅਤੇ ਜਦੋਂ ਹਨੇਰ ਨੂਰ ਹੋ ਗਏ ਮੇਰੇ ਵੀਰ ਕੋਈ ਅੱਗ ਨਾ ਲਾਇਆ ਕਰੋ।
1: ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਇੱਕ ਸੁਨੇਹਾ ਜਿਹੜਾ ਹੈ ਸਾਡੇ ਦੋਸਤ ਸਾਨੂੰ ਦੇ ਰਹੇ ਨੇ ਕਿ ਜਦੋਂ ਲੱਗੇ ਕਿ ਹਨੇਰੀ ਆ ਰਹੀ ਹੈ, ਹਨੇਰੀ ਵਾਲਾ ਮੌਸਮ ਹੈ, ਤਾਂ ਘਰ ਦੇ ਦਰਵਾਜ਼ੇ ਖਿੜਕੀਆਂ ਤਾਂ ਤੁਸੀਂ ਬੰਦ ਕਰ ਲੈਂਦੇ ਹੋ, ਲੇਕਿਨ ਕੋਈ ਇਹੋ ਜਿਹਾ ਕੰਮ ਜਿਹੜਾ ਹੈ ਨਹੀਂ ਕਰਨਾ ਜਿਹਦੇ ਨਾਲ ਨੁਕਸਾਨ ਹੋਵੇ। ਜਿਵੇਂ ਕਿ ਉਹਨਾਂ ਨੇ ਗੱਲ ਕੀਤੀ ਕਿ ਅੱਗ ਜਿਹੜੀ ਹੈ ਨਹੀਂ ਬਾਲਣੀ, ਕਿਉਂਕਿ ਇੱਕ ਕਿਣਕਾ ਵੀ ਉੜ ਕੇ ਜੇ ਅੱਗੇ ਚਲਾ ਜਾਂਦਾ ਹੈ ਤਾਂ ਉਹ ਅੱਗ ਬਹੁਤ ਜ਼ਿਆਦਾ ਬਚ ਸਕਦੀ ਹੈ। ਇਸ ਲਈ ਬਹੁਤ ਵਧੀਆ ਮੈਸੇਜ। ਅਗਲਾ ਮੈਸੇਜ ਸੁਣ ਲੈਂਦੇ ਹਾਂ, ਕੌਣ ਨੇ ਜੀ?
3: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਸਤਨਾਮ ਸਿੰਘ ਰਖਰਾਵ, ਬਾਗਾ ਪ੍ਰਾਣ ਤੋਂ ਜੀ। ਪਿਆਰੀ ਬੇਟੀ ਨਿਸ਼ਾ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਹੋਰ ਠੀਕ ਹੋ ਬੇਟੀ?
1: ਬਿਲਕੁਲ ਠੀਕ ਠਾਕ
3: ਜੀ। ਅੱਜ ਤੁਸੀਂ ਆਲੂ, ਜੋ ਕਿ ਬਹੁਤ ਹੀ ਵਧੀਆ ਚੀਜ਼ ਹੈ, ਰਸੋਈ ਦੀ ਸ਼ਾਨ ਹੈ ਆਲੂ
1: ਜੀ।
3: ਜਿਹਦੇ ਘਰ ਵਿੱਚ ਆਲੂ ਹੈ ਨੀ, ਸਮਝ ਲਓ ਵੀ ਰਸੋਈ ਫਿੱਕੀ ਫਿੱਕੀ ਲੱਗਦੀ ਹੈ।
1: ਬਿਲਕੁਲ।
3: ਜੇ ਘਰ ਚ ਕੋਈ ਦਾਲ ਸਬਜ਼ੀ ਵਗੈਰਾ ਕੋਈ ਨਹੀਂ, ਚੁੱਪ ਕਰਕੇ ਆਲੂ ਬਰੀਕ ਬਰੀਕ ਕੱਟੋ, ਦੋ ਸਿੱਟੋ ਟਮਾਟਰ ਉਹਦੇ ਵਿੱਚ, ਤੜਕਾ ਲਾਓ, ਭੁੰਨੋ, ਰਸ ਮਿਸਾ ਬਣਾ ਕੇ

0: ਖਾ ਲੋ, ਰੋਟੀ ਖਾਧੀ ਜਾਂਦੀ ਹੈ ਜੀ।
1: ਅਰੇ ਵਾਹ, ਬਿਲਕੁਲ।
0: ਮੰਨ ਲਓ ਜੇ ਰੋਟੀ ਨਹੀਂ ਵੀ ਖਾਣੀ, ਆਲੂ ਨੂੰ ਉਬਾਲ ਕੇ ਓਹਦੇ ਉੱਤੇ ਕਾਲਾ ਨੂਨ ਮਿਰਚ ਲਾ ਕੇ ਆਪਾਂ ਵੈਸੇ ਵੀ ਖਾ ਸਕਦੇ ਹਾਂ।
1: ਜੀ ਜੀ ਜੀ।
0: ਵੈਸੇ ਆਲੂ ਆ ਜਿਹੜਾ, ਜਿਹਦਾ ਨਾਂ ਹੀ ਆਲੂ ਹੈ, ਟੈਟੂ ਵੀ ਕਹਿੰਦੇ ਆ।
1: ਅੱਛਾ, ਇਹਨੂੰ ਆਲੂ ਦਾ ਨਾਮ ਜੇ ਅਸੀਂ ਅਲਟਰਨੇਟਿਵ ਕੁਛ ਲੈਣਾ ਹੋਵੇ ਨਾ, ਤੇ ਉਹ ਵੀ ਨਹੀਂ ਸੁਝੇਗਾ। ਅੱਛਾ, ਇਹ ਨਾ ਆਲੂ ਵਰਗਾ ਹੀ ਆ, ਆਹੋ ਆਹੋ,
0: ਜਿਹੜੀ ਵੀ ਚੀਜ਼ ਵਿੱਚ ਪੈ ਜੇ ਉਹਦੀ ਸ਼ਾਨ ਦੁੱਗਣੀ ਬਣ ਜਾਂਦੀ ਹੈ।
1: ਜੀ ਬਿਲਕੁਲ,
0: ਜਿਵੇਂ ਬ੍ਰੈਡ, ਆਲੂ ਵਾਲੇ ਬ੍ਰੈਡ,
1: ਵਾਹ ਜੀ ਵਾਹ,
0: ਆਲੂ ਵਾਲੇ ਪਰੌਂਠੇ,
1: ਅਰੇ ਵਾਹ,
0: ਆਲੂ ਵਾਲੇ ਪਕੌੜੇ,
1: ਅਰੇ ਵਾਹ,
0: ਇਹ ਕਿੰਨੀਆਂ ਹੀ ਚੀਜ਼ਾਂ ਆਲੂ ਦੇ ਨਾਲ ਹੀ ਜੁੜੀਆਂ ਹੋਈਆਂ ਜੀ, ਤੇ ਸਵਾਦ ਵੀ ਇਹਦਾ ਲਹਿਦਾ ਜਾਂਦਾ ਜੀ।
1: ਆਹਾ, ਕਿਸੇ ਦਾ ਪਾਣੀ ਆ ਗਿਆ ਲੱਗਦਾ।
0: ਜੇ ਨਾ ਵੀ ਹੋਵੇ ਤੇ ਆਲੂ ਪ੍ਰਧਾਨ ਹੈ ਜੀ ਰਸੋਈ ਦੇ ਵਿੱਚ। ਅੱਜ ਬਸ ਇੰਨਾ ਹੀ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਬੇਟੀ,
1: ਸ਼ਾਮਿਲ ਕਰ ਲੈਂਦੇ ਹਾਂ। ਇਹ ਸਾਡੇ ਕੋਲ ਆਇਆ ਜੀ ਅਮਰਜੀਤ ਜੱਸਲ, ਪ੍ਰੇਮ ਮਾਰਕੀਟ ਬਠਿੰਡਾ ਤੋਂ ਮੈਸੇਜ ਆਇਆ ਜੀ। ਕਿਸੇ ਨੇ ਪੁੱਛਿਆ, ਜੋ ਰੱਬ ਹਰ ਜਗ੍ਹਾ ਹੈ ਤਾਂ ਲੋਕ ਮੰਦਰ ਗੁਰਦੁਆਰੇ ਕਿਉਂ ਜਾਂਦੇ ਨੇ? ਤਾਂ ਦੇਣ ਵਾਲੇ ਨੇ ਬੜਾ ਹੀ ਸੋਹਣਾ ਜਿਹਾ ਜਵਾਬ ਦਿੱਤਾ। ਹਵਾ ਤਾਂ ਧੁੱਪ ਵਿੱਚ ਵੀ ਚੱਲਦੀ ਆ, ਪਰ ਆਨੰਦ ਤਾਂ ਦਰਖਤਾਂ ਦੀ ਛਾਂ ਵਿੱਚ ਬਹਿ ਕੇ ਹੀ ਮਿਲਦਾ ਹੈ। ਬਹੁਤ ਹੀ ਖੂਬਸੂਰਤ ਫਰਮਾਇਆ ਔਰ ਬਹੁਤ ਹੀ ਖੂਬਸੂਰਤ ਜਵਾਬ ਜਿਹੜਾ ਆਇਆ ਕਿ ਜੇ ਪਰਮਾਤਮਾ ਹਰ ਥਾਂ ਆ ਤਾਂ ਅਸੀਂ ਇੱਧਰ ਉੱਧਰ ਕਿਉਂ ਡੋਲਨੇ ਫਿਰਨੇ ਹਾਂ? ਲੇਕਿਨ ਵਾਕਈ ਜਿਹੜੀ ਹੈ ਹਵਾ ਹਰ ਥਾਂ ਵਗਦੀ ਹੈ, ਅਤੇ ਬਹੁਤ ਖੂਬਸੂਰਤ ਜਵਾਬ। ਅਗਲਾ ਮੈਸੇਜ ਅਸੀਂ ਸੁਣਾਂਗੇ, ਕੌਣ ਹੈ, ਕਿੱਥੋਂ ਆਏ ਨੇ, ਕੀ ਕਹਿ ਰਹੇ ਨੇ ਪ੍ਰੋਗਰਾਮ ਦੇ ਵਿੱਚ?
2: ਹੈਲੋ ਮੈਡਮ ਜੀ, ਨਮਸਕਾਰ
1: ਜੀ। ਨਮਸਕਾਰ,
2: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ
1: ਜੀ।
2: ਮੈਡਮ, ਤੁਸੀਂ ਗੱਲ ਕੀਤੀ ਆਲੂਆਂ ਦੀ
1: ਜੀ,
2: ਤੇ ਆਲੂ ਮੈਡਮ ਜੀ ਅਸੀਂ ਛੋਟੇ ਹੁੰਦੇ ਸੀ ਨਾ, ਚੁੱਲ੍ਹੇ ਮੂਹਰੇ ਬੈਠ ਕੇ ਚਾਹ ਜਦੋਂ ਪੀਂਦੇ ਹੁੰਦੇ ਸੀ, ਜਿਹੜੀ ਪਾਥੀਆਂ ਦੀ ਅੱਗ ਹੁੰਦੀ ਸੀਗੀ, ਸਵਾਹ ਜਿਹੀ ਗਰਮ ਗਰਮ, ਅਸੀਂ 6-7 ਆਲੂ ਸੁੱਟਦੇ ਹੁੰਦੇ ਸੀ, ਚਾਰ ਭੈਣ ਭਾਈ ਹੁੰਦੇ ਸੀ ਅਸੀਂ, 7-8 ਆਲੂ, ਦੋ ਤਿੰਨ ਤਿੰਨ ਆਲੂ ਆ ਜਾਂਦੇ ਸੀਗੇ, ਤੇ ਜਦੋਂ ਭੁੱਖ ਲੱਗਦੀ ਸੀਗੀ 9 ਵਜੇ ਚਾਹ ਤੋਂ ਬਾਅਦ ਨਹਾ ਨਹੁ ਕੇ, ਜਦੋਂ ਅਸੀਂ ਉਹਨੂੰ ਫੁਲਕ ਉਤਾਰ ਕੇ ਖਾਂਦੇ ਸੀ ਨਾ ਸਬਜ਼ੀਆਂ ਦੇ ਵਿੱਚ, ਨਜ਼ਾਰਾ ਬੜਾ ਆਉਂਦਾ ਸੀ। ਤੇ ਤੁਸੀਂ ਆਲੂਆਂ ਦੀ ਗੱਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਪੁਰਾਣੀਆਂ ਯਾਦਾਂ ਯਾਦ ਕਰਾ ਰਹੇ ਹੋ, ਇਹ ਤੁਹਾਨੂੰ ਬਹੁਤ ਜ਼ਿਆਦਾ ਇਨਾਮ ਮਿਲਣਾ ਚਾਹੀਦਾ, ਤੇ ਉਹ ਮਿਲੂਗਾ ਆਲੂ।
1: ਬਹੁਤ ਬਹੁਤ ਸ਼ੁਕਰੀਆ ਜੀ, ਇਨਾਮ ਦੇ ਵਿੱਚ ਵੀ ਅੱਜ ਮੈਨੂੰ ਆਲੂ ਮਿਲਣੇ ਨੇ, ਔਰ ਇਹ ਗੋਲੂ ਮੋਲੂ ਆਲੂ ਜਿਹੜੇ ਹੈ ਵਾਕਈ ਸਵਾਦ ਵਧਾ ਦਿੰਦੇ ਨੇ। ਔਰ ਪ੍ਰੋਗਰਾਮ ਚ ਲਓ ਜੀ ਸ਼ਾਮਿਲ ਕਰਨੇ ਆ। ਅਗਲਾ ਮੈਸੇਜ ਕੌਣ ਦੋਸਤ ਆਏ ਨੇ ਲੈ ਕੇ? ਅਗਲਾ ਮੈਸੇਜ, ਵਾਹ ਜੀ ਵਾਹ,
3: ਮੈਂ ਮਨਜੀਤ ਖੰਡੂਰ, ਛੋਟਾ ਜਿਹਾ ਕਲਾਕਾਰ, ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਖੰਡੂਰ
1: ਜੀ।
3: ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਨਮਸਕਾਰ
1: ਜੀ। ਨਮਸਕਾਰ, ਵਾਹ ਜੀ ਵਾਹ।
3: ਵੀ ਦੱਸ ਦੇ।

ਹੋਸ਼ ਕਰੋ ਅਨਪੜ੍ਹ ਖਾਣਾ ਮੈਂ ਅੱਡੀ ਮੁੱਠੀ ਨਾਲ ਭਰੀ ਚਿੱਟੀ ਗੁਰੂ ਗੋਰਖ ਤੱਕਦਾ ਏ ਰਵੀਦਾਸ ਤਾਂ ਹੋਸ਼ ਸੱਚੇ।

0: Fatima.
1: ਇਸ ਗੀਤ ਦੇ ਲੇਖਕ ਹਨ ਸੁਰਿੰਦਰ ਸਿੰਧਾ ਮੇਚਰੀ ਵਾਲਾ ਜੋ ਸਵਰਗ ਵਾਸੀ ਹਨ, ਸਭ ਦਾ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ, ਇੰਨੀ ਅੱਛੀ ਅੰਦਾਜ਼ ਦੇ ਵਿੱਚ ਇਸ ਚੀਜ਼ ਨੂੰ ਤੁਸੀਂ ਸੁਣਾਇਆ ਔਰ ਵਾਕਈ ਦਿਲ ਖੁਸ਼ ਹੋ ਗਿਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵਾਦ ਯੰਤਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਸ ਦੇ ਜ਼ਰੀਏ ਸਾਨੂੰ ਸੁਣਾਇਆ। ਔਰ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਦਿਲ ਸੇ

0: ਸੁਣਦੀ ਹੈ, ਸੋ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਮੈਸੇਜ ਰਿਕਾਰਡ ਕਰ ਰਹੇ ਹੁੰਦੇ ਹੋ ਕਿਸੇ ਸ਼ਾਂਤ ਜਿਹੀ ਥਾਂ 'ਤੇ ਬਹਿ ਕੇ ਕਰਿਆ ਕਰੋ ਤਾਂ ਕਿ ਤੁਹਾਡਾ ਮੈਸੇਜ ਕਲੀਅਰਲੀ ਪ੍ਰੋਪਰਲੀ ਸਾਡੇ ਤੱਕ ਪਹੁੰਚ ਸਕੇ। ਸੋ ਇਹਨਾਂ ਦਾ ਮੈਸੇਜ ਸੁਣਦੇ ਹਾਂ, ਕੌਣ ਨੇ ਅਤੇ ਕਿੱਥੋਂ ਆਏ ਨੇ।
1: ਹੈਲੋ ਮੈਡਮ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ,
1: ਮੈਂ ਫਾਰੂਕ ਜਲੰਧਰ
0: ਜੀ
1: ਬੋਲ ਰਿਹਾ। ਅੱਜ ਬਾਰਿਸ਼ ਬਹੁਤ ਹੀ ਜ਼ਿਆਦਾ ਹੋ ਰਹੀ ਹੈ, ਅੱਜ ਚਾਹ ਤੇ ਪਕੌੜੇ ਖਾਣ ਦਾ ਮੌਸਮ ਬਣਿਆ ਹੋਇਆ ਹੈ ਤੇ ਚਾਹ ਤੇ ਪਕੌੜੇ ਬਣਾ ਕੇ ਖਾਓ ਤੇ ਆਨੰਦ ਲਓ ਬਾਰਿਸ਼ ਦਾ। ਧੰਨਵਾਦ।
0: ਲਓ ਜੀ, ਇਹ ਤਾਂ ਸਿਰਫ ਚਾਹ ਪਕੌੜਿਆਂ ਦੀ ਗੱਲ ਕਰਕੇ ਚਲੇ ਗਏ, ਮੈਨੂੰ ਲੱਗਦਾ ਪਕੌੜਿਆਂ ਦੀ ਦੁਕਾਨ ਤੇ ਖੜੇ ਸੀਗੇ ਤਾਂ ਹੀ ਆਵਾਜ਼ਾਂ ਆ ਰਹੀਆਂ ਸੀਗੀਆਂ। ਚਲੋ ਠੀਕ ਹੈ ਜੀ, ਅਗਲਾ ਮੈਸੇਜ ਲੈ ਲੈਂਦੇ ਹਾਂ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਜ਼ਿੰਦਗੀ ਉਲਝੀ ਸੀ ਹੈ, ਜ਼ਿੰਦਗੀ ਉਲਝੇ ਉਲਝੇ ਸੇ ਹੈ ਖੁਆਬ। ਉਲਝੀ ਉਲਝੀ ਸੀ ਹੈ ਜ਼ਿੰਦਗੀ, ਉਲਝੇ ਉਲਝੇ ਸੇ ਹੈ ਖੁਆਬ। ਕਭੀ ਕੱਟ ਗਈ ਕਭੀ ਕਾਟੀ ਗਈ, ਪਰ ਜ਼ਿੰਦਗੀ ਹੈ ਲਾਜਵਾਬ। ਬਿਲਕੁਲ ਜੀ, ਬਹੁਤ ਵਧੀਆ ਸੋਚ ਰੱਖਦੇ ਨੇ ਸਾਡੇ ਦੋਸਤ ਰਾਮ ਸਰੂਪ ਅਰੋੜਾ, ਚੌਂਕ ਚਿਨੀਆ, ਸੁਲਤਾਨਪੁਰ ਲੋਧੀ ਤੋਂ। ਵੱਲ ਅਗਲਾ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਲੇਕਿਨ ਤੁਸੀਂ ਮੈਸੇਜ ਨਹੀਂ ਕੀਤਾ ਹਾਲੇ ਤੱਕ, ਕਿਉਂ ਨਹੀਂ ਕੀਤਾ ਦੱਸੋ। ਤੁਸੀਂ ਬਾਹਰ ਮੀਂਹ ਵੇਖਦੇ ਪਏ ਹੋ, ਫੋਨ ਚੁੱਕੋ, ਉਹ ਦੇਖੋ ਬਸ, ਤਾਂ ਤੁਸੀਂ ਬਸ ਰਿਕਾਰਡ ਕਰ ਦਿਓ ਕੀ ਫੀਲ ਕਰ ਰਹੇ ਹੋ, ਬਾਹਰ ਬਾਰਿਸ਼ ਦੇ ਵਿੱਚ ਪਕੌੜੇ ਬਣਾ ਰਹੇ ਹੋ ਜਾਂ ਲੈ ਕੇ ਚੱਲੇ ਹੋ। 9855101027 ਯਾਨੀ ਕਿ 9855101027 27 ਕਲ ਦਿਓ ਮੈਸੇਜ ਪਿਆਰੇ ਪਿਆਰੇ।
1: ਦਿਨ ਮਸਤੀ ਦੇ ਕਿਵੇਂ ਲੜੀਏ, ਦੱਸੋ ਨਾਲ ਆਕਾਸ਼ਵਾਣੀ ਦੇ। ਇਸ ਲਈ ਅਸੀਂ ਯਾਰੀ ਲਾਈ ਹੈ ਸੱਜਣੋ ਆਕਾਸ਼ਵਾਣੀ ਨਾਲ ਦੇ। ਮਸਤੀ ਦੁੱਖ ਭੁਲਾ ਦਿੰਦੀ ਹੈ, ਮਸਤੀ ਦੁੱਖ ਭੁਲਾ ਦਿੰਦੀ ਹੈ, ਲੱਭਿਆ ਹੋਰ ਕੋਈ ਇਲਾਜ ਨਹੀਂ। ਰਾਤ ਦਿਨ ਨੂੰ ਮੈਂ ਪਾਵਾਂ ਭੰਗੜੇ, ਰਾਤ ਦਿਨ ਨੂੰ ਮੈਂ ਪਾਵਾਂ ਭੰਗੜੇ, ਰੇਡੀਓ ਦਾ ਨਾਲ ਢੋਲ ਵਜਾ ਕੇ, ਆਕਾਸ਼ਵਾਣੀ ਬਿਨ ਮਸਤੀ ਦੇ ਕਿਵੇਂ ਲੜੀਏ, ਦੱਸੋ ਨਾਲ ਆਕਾਸ਼ਵਾਣੀ ਦੇ ਮਸਤੀ ਦੇ, ਦੱਸੋ ਕਿਵੇਂ ਲੜੀਏ। ਅਸੀਂ ਪਿਆਰ ਦੇ ਗੀਤ ਸੁਣਾਉਣੇ ਆ, ਰੇਡੀਓ ਦੇ ਭੰਗੜੇ ਪਾਉਣੇ ਆ, ਮੈਂ ਸਦਕੇ ਜਾਵਾਂ ਰੇਨਬੋ ਦੇ ਸੱਤ ਤਰੰਗਾਂ ਦੇ ਵਿੱਚ ਸਹਿਨ ਆਉਂਦਾ ਹੈ। ਮੁਹੰਮਦ ਅਨਵਰ ਅੰਸਾਰੀ, ਮੰਡੀ ਅਹਿਮਦਗੜ੍ਹ ਤੋਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਅਨਸਾਰੀ ਜੀ, ਤੁਹਾਡੇ ਮੈਸੇਜਸ ਜਿਹੜੇ ਆ ਨਾ ਪ੍ਰੋਗਰਾਮ ਨੂੰ ਵਾਕਈ ਸੋਹਣਾ ਤੇ ਖੂਬਸੂਰਤ ਬਣਾਉਂਦੇ ਨੇ। ਅਗਲਾ ਮੈਸੇਜ ਸੁਣ ਲੈਂਦੇ ਹਾਂ, ਕੌਣ ਦੋਸਤ ਆਏ ਨੇ ਜੀ ਪ੍ਰੋਗਰਾਮ ਦੇ ਵਿੱਚ।
2: ਹੈਲੋ ਨਮਸਤੇ ਜੀ।
0: ਜੀ ਨਮਸਤੇ।
2: ਪ੍ਰੋਗਰਾਮ ਹੁੰਦੇ ਜੀ ਸਾਡਾ ਰੇਡੂਏ ਤੇ
0: ਜੀ,
2: ਬਹੁਤ ਚੰਗਾ ਲੱਗਾ ਜੀ ਪ੍ਰੋਗਰਾਮ ਦਾ
0: ਜੀ।
2: ਹੁਣੇ ਤੋਂ ਹੀ ਨਾ ਭੈਣ ਮਈ ਨਮਸਤੇ ਪਹਿਲਾਂ ਤਾਂ
0: ਜੀ ਨਮਸਤੇ।
2: ਆ ਤੁਸੀਂ ਇੱਕ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ, ਆਲੂ ਤੇ ਗੱਲਬਾਤ ਕੀਤੀ ਆ, ਤੇ ਆਲੂ ਬੜੀ ਰੀਤ ਆ, ਆਲੂ ਘਰ ਦੇ ਵਿੱਚ ਆਉਣਾ ਚਾਹੀਦਾ ਆ, ਤੇ ਜਿਸ ਦੇਰ ਤੱਕ ਸਾਡੇ ਘਰ ਦੇ ਵਿੱਚ ਆਲੂ ਨਹੀਂ ਹੁੰਦਾ ਉਨੀ ਦੇਰ ਤੱਕ ਸਾਡੇ ਘਰ ਦੇ ਵਿੱਚ ਰੌਣਕ ਨਹੀਂ ਹੁੰਦੀ। ਰੌਣਕ ਉਦੋਂ ਹੀ ਹੁੰਦੀ ਆ ਜਦੋਂ ਤੱਕ ਆਲੂ ਤੁਹਾਡੇ ਘਰ ਦੇ ਵਿੱਚ ਹੋਵੇ, ਕਿਉਂਕਿ ਕੋਈ ਵੀ ਦਾਲ ਸਬਜ਼ੀ ਅਜੀ ਬਣਾਉਣੀ ਉਹਦੇ ਵਿੱਚ ਆਲੂ ਪੈਂਦਾ, ਤੇ ਜੇਕਰ ਆਲੂ ਨਾ ਹੋਵੇ ਤਾਂ ਸਾਡੀ ਦਾਲ ਸਬਜ਼ੀ ਸਵਾਦ ਨਹੀਂ ਬਣਦੀ। ਕਈ ਵਾਰੀ ਸਾਡੇ ਘਰ ਦੇ ਵਿੱਚ ਦਾਲ ਸਬਜ਼ੀ ਨਾ ਹੋਵੇ ਤਾਂ ਆਲੂ ਕੱਟੋ, ਦੋ ਚਾਰ ਆਲੂ ਕੱਟੋ, ਦੋ ਚਾਰ ਪਿਆਜ਼ ਕੱਟੋ, ਤੇ ਇੱਕ ਦੋ ਟਮਾਟੇ ਪਾਓ, ਤੇ ਨਾਲ ਹਰੀਆਂ ਮਿਰਚਾਂ ਪਾਓ, ਤੇ ਬਹੁਤ ਵਧੀਆ ਤੜਕਾ ਲਾਓ, ਤੇ ਆਲੂ ਦੀ ਸਬਜ਼ੀ ਬਹੁਤ ਵਧੀਆ ਬਣ ਜਾਂਦੀ ਆ। ਤੇ ਨਾਲੇ ਜਿੱਥੇ ਅਜੇ ਇੱਕ ਦੋ ਫੁਲਕੇ ਨੇ, ਇੱਕ ਅੱਧਾ ਫੁਲਕਾ ਹੋ ਵੱਧ ਖਾਧਾ ਜਾਂਦਾ, ਰੋਟੀ ਸਾਲ ਲੱਗਦੀ ਆ।
0: ਬਿਲਕੁਲ ਬਿਲਕੁਲ।
2: ਤੇ ਅੱਜ ਕੱਲ ਨਾਲੇ ਕਿ ਖਾਸ ਤੌਰ ਤੇ ਗਰਮੀਆਂ ਦੇ ਵਿੱਚ ਤਾਂ ਆਲੂ ਬਹੁਤ ਠੰਡਾ ਹੁੰਦਾ, ਆਲੂ ਖਾਣਾ ਚਾਹੀਦਾ। ਆਲੂ ਸਾਡੇ ਦੇਸ਼ ਦਾ ਸਰਮਾਇਆ, ਪੰਜਾਬ ਦਾ ਸਰਮਾਇਆ। ਆਲੂ ਦੀਆਂ ਕਈ ਕਿਸਮਾਂ ਹੁੰਦੀਆਂ ਨੇ, ਆਲੂ ਨੂੰ ਅਸੀਂ ਕੱਟ ਕੇ ਮੂੰਹ ਦੇ ਉੱਤੇ ਵੀ ਲਾ ਸਕਦੇ ਹਾਂ, ਮੂੰਹ ਦੇ ਉੱਤੇ ਗਲੋ ਆਉਂਦੀ ਹੈ, ਠੰਡਕ ਮਿਲਦੀ ਆ, ਗਰਮੀਆਂ ਵਿੱਚ ਆਲੂ ਸਾਡੇ ਮੂੰਹ ਤੇ ਮਲ ਲੈਣਾ ਚਾਹੀਦਾ।
0: ਅਰੇ ਵਾਹ,
2: ਬਾਕੀ ਆਲੂ ਸੋਹਣਾ ਵੀ ਬਹੁਤ ਲੱਗਦਾ ਆ, ਤੇ ਆਲੂ ਮਾੜਾ ਵੀ ਬਹੁਤ ਲੱਗਦਾ, ਸੋਹਣਾ ਉਦੋਂ ਲੱਗਦਾ ਜਦੋਂ ਅਸੀਂ ਖਾਂਦੇ ਹਾਂ, ਘਰ ਦੇ ਵਿੱਚ ਪਿਆ ਉਹ ਵੀ ਚੰਗਾ ਲੱਗਦਾ। ਕਈ ਵਾਰੀ ਅਸੀਂ ਪੈਨ ਪੈਨਸਲ ਲੈ ਕੇ ਜੋ ਉੱਥੇ ਦੋ ਅੱਖਾਂ ਬਣਾ ਕੇ ਨੱਕ ਬਣਾ ਜਾਂਦੇ, ਮੂੰਹ ਬਣਾਉਂਦੇ ਹਾਂ, ਕੰਨ ਬਣਾਉਂਦੇ ਹਾਂ, ਤਾਂ ਆਲੂ ਬੰਦਾ ਵੀ ਲੱਗਦਾ ਤੇ ਆਲੂ ਸੋਹਣਾ ਵੀ ਲੱਗਦਾ। ਆਲੂ ਖਰਾਬ ਕਦੋਂ ਲੱਗਦਾ? ਆਲੂ ਉਦੋਂ ਖਰਾਬ ਲੱਗਦਾ ਜਦੋਂ ਆਲੂ ਨਾ ਥੋੜ੍ਹਾ ਬਹੁਤਾ ਖਰਾਬ ਹੋ ਜਾਵੇ, ਦਾਗੀ ਹੋ ਜਾਵੇ, ਪਾਣੀ ਛੱਡਵੇ, ਤੇ ਆਲੂ ਦੇ ਵਿੱਚੋਂ ਫਿਰ ਜਿੰਨਾ ਸੋਹਣਾ ਲੱਗਦਾ, ਤੇ ਉਦੋਂ ਫਿਰ ਆਲੂ ਜਦੋਂ ਪਾਣੀ ਛੱਡ ਜਾਵੇ, ਤੇ ਪਾਣੀ ਛੱਡਣ ਦੇ ਨਾਲ ਕਈ ਵਾਰੀ ਅਸੀਂ ਆਲੂ ਨੂੰ ਦੇਖਦੇ ਨਹੀਂ, ਉਹ ਗੰਦਾ ਉਦੋਂ ਲੱਗਦਾ, ਭੈਣਾ ਉਦੋਂ ਲੱਗਦਾ ਜਦੋਂ ਆਲੂ ਦੇ ਵਿੱਚੋਂ ਬਦਬੂ ਆਵੇ।
0: ਬਿਲਕੁਲ।
2: ਇਸ ਕਰਕੇ ਜਿਹੜਾ ਆਲੂ ਖਰਾਬ ਹੋਵੇ ਉਹਨੂੰ ਪਹਿਲੇ ਚੱਕ ਕੇ ਛੇੜ ਦਿਓ
0: ਜੀ।
2: ਮੌਸਮ ਬੜਾ ਲਾਜਵਾਬ ਆ, ਸਾਡੇ ਵੀ ਮੀਂਹ ਪੈ ਰਿਹਾ
0: ਜੀ,
2: ਤੁਹਾਡੇ ਵੀ ਪੈ ਰਿਹਾ। ਨਮਸਤੇ, ਸਤਿ ਸ਼੍ਰੀ ਅਕਾਲ ਭੈਣ ਮੇਰੀਏ, ਪ੍ਰੋਗਰਾਮ ਬਹੁਤ ਵਧੀਆ,
0: ਸ਼ੁਕਰੀਆ। ਲਓ ਜੀ ਆਲੂ

ਨਾਲ ਜੁੜੀਆਂ ਕਿੰਨੀਆਂ ਪਿਆਰ ਭਰੀਆਂ ਦਾਸਤਾਂ ਸਾਂਝੀਆਂ ਕਰ ਗਏ। ਆਲੂ ਮੂੰਹ ਤੇ ਮੱਲੋ, ਆਲੂ ਨੂੰ ਖਾਓ ਵੀ ਤੇ ਆਲੂ ਦੇ ਨਾਲ ਰੰਗ ਚਮਕਾਓ ਵੀ। ਬਿਲਕੁਲ ਜੀ, ਇਸ ਮੌਸਮ ਦੇ ਵਿੱਚ ਨਾ ਆਲੂ ਨੂੰ ਮੂੰਹ ਤੇ ਰੰਗਣ ਦੇ ਨਾਲ, ਰਗੜਨ ਦੇ ਨਾਲ ਸਕਿਨ ਤੇ ਗਲੋ ਆ ਜਾਂਦਾ ਹੈ। ਔਰ ਆਲੂ ਦੇ ਪਰੌਂਠੇ, ਆਲੂ ਦੀ ਬਈ, ਆਲੂ ਦੀ ਕਿਹੜੀ ਕਿਹੜੀ ਚੀਜ਼ ਹੈ ਜਿਹਦਾ ਨਾਂ ਲਿਆ ਜਾਵੇ। ਆਲੂ ਦਾ ਹਲਵਾ ਵੀ ਬਹੁਤ ਸਵਾਦ ਬਣਦਾ ਹੈ, ਪਤਾ ਹੈ, ਬਹੁਤ ਸਵਾਦ ਬਣਦਾ ਹੈ। ਹਾਂਜੀ ਹਾਂਜੀ, ਬਿਲਕੁਲ ਜੀ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਇਹਨਾਂ ਦਾ ਸਵਾਦ ਲੈਂਦੇ ਹੋ ਔਰ ਇਹਨਾਂ ਦੀਆਂ ਗੱਲਾਂ ਕਰਦੇ ਹੋ, ਅਤੇ ਫਿਰ ਪ੍ਰੋਗਰਾਮ 'ਚ ਮੈਸੇਜ ਕਿਉਂ ਨਹੀਂ ਕਰਦੇ ਪਏ? ਕਿੱਥੇ ਗਿਆ ਤੁਹਾਡਾ ਫੋਨ? ਉਹ ਦੇਖੋ, ਚਾਰਜ ਹੋ ਗਿਆ, ਚੱਕੋ ਹੁਣ ਉਹਨੂੰ। ਆਲੂ ਦੇ ਨਾਲ ਕੋਈ ਜੁੜੀ ਹੋਈ ਖੂਬਸੂਰਤ ਯਾਦ ਹੈ, ਜ਼ਰੂਰ ਸਾਂਝੀ ਕਰੋ 9855100102 7 'ਤੇ। ਔਰ ਆਲੂ ਦੇ ਨਾਲ ਜੁੜੇ ਹੋਏ ਕੋਈ ਰਿਸ਼ਤਾ ਹੈ ਦੱਸ ਦਿਓ। ਰਿਸ਼ਤਾ ਤਾਂ ਵੈਸੇ ਬਹੁਤ ਗਹਿਰਾ ਹੈ, ਆਲੂ ਦੇ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੈ, ਹੈ ਨਾ। ਔਰ ਮੈਂ ਕਿਹਾ ਜੀ, ਆਲੂ 'ਤੇ ਫਿਰ ਕੀ ਕਹਿ ਸਕਦੇ ਹਾਂ, ਅਗਲਾ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰੀਏ, ਕਰੀਏ ਸ਼ਾਮਿਲ। ਹੁਣ ਇਹ ਤਾਂ ਮੈਂ ਦੱਸਿਆ ਸੀ ਨਾ ਕਿ ਜੇ ਇਹਨਾਂ ਦੀ ਸਬਜ਼ੀਆਂ ਦਾ ਕਿਤੇ ਕੋਈ ਕੰਪੀਟੀਸ਼ਨ ਹੋ ਜਾਵੇ ਜਾਂ ਇਹਨਾਂ ਦਾ ਵਾਰਡ ਫੰਕਸ਼ਨ ਹੋਵੇ ਨਾ, ਤਾਂ ਮੈਂ ਕਿਹਾ ਜੀ ਆਲੂ ਅਤੇ ਟਮਾਟਰ ਤਾਂ ਪਹੁੰਚਣਗੇ ਅਤੇ ਸਾਰੇ ਪਹੁੰਚਣਗੇ ਆਪਣੇ ਆਪ ਨੂੰ ਹੈਲਦੀ ਕਹਿਣ ਵਾਸਤੇ, ਲੇਕਿਨ ਆਲੂ ਕਹੇਗਾ ਮੈਂ ਸਾਰਿਆਂ ਨਾਲ ਬੈਸਟ ਹਾਂ, ਮੈਂ ਫਿੱਟ ਹੋ ਜਾਣਾ ਐਵਰੀਵੇਅਰ। ਚਲੋ, ਆਲੂ ਅਤੇ ਟਮਾਟਰ ਨਾ ਆਪਸ 'ਚ ਗੱਲਾਂ ਕਰ ਰਹੇ ਸੀ। ਯਾਰ, ਤੂੰ ਤਾਂ ਹਰ ਸਬਜ਼ੀ ਦਾ ਹੀਰੋ ਬਣਿਆ ਹੋਇਆ। ਟਮਾਟਰ ਨੂੰ ਕਹਿੰਦਾ ਅਤੇ ਤੂੰ, ਆਲੂ ਹੱਸ ਕੇ ਕਹਿੰਦਾ ਮੈਂ ਤਾਂ ਇੱਦਾਂ ਦਾ ਸਟਾਰ ਹਾਂ ਜਿੱਥੇ ਮੈਨੂੰ ਨਾ ਪਾਓਗੇ ਨਾ, ਨਾ ਪਾ ਮਤਲਬ ਕਿ ਮੈਨੂੰ ਨਹੀਂ ਯੂਜ਼ ਕਰੋਗੇ ਨਾ, ਮੈਂ ਉਸ ਡਿਸ਼ ਦਾ ਹਿੱਟ ਕਰ ਦਿੰਦਾ। ਆਹਾ, ਟੀਚਰ ਨਾ ਆਲੂ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ? ਸਟੂਡੈਂਟਸ ਪਟੈਟੋ, ਟੀਚਰ ਅਤੇ ਚਿਪਸ ਨੂੰ ਪਟੈਟੋ ਦਾ ਗਲੋ ਅਪ। ਲਓ ਜੀ, ਬਹੁਤ ਖੂਬਸੂਰਤ ਚੀਜ਼ਾਂ ਨੇ, ਬਹੁਤ ਖੂਬਸੂਰਤ ਗੱਲਾਂ ਨੇ ਜਿਹੜੀਆਂ ਕਿ ਆਲੂ ਕਚਾਲੂ, ਜਿਵੇਂ ਅਸੀਂ ਆਲੂ ਕਚਾਲੂ ਮੇਰੇ ਨਾਲ ਪਤਾ ਕਿਉਂ ਨਿਕਲਿਆ? ਕਿਉਂਕਿ ਭੈਣ ਭਰਾ ਨੇ ਨਾ ਆਲਮੋਸਟ, ਇਹਨਾਂ ਦਾ ਰਿਸ਼ਤਾ ਹੀ ਇੱਦਾਂ ਦਾ ਆ, ਅਤੇ ਮਤਲਬ ਕਿ ਜੇ ਰਿਸ਼ਤਾ ਇੱਦਾਂ ਦਾ ਹੋਵੇ ਨਾ ਫਿਰ ਆਪਣੇ ਆਪ ਤੋਂ ਨਿਕਲਦਾ ਰਹਿੰਦਾ। ਔਰ ਆਲੂ ਜਿਹੜੇ ਹੈ ਨਾ, ਉਹ ਬਾਦਸ਼ਾਹ ਜੀ ਜਿਹੜੇ ਆ ਸਾਨੂੰ ਕਹਿ ਰਹੇ ਨੇ ਕਿ ਸਾਡੇ ਬਾਰੇ ਗੱਲਾਂ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ। ਲੇਕਿਨ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ, ਚੱਲਦਾ ਰਹੇਗਾ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲਿਆ ਹੈ ਦਿਲ।

0: ਫਿਲਹਾਲ ਪ੍ਰੋਗਰਾਮ ਚ ਆਪਾਂ ਅਗਲਾ ਮੈਸੇਜ ਜਿਹੜਾ ਆ ਉਹਨੂੰ ਸਾਂਝਾ ਕਰ ਲੈਂਦੇ ਹਾਂ, ਦੇਖਦੇ ਹਾਂ ਜੀ ਕੌਣ ਦੋਸਤ ਆਏ ਨੇ, ਕੀ ਕਹਿ ਰਹੇ ਨੇ ਤੇ ਕੀ ਲੈ ਕੇ ਆਏ ਨੇ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਸਤਿ ਸ੍ਰੀ ਅਕਾਲ ਜੀ।
1: ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ
1: ਜੀ। ਐਸ ਮਲਤਾਨੀ ਜਲੰਧਰ ਤੋਂ
0: ਜੀ। ਮਲਤਾਨੀ ਜੀ,
1: ਲੈ ਨਾ ਗੀਤ ਦੀਆਂ ਹਾਜ਼ਰਾਂ ਜੀ, ਮੇਰਾ ਕਬੂਲ ਕਰਨਾ
0: ਜੀ ਜ਼ਰੂਰ।
1: ਝੂਠੀ ਦੌਲਤ ਤੇ ਸ਼ੁਰਤ ਨਾ ਡੁਲਿਓ, ਕੂੜਾ ਤੇ ਐਰਾ ਕਦੇ ਨਾ ਭੁੱਲਿਓ। ਅਮੀਰੀ ਗਰੀਬੀ ਸਭ ਰੱਬ ਦੀਆਂ ਦਾਤਾਂ ਨੇ, ਮਿਹਨਤ ਕਰੋ ਸ਼ੁਰਤ ਮਿਲ ਜਾਣੀ ਹੈ, ਉੱਪਰ ਵਾਲੇ ਦੇ ਹੱਥ ਕਲਮ ਦਵਾਤਾ ਨੇ।
2: ਨਾ ਮੰਗਦੀ ਮੈਂ ਸ਼ੌਹਰਤ ਦੌਲਤ, ਪੈਸਾ ਨਾ ਕੁਝ ਹੋਰ ਮੈਂ ਮੰਗਾ ਵੇ, ਕਿਸਮਤ ਸੋਡੀ ਆਪੇ ਬਦਲ ਜੋ, ਜੇ ਕਰੀਏ ਕੋਈ ਕੰਮ ਪੰਦਾ ਵੇ। ਨਾ ਮੰਗਦੀ ਮੈਂ ਸ਼ੌਹਰਤ ਦੌਲਤ, ਅੱਖੀਆਂ ਨਮ ਕਰ ਹੱਸ ਲਈ ਰਾ, ਅੱਖੀਆਂ ਨਮ ਕਰ ਹੱਸ ਲਈ ਰਾ, ਸਾਡੇ ਦਮ ਪੱਲੇ ਪਏ ਹੋਏ ਆ, ਓਏ ਅੱਖਾਂ ਦੇ ਵਿੱਚ ਸੁਪਨੇ ਸਜਾਏ ਹੋਏ ਆ।
0: ਵਾਹ ਜੀ ਵਾਹ।
2: ਫੁੱਲਾਂ ਵਾਂਗ ਮੁਰਝਾ ਗਿਆ, ਰੋਗ ਅਬਲਾ ਲਾ ਗਿਆ, ਤੂੰ ਸੁਧਰ ਜਾ ਮੰਦੇ, ਤੂੰ ਸੁਧਰ ਜਾ ਮੰਦੇ, ਅਸੀਂ ਫਿਰ ਨਾਲੇ ਗੰਗਾ ਵੇ, ਕਿਸਮਤ ਸਾਡੀ ਆਪੇ ਬਦਲ ਜੋ, ਜੇ ਕਰੀਏ ਕੰਮ ਧੰਦਾ ਵੇ। ਥੈਂਕ ਯੂ, ਧੰਨਵਾਦ ਜੀ।
0: ਜੀ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ। ਅਗਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ ਜੀ, ਜਿਨ੍ਹਾਂ ਨੇ ਸਾਨੂੰ ਲਿਖ ਕੇ ਹੀ ਭੇਜਿਆ ਹੈ, ਔਰ ਉਹਨਾਂ ਦੇ ਪਿਆਰੇ ਜਿਹੇ ਮੈਸੇਜ ਨੂੰ ਕਰਨੇ ਆ ਸ਼ਾਮਿਲ। ਕਹਿ ਰਹੇ ਨੇ ਕਿ ਪਹਿਲੇ ਲੋਕ ਦਿਲ ਦੇ ਕਰ ਰਿਸ਼ਤਾ ਬਣਾਤੇ ਥੇ, ਅਬ ਲੋਕ ਸਟੇਟਸ ਦੇਖ ਕਰ ਪਹਿਚਾਨ ਬਣਾਤੇ ਹੈ, ਔਰ ਸੱਚ ਕਹੂੰ ਜਿਸ ਦਿਨ ਤੁਹਾਰੀ ਜੇਬ ਖਾਲੀ ਹੋ ਜਾਏ ਨਾ, ਉਸੀ ਦਿਨ ਕਈ ਆਪਣੇ ਵੀ ਅਜਨਬੀ

0: ਸੀਗਾ ਕਾਲਾ ਟਿੱਕਾ ਗੋਰੀ ਗੱਲ ਤੇ ਲਾਉਣਾ ਬਣਾ, ਮੈਨੂੰ ਲੱਗਦਾ ਆਕਾਸ਼ਵਾਣੀ ਨੂੰ ਵੀ ਕਾਲਾ ਟਿੱਕਾ ਲਾਉਣ ਦੀ ਲੋੜ ਪੈ ਜਾਣੀ ਹੈ ਨਾ, ਕਿਤੇ ਨਜ਼ਰ ਹੀ ਨਾ ਲੱਗ ਜਾਵੇ, ਇਸ ਲਈ ਕਹਿ ਰਹੀ ਹਾਂ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਗੀਤ ਸੰਗੀਤ ਦਾ ਸਾਥ ਹੈ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜਿਹੜਾ ਹੈ ਚੱਲ ਰਿਹਾ ਹੈ, ਔਰ ਪੰਜਾਬੀਆਂ ਦੇ ਦਿਲ ਦੀ ਧੜਕਣ ਜਿਹੜੀ ਹੈ ਨਾ ਉਹੀ ਕਹਿ ਰਹੀ ਹੈ ਕਿ ਸਾਡੇ ਮੈਸੇਜਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣ ਫਟਾਫਟ ਤੋਂ। ਲਓ ਜੀ ਮੈਡਮ ਜੀ, ਮੈਂ ਆਲੂ ਦਾ ਉਹ ਨਿਰਮਾਤਾ ਮਜ਼ਦੂਰ ਹਾਂ, ਪਹਿਲਾਂ ਉਗਾਉਂਦਾ ਹਾਂ, ਵੇਲੇ ਨਾਲ ਦੇਖਭਾਲ ਕਰਦਾ ਹਾਂ, ਮੋਢਿਆਂ ਆਪਣਿਆਂ 'ਤੇ ਢੋ ਕੇ ਦੁਨੀਆ ਦੇ ਬਾਜ਼ਾਰ ਵਿੱਚ ਪਹੁੰਚਦਾ ਹਾਂ। ਅੱਜ ਦੀ ਹਾਲਤ ਇਹ ਹੈ ਦਿਨਾਂ ਕਿ ਰੇਟ ਬਿਲਕੁਲ ਮਨਫੀ ਹੈ ਅਤੇ ਸਟੋਰ ਵਿੱਚ ਸਮਾਂ ਹੈ। ਉੱਗਣ ਤੋਂ ਉਗਾਉਣ ਤੱਕ, ਸਮਾਂ ਕਰਾਉਣ ਤੱਕ ਕੀਮਤ 50 ਕਿਲੋ 200 ਹੈ, ਪਰ ਬੋਝਾ ਪੱਲੇ ਖੋਰੇ ਸਰਕਾਰ ਜ਼ਿਆਦੀ ਕੀਤੀ ਕਿਸਾਨ ਅਤੇ ਮਜ਼ਦੂਰ ਦੇ ਨਾਲ। ਇਹ ਮੈਸੇਜ ਸਾਡੇ ਕੋਲ ਆਇਆ ਹਰਪ੍ਰੀਤ ਸਿੰਘ ਬੁਰਜ ਲੱਦਾ ਸਿੰਘ ਵਾਲਾ ਬਠਿੰਡਾ ਤੋਂ, ਸਾਨੂੰ ਬਠਿੰਡਾ ਤੋਂ ਮੈਸੇਜ ਕਰ ਰਹੇ ਨੇ। ਅਗਲਾ ਮੈਸੇਜ ਸਾਡੇ ਕੋਲ ਆਇਆ ਗੁੱਡ ਮਾਰਨਿੰਗ ਨਿਸ਼ਾ ਮੈਡਮ ਜੀ, ਦਲਜੀਤ ਸਿੰਘ ਬਾਹਰ ਤਰਨ ਤਾਰਨ ਸਾਹਿਬ ਤੋਂ। ਸਮਾਂ ਖਰਚ ਨਾ ਕਰੋ, ਸਮੇਂ ਨੂੰ ਕਾਮਯਾਬੀ ਦੇ ਵਿੱਚ ਬਦਲੋ। ਅਤੇ ਮੈਂ ਸਮਾਂ ਕਾਮਯਾਬੀ ਦੇ ਵਿੱਚ ਹੀ ਵਰਤਾਂਗੀ। ਅਤੇ ਅਗਲਾ ਮੈਸੇਜ ਪ੍ਰੋਗਰਾਮ 'ਚ ਕਰ ਰਹੀ ਹਾਂ ਸ਼ਾਮਿਲ, ਦਿਲ ਸੇ ਦਿਲ ਤੱਕ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਸਾਰਿਆਂ ਨੂੰ ਪਿਆਰ ਭਰੀ ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਹੈ, ਸਵੀਕਾਰ ਕਰਿਆ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਨਿਸ਼ਾ ਜੀ, ਜੋ ਕਿ ਪੂਰੀ ਤਰ੍ਹਾਂ ਛਾਏ ਹੋਏ ਨੇ, ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਭਜਨ ਸੁਣਾਏ, ਬੜਾ ਵਧੀਆ ਸਤਸੰਗ ਕੀਤਾ, ਤੇ ਜਲੰਧਰ ਗੁੱਡ ਮਾਰਨਿੰਗ ਵਿੱਚ ਆਲੂ ਦੀ ਚਰਚਾ ਕੀਤੀ, ਬੜੀਆਂ ਹਾਸੇ ਮਜ਼ਾਕ ਦੀਆਂ ਗੱਲਾਂ ਵੀ ਕਰ ਰਹੇ ਨੇ, ਸਾਰੇ ਅਸੀਂ ਕਰ ਰਹੇ ਹਾਂ 9 ਵਜਣ ਦਾ ਇੰਤਜ਼ਾਰ, ਤੇ ਲਾਫਿੰਗ ਸੈਟਰਡੇ ਲੈ ਕੇ ਮੈਂ ਹਾਂ ਤਿਆਰ ਬਰ ਤਿਆਰ। ਅੱਜ ਸਵੇਰ ਦੀ ਖਬਰ ਇੱਕ ਆਈ ਹੈ ਕਿ ਇੱਕ ਆਦਮੀ ਦੀ ਲੱਤ ਟੁੱਟ ਗਈ, ਉਸਨੇ ਈ ਰਿਕਸ਼ਾ ਕੀਤਾ ਤੇ ਹਸਪਤਾਲ ਪਹੁੰਚਿਆ, ਰਿਕਸ਼ਾ ਤੋਂ ਹਾਲੇ ਬੜੀ ਮੁਸ਼ਕਲ ਨਾਲ ਉਤਰਿਆ ਹੀ ਸੀ ਕਿ ਸਾਹਮਣੇ ਇੱਕ ਰਿਕਸ਼ੇ ਤੋਂ ਇੱਕ ਹੋਰ ਬੰਦਾ ਲੋਕਾਂ ਦੀ ਮਦਦ ਨਾਲ ਉਤਰਦਾ ਪਿਆ ਸੀ, ਉਹਦੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਸੀ, ਇੱਕ ਲੱਤ ਟੁੱਟੀ ਵਾਲੇ ਨੇ ਦੋ ਲੱਤਾਂ ਟੁੱਟੀਆਂ ਵਾਲੇ ਨੂੰ ਬੜੇ ਹੀ ਭੋਲੇ ਪੰਜ ਪੁੱਛਿਆ, ਵੀਰ ਜੀ ਕੀ ਆਪ ਜੀ ਦੀਆਂ ਦੋ ਵਹੁਟੀਆਂ ਨੇ, ਲੋ ਕਰ ਲੋ ਘਿਓ ਨੂੰ ਪਾਂਡਾ। ਔਰ ਮੇਰੀ ਵੈਬਸਾਈਟ ਤੇ ਸ਼ੇਰ ਦੇ 3-4 ਮੈਸੇਜ ਆਏ ਨੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ
0: ਜੀ ਜ਼ਰੂਰ,
1: ਕਿ ਜੇ ਸਰਸੋਂ ਦਾ ਤੇਲ 2 ਦਿਨ ਪਿਆ ਰਵੇ ਤੇ ਕੀ ਅਸੀਂ ਉਸ ਨੂੰ ਪਰਸੋਂ ਦਾ ਤੇਲ ਕਹਿ ਸਕਦੇ ਹਾਂ। ਫਿਰ ਪੁੱਛਿਆ ਕਿਸੇ ਨੇ ਕਿ ਗਿਆਨ ਜ਼ਿਆਦਾ ਜ਼ਰੂਰੀ ਹੈ ਕਿ ਪੈਸਾ ਜ਼ਿਆਦਾ ਜ਼ਰੂਰੀ ਹੈ, ਗਿਆਨ ਜ਼ਿਆਦਾ ਜ਼ਰੂਰੀ ਨਹੀਂ ਹੈਗਾ, ਪੈਸਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੈਸਾ ਜਲਦੀ ਕੋਈ ਦਿੰਦਾ ਨਹੀਂ ਤੇ ਗਿਆਨ ਸਾਰੇ ਹੀ ਵੰਡਦੇ ਫਿਰਦੇ ਨੇ। ਇੱਕ ਹੋਰ ਬੜਾ ਸੋਹਣਾ ਮੈਸੇਜ ਆਇਆ ਕਿ ਗਰੀਬ ਇੰਨਾ ਹੈਗਾ ਵਾ ਕਿ ਗਧਾ ਵੀ ਨਹੀਂ ਖਰੀਦ ਸਕਦਾ, ਤੇ ਅਮੀਰ ਇੰਨਾ ਹੈਗਾ ਵਾ ਕਿ ਘੋੜੇ ਵੇਚ ਕੇ ਵੀ ਸੋਨਾ ਹੈਗਾ ਵਾ। ਇੱਕ ਬੰਦੇ ਨੇ ਦੂਜੇ ਬੰਦੇ ਨੂੰ ਪੁੱਛਿਆ ਐਲ ਪੀ ਜੀ ਤੋਂ ਕੀ ਭਾਵ ਹੁੰਦਾ ਏ, ਦੂਸਰਾ ਬੰਦਾ ਬੋਲਿਆ ਤੈਨੂੰ ਇੰਨਾ ਵੀ ਨਹੀਂ ਪਤਾ, ਇਸ ਤੋਂ ਭਾਵ ਹੈ ਲਿਕੁਇਡ ਪੈਟਰੋਲੀਅਮ ਗੈਸ, ਲੱਗੀ ਸਮਝ ਕੇ ਨਹੀਂ। ਪਹਿਲਾ ਬੰਦਾ ਬੋਲਿਆ ਐ ਵਾਲਾ ਮਤਲਬ ਪਹਿਲਾਂ ਹੁੰਦਾ ਸੀ, ਹੁਣ ਮਤਲਬ ਬਦਲ ਗਿਆ ਏ, ਹੁਣ ਐ ਵਾਲਾ ਮਤਲਬ ਹੋ ਗਿਆ ਏ, ਲੈ ਪਾਏਗਾ ਗੈਸ। ਔਰ ਕੋਈ ਸਮਾਂ ਹੁੰਦਾ ਸੀ ਪਿਓ ਦਾ ਡਰ ਤੇ ਹੁੰਦਾ ਹੀ ਸੀ, ਗੁਆਂਢੀ ਦਾ ਵੀ ਡਰ ਓਨਾ ਹੀ ਹੁੰਦਾ ਸੀ, ਅੱਜ ਕੱਲ ਦੇ ਬੱਚੇ ਤੇ ਪਿਓ ਕੋਲੋਂ ਡਰਦੇ ਹੀ ਨਹੀਂ, ਗੁਆਂਢੀ ਕੋਲੋਂ ਸੁਆਹ ਡਰਨਾ ਏ। ਮੇਰੇ ਗੁਆਂਢੀ ਦਾ ਮੁੰਡਾ ਹਾਲੇ 8ਵੀਂ ਜੀ ਪੜਦਾ ਏ, ਮੇਰੇ ਸਾਹਮਣੇ ਸਿਗਰਟ ਬਾਲ ਕੇ ਪੀਣ ਲੱਗ ਪਿਆ, ਮੈਂ ਉਸ ਨੂੰ ਆਖਿਆ ਓਏ ਕਾਕਾ ਕੋਈ ਤੇ ਸ਼ਰਮ ਕਰ ਲੈ, ਮੈਂ ਤੇਰੇ ਪਿਓ ਤੋਂ ਵੀ ਵੱਡਾ ਹੈਗਾ ਵਾ, ਮੇਰੇ ਸਾਹਮਣੇ ਸਿਗਰਟ ਪੀਣ ਲੱਗ ਪਿਆ ਹੈਗਾ ਏ। ਅੱਗੋਂ ਉਸਨੇ ਕੋਈ ਸ਼ਰਮ ਨੀ ਕੀਤੀ ਤੇ ਬੋਲਿਆ ਤਾਇਆ ਫਿਰ ਕੀ ਹੋਇਆ,

0: ਪੈਟਰੋਲ ਪੰਪ ਤੇ ਨੀ ਹੈਗਾ ਤੂੰ, ਲੋ ਕਰ ਲੋ ਕਿਉਂ ਨੂੰ ਪਾਂਡਾ, ਰੱਬ ਹੀ ਰਾਖਾ ਜੀ ਹੁਣ, ਰੱਬ ਹੀ ਰਾਖਾ।
1: ਬਿਲਕੁਲ ਜੀ, ਉਦੇ ਚੰਦਰ ਜੀ ਦਾ ਲਾਫਿੰਗ ਸੈਟਰਡੇ ਜਿਹੜਾ ਹੈ ਸਭ ਨੂੰ ਹਸਾ ਕੇ ਜਾਂਦਾ, ਸਭ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਆਲਵੇਜ਼ ਲੈ ਕੇ ਆਉਂਦਾ ਹੈ। ਤੇ ਅਗਲਾ ਮੈਸੇਜ ਪ੍ਰੋਗਰਾਮ 'ਚ ਕਰ ਲੈਂਦੇ ਹਾਂ ਸ਼ਾਮਿਲ, ਦਿਲ ਸੇ ਦਿਲ ਤੱਕ।
2: ਸਤਿ ਸ੍ਰੀ ਅਕਾਲ ਮੈਡਮ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
2: ਮੈਡਮ ਜੀ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਜੀ।
1: ਸ਼ੁਕਰੀਆ,
2: ਸਿਰੇ ਸਿਰੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਤੁਹਾਡਾ ਜੀ।
1: ਜੀ
2: ਆਲੂਆਂ ਤੋਂ ਜੀ ਇੱਕ ਗੱਲ ਚੇਤੇ ਆ ਗਈ ਆ,
1: ਜੀ ਜ਼ਰੂਰ,
2: ਬਚਪਨ ਚੇਤੇ ਆ ਗਿਆ ਜੀ,
1: ਜੀ
2: ਕਿ ਪੜ੍ਹਦੇ ਹੁੰਦੇ ਸੀਗੇ ਤੇ ਇੱਕ ਹੁੰਦੀ ਸੀਗੀ ਜੀ ਬੱਚਿਆਂ ਦੀ ਗੇਮ ਜੀ ਹੁੰਦੀ ਸੀਗੀ, ਜਦੋਂ ਆਪਾਂ ਕਹਿਣਾ ਆਲੂ ਆਲੂ ਆਲੂ ਤੇਰਾ ਮੇਰਾ ਮੁੱਕਾ ਚਾਲੂ ਜੀ, ਆਪਾਂ ਪਿੱਛੇ ਨਾ ਕੋਹਣੀ ਰੱਖ ਲੈਂਦੇ ਹੁੰਦੇ ਮੋੜ ਕੇ, ਜਿਹੜਾ ਕੋਹਣੀ ਪਿੱਛੋਂ ਹੱਥ ਚੱਕਦਾ ਸੀ ਤੇ ਮੁੱਕਾ ਮਾਰਦੇ ਹੁੰਦੇ ਸੀ,
1: ਬਿਲਕੁਲ ਜੀ। ਮੈਂ ਪੜ੍ਹ ਲੈਣੀ ਆ ਜੀ, ਇਤਰ ਮਿੱਤਰ ਔਰ ਚਿੱਤਰ ਔਰ ਚਰਿੱਤਰ, ਇਤਰ ਮਿੱਤਰ ਚਰਿੱਤਰ ਔਰ ਚਿੱਤਰ, ਕਿਸੇ ਕੀ ਪਹਿਚਾਨ ਔਰ ਮੋਹਤਾਜ ਨਹੀਂ, ਇਹ ਚਾਰੋਂ ਆਪਣਾ ਪਰਿਚੈ ਸਵਯਂ ਦੇ ਦਿੱਤੇ ਹੈ। ਗੱਲ ਤਾਂ ਵੈਸੇ ਬਿਲਕੁਲ ਸਹੀ ਹੈ। ਯਸ਼ਪਾਲ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ, ਔਰ ਇਹ ਸਾਡੇ ਕੋਲ ਮੈਸੇਜ ਆਇਆ ਜੀ ਖੜਾਬੀਲੀ ਪਿੰਡ ਸੇ ਯੂਨੀ ਤੋਂ। ਜਿਹੜਾ ਵਕਤ ਚਿੰਤਾ ਵਿੱਚ ਲੰਘ ਗਿਆ ਸਮਝੋ ਕੂੜੇਦਾਨ ਵਿੱਚ ਚਲਾ ਗਿਆ, ਜਿਹੜਾ ਵਕਤ ਪਰਮਾਤਮਾ ਦੀ ਬੰਦਗੀ ਵਿੱਚ ਲੰਘ ਗਿਆ ਸਮਝੋ ਉਹ ਤੁਹਾਡੇ ਕਰਮਾਂ ਦੀ ਤਜ਼ੋਰੀ ਵਿੱਚ ਜਮ੍ਹਾਂ ਹੋ ਗਿਆ, ਕਿੱਕੀ ਤੇ ਮਾਨ ਸੰਗਰੂਰ ਦਿਲ ਆਪਣਾ ਪੰਜਾਬੀ। ਵੈਸੇ ਤੁਹਾਡੇ ਮੈਸੇਜਸ ਨੇ ਨਾ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾ ਕੇ ਰੱਖਿਆ, ਪ੍ਰੋਗਰਾਮ 'ਚ ਪੂਰੀ ਰੌਣਕ ਜਿਹੜੀ ਹੈ ਉਹ ਲਗਾ ਕੇ ਰੱਖੀ ਹੋਈ ਹੈ। ਅਗਲਾ ਮੈਸੇਜ ਸੁਣੀਏ ਫਿਰ। ਲਓ ਜੀ
3: ਨਮਸਕਾਰ,
1: ਸਤਿ ਸ੍ਰੀ ਅਕਾਲ,
3: ਮੈਂ ਕਰਨਾਲ ਦੇ ਕੋਲ ਪਿੰਡ ਹੈ ਜੀ ਰਾਵਰ, ਰਾਵਰ ਕਰਨਾਲ ਤੋਂ ਮੈਂ ਗਿਆਨ ਭੂਸ਼ਣ ਸ਼ਰਮਾ ਬੋਲ ਰਿਹਾ
1: ਜੀ,
3: ਤੇ ਅੱਜ FM ਰੇਨਬੋ ਦੇ ਵਿੱਚ ਦਿਲ ਆਪਣਾ ਪੰਜਾਬੀ ਦੇ ਵਿੱਚ ਮੇਰਾ ਇਹ ਪਹਿਲਾ ਮੈਸੇਜ ਹੈ,
1: ਕਿਉਂਕਿ
3: ਅੱਜ ਇਹ ਪ੍ਰੋਗਰਾਮ ਮੈਂ ਪਹਿਲੀ ਹੀ ਵਾਰੀ ਸੁਣ ਰਿਹਾ। ਮੈਨੂੰ ਇੱਕ ਦੋਸਤ ਨੇ ਰੇਸ਼ਮ ਸਿੰਘ ਗਿੱਲ, ਉਹਨੇ ਮੈਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸਿਆ ਤੇ ਮੈਨੂੰ ਬੜਾ ਵਧੀਆ ਲੱਗਾ। ਤੇ ਜਿਵੇਂ ਤੁਸੀਂ ਕਿਹਾ ਹੈ ਕਿ ਜਲੰਧਰ ਦੇ ਵਿੱਚ ਬੂੰਦਾਬਾਂਦੀ ਹੋ ਰਹੀ ਹੈ, ਪਰ ਸਾਡੇ ਕਰਨਾਲ ਦੇ ਵਿੱਚ ਬੂੰਦਾਬਾਂਦੀ ਨਹੀਂ ਹੋ ਰਹੀ, ਪਰ ਹਵਾ ਠੰਡੀ ਚੱਲ ਰਹੀ ਹੈ, ਧੁੱਪ ਚੜੀ ਹੋਈ ਹੈ। ਤੇ ਅੱਜ ਜਿਹੜਾ ਤੁਹਾਡਾ ਟੋਪਿਕ ਹੈ ਆਲੂ, ਬਹੁਤ ਵਧੀਆ। ਤੇ ਮੈਂ ਜਿਵੇਂ ਟਾਈਮ ਘੱਟ ਹੈ ਇਹੀ ਕਹਿਣਾ ਚਾਹਾਂਗਾ, ਹਰ ਸਬਜ਼ੀ ਮੇ ਆਪਣਾ ਰੰਗ ਜਮਾਤਾ ਹੈ ਆਲੂ, ਹਰ ਸਬਜ਼ੀ ਮੇ ਆਪਣਾ ਰੰਗ ਜਮਾਤਾ ਹੈ ਆਲੂ, ਗਰੀਬ ਹੋ ਜਾਂ ਅਮੀਰ ਸਭ ਕੋ ਬਾਤਾ ਹੈ ਆਲੂ, ਸਮੋਸੇ ਮੇ ਮਿਲੇ ਤੋ ਸਵਾਦ ਬੜਾ ਦੇਤਾ ਹੈ, ਸਮੋਸੇ ਮੇ ਮਿਲੇ ਤੋ ਸਵਾਦ ਬੜਾ ਦੇਤਾ ਹੈ, ਹਰ ਰਸੋਈ ਕਾ ਸੱਚਾ ਸਾਥੀ ਕਹਿਲਾਤਾ ਹੈ ਆਲੂ, ਹਰ ਰਸੋਈ ਕਾ ਸੱਚਾ ਸਾਥੀ ਕਹਿਲਾਤਾ ਹੈ ਆਲੂ। ਤੇ ਸਾਰਿਆਂ ਨੂੰ ਤੇ ਭੈਣ ਜੀ ਤੁਹਾਨੂੰ
4: ਜਦੋਂ ਹੀ ਤੁਸੀਂ ਇਹ ਗੱਲ ਕਰਨੀ ਸ਼ੁਰੂ ਕੀਤੀ ਤੇ ਮੇਰੇ ਯਾਦ ਆਇਆ ਕਿ ਬਚਪਨ ਦੇ ਵਿੱਚ ਕਈ ਸਬਜ਼ੀਆਂ ਏਦਾਂ ਦੀਆਂ ਹੁੰਦੀਆਂ ਸੀ ਕਿ ਜਿਹੜੀਆਂ ਪਸੰਦ ਨਹੀਂ ਸੀ ਹੁੰਦੀਆਂ, ਖਾਸ ਤੌਰ ਤੇ ਬੈਂਗਣ
1: ਜੀ
4: ਤੇ ਸ਼ਿਮਲਾ ਮਿਰਚਾਂ ਜਾਂ ਫਿਰ ਫਲੀਆਂ, ਗੁਬਾਰੇ ਦੀਆਂ ਫਲੀਆਂ ਉਹਦੇ ਵਿੱਚ, ਪਰ ਮੰਮੀ ਜਦੋਂ ਬਣਾਇਆ ਕਰਦੇ ਸੀ ਨਾ ਵਿੱਚ ਆਲੂ ਜ਼ਰੂਰ ਕੱਟ ਕੇ ਪਾਇਆ ਕਰਦੇ ਸੀ, ਫਿਰ ਮੰਮੀ ਨੂੰ ਕਹਿਣਾ ਵੀ ਮੈਨੂੰ ਆਲੂ ਆਲੂ ਦੇ ਦੇ, ਜਾਂ ਜੇ ਮੰਮੀ ਨੇ ਸਬਜ਼ੀ ਪਾ ਵੀ ਦਿੱਤੀ ਆ ਕੌਲੀ ਦੇ ਵਿੱਚ ਤਾਂ ਉਹਦੇ ਵਿੱਚੋਂ ਕੀ ਹੁੰਦਾ ਸੀ ਕਿ ਰੋਟੀ ਦੇ ਨਾਲ ਕੱਲੇ ਆਲੂ ਕੱਢ ਕੱਢ ਕੇ ਖਾ ਲੈਣੇ ਤੇ ਬਾਕੀ ਸਬਜ਼ੀ ਛੱਡ
1: ਦੇਣੇ।
4: ਤੇ ਅੱਜ ਕੱਲ ਵੀ ਮੈਂ ਦੇਖਦਾ ਕਿ ਜਿਹੜੇ ਸਾਡੇ ਭਾਂਜੇ ਭਾਂਜੀਆਂ ਨੇ, ਛੋਟੇ ਬੱਚੇ ਨੇ, ਉਹਨਾਂ ਦਾ ਵੀ ਹਾਲ ਕੁਛ ਏਦਾਂ ਦਾ ਹੀ ਆ, ਕਿਉਂਕਿ ਉਹ ਤਾਂ ਛੋਟੇ ਹੁੰਦੇ ਬੱਚਿਆਂ ਨੂੰ ਸਬਜ਼ੀਆਂ ਤੋਂ ਵੈਸੇ ਹੀ ਕਹਿ ਲਓ ਕਿ ਐਲਰਜੀ ਹੁੰਦੀ ਆ, ਵੀ ਖਾਣ ਦਾ ਮਨ ਨੀ ਹੁੰਦਾ।
1: ਬਿਲਕੁਲ ਬਿਲਕੁਲ।
4: ਤੇ ਉਹਨਾਂ ਨੇ ਬਸ ਵਿੱਚੋਂ ਇੱਕ ਆਲੂ ਕੱਢ ਲੈਣਾ ਤੇ ਸਾਰੀ ਰੋਟੀ ਆਲੂ ਦੇ ਨਾਲ ਹੀ ਖਾ ਲੈਣੀ ਆ।
1: ਬਿਲਕੁਲ ਬਿਲਕੁਲ।
4: ਇਸ ਤੋਂ ਬਿਨਾਂ ਜਦੋਂ ਕਦੇ

ਤੇ ਸਾਡੇ ਘਰ ਆਲੂ ਵਾਲੇ ਪਰੌਂਠੇ ਬਣਿਆ ਕਰਦੇ ਜਦੋਂ ਅਸੀਂ ਛੋਟੇ ਹੁੰਦੇ ਸੀ। ਖਾਸ ਤੌਰ ਤੇ ਉਸ ਸਮੇਂ ਦੀ ਗੱਲ ਆ ਕਿ ਪਹਿਲਾਂ ਜਦੋਂ ਆਲੂ ਉਬਾਲ ਲੈਣੇ ਤਾਂ ਮੰਮੀ ਨੇ ਕਹਿਣਾ ਚਲੋ ਭਾਈ ਆਲੂ ਛਿੱਲ ਦੋ, ਤਾਂ ਆਲੂ ਛਿੱਲਣ ਦਾ ਜਿਹੜਾ ਕੰਮ ਆ ਉਹਦਾ ਛਿਲਕਾ ਲਾਉਣ ਦਾ ਕੰਮ ਆ ਉਹ ਸਾਡੇ ਹਿੱਸੇ ਆ ਜਾਂਦਾ ਸੀ, ਬੱਚਿਆਂ ਦੇ ਹਿੱਸੇ ਆ ਜਾਂਦਾ ਸੀ। ਤੇ ਫਿਰ ਕੀ ਹੋਣਾ, ਇੱਕ ਛੋਟਾ ਜਿਹਾ ਆਲੂ ਮੰਮੀ ਨੇ ਲੂਣ ਲਾ ਕੇ ਦੇ ਦੇਣਾ ਸਾਨੂੰ ਭੈਣ ਭਰਾਵਾਂ ਨੂੰ ਵੀ ਚਲੋ ਤੁਸੀਂ ਇਹ ਖਾ ਲਓ ਹੁਣ। ਤੇ ਅੱਜ ਕੱਲ੍ਹ ਤਾਂ ਆਲੂ ਦੀਆਂ ਰੈਸਪੀ ਵੀ ਬਹੁਤ ਹੋ ਗਈਆਂ, ਪਕੌੜੇ ਵੀ ਕਈ ਤਰ੍ਹਾਂ ਨਾਲ ਬਣਦੇ ਆ, ਮਤਲਬ ਇੱਕ ਆਲੂ ਤੋਂ ਕਈ ਤਰ੍ਹਾਂ ਦੇ ਪਕੌੜੇ ਬਣ ਜਾਂਦੇ ਆ ਅਲੱਗ ਅਲੱਗ ਨੂੰ ਰੂਪ ਦੇ ਕੇ। ਤੇ ਅਸੀਂ ਵੀ ਕਦੇ ਕਦੇ ਪਕੌੜੇ ਵੀ ਬਣਾ ਲੈਣੇ ਆ ਆਲੂ ਦੇ, ਪਰ ਜ਼ਿਆਦਾਤਰ ਅਸੀਂ ਸੈਂਡਵਿਚ ਬਣਾ ਲੈਣੇ ਆ, ਘਰੇ ਗ੍ਰਿਲ ਕਰ ਲੈਣੇ ਆ ਤੇ ਵਿੱਚ ਸੈਂਡਵਿਚ ਦੇ ਆਲੂ ਪਾ ਲੈਣੇ ਆ, ਉਹਨਾਂ ਨੂੰ ਮੈਸ਼ ਕਰਕੇ ਉਹਦੇ ਵਿੱਚ ਪਿਆਜ਼ ਪਾ ਲਓ, ਟਮਾਟਰ ਪਾ ਲਓ, ਪਨੀਰ ਵੀ ਪਾ ਸਕਦੇ ਹੋ, ਜਾਣੀ ਕਿ ਵਧੀਆ ਇੱਕ ਅਸੀਂ ਤਰੀਕੇ ਨਾਲ ਜਿੱਦਾਂ ਦਾ ਮਾਰਕੀਟ ਦੇ ਵਿੱਚੋਂ ਵਧੀਆ ਸਾਨੂੰ ਮਿਲਦਾ ਸੀ ਉਦੋਂ ਵੀ ਵਧੀਆ ਘਰੇ ਬਣਾ ਕੇ ਖਾ ਲਈਦਾ। ਤੇ ਬਾਕੀ ਨਿਸ਼ਾ ਮੈਮ ਤੁਸੀਂ ਬਹੁਤ ਹਰ ਵਾਰ ਜਦੋਂ ਪ੍ਰੋਗਰਾਮ ਪੇਸ਼ ਕਰਦੇ ਹੋ ਬੜੀ ਕ੍ਰੀਏਟੀਵਿਟੀ ਨਾਲ ਪ੍ਰੋਗਰਾਮ ਲੈ ਕੇ ਆਉਂਦੇ ਹੋ, ਹਰ ਵਾਰ ਇੱਕ ਨਵਾਂ ਵਿਸ਼ਾ, ਤੇ ਬੜਾ ਚੰਗਾ ਲੱਗਦਾ ਤੁਹਾਨੂੰ ਸੁਣ ਕੇ। ਜੇ ਆਪਾਂ ਗੱਲ ਕਰੀਏ ਕਿਚਨ ਦੇ ਵਿੱਚ ਆਲੂ ਪ੍ਰਧਾਨ ਆ, ਜਿੱਦਾਂ

0: ਅਸੀਂ ਤਰੀਕੇ ਨਾਲ ਜਿੱਦਾਂ ਦਾ ਮਾਰਕੀਟ ਦੇ ਵਿੱਚੋਂ ਵਧੀਆ ਸਾਨੂੰ ਮਿਲਦਾ ਸੀ ਉਦੋਂ ਵੀ ਵਧੀਆ ਘਰੇ ਬਣਾ ਕੇ ਖਾ ਲਈਦਾ ਤੇ ਬਾਕੀ ਨਿਸ਼ਾ ਮੈਮ ਤੁਸੀਂ ਬਹੁਤ ਹਰ ਵਾਰ ਜਦੋਂ ਪ੍ਰੋਗਰਾਮ ਪੇਸ਼ ਕਰਦੇ ਹੋ ਬੜੀ ਕ੍ਰੀਏਟੀਵਿਟੀ ਦੇ ਨਾਲ ਪ੍ਰੋਗਰਾਮ ਲੈ ਕੇ ਆਉਂਦੇ ਹੋ ਹਰ ਵਾਰ ਇੱਕ ਨਵਾਂ ਵਿਸ਼ਾ ਤੇ ਬੜਾ ਚੰਗਾ ਲੱਗਦਾ ਤੁਹਾਨੂੰ ਸੁਣ ਕੇ ਜੇ ਆਪਾਂ ਗੱਲ ਕਰੀਏ ਕਿਚਨ ਦੇ ਵਿੱਚ ਆਲੂ ਪ੍ਰਧਾਨ ਆ ਜਿੱਦਾਂ ਕਿ ਅੰਕਲ ਜੀ ਨੇ ਕਿਹਾ ਰੱਖੜਾ ਸਾਹਿਬ ਨੇ ਉਸੇ ਤਰ੍ਹਾਂ ਆਕਾਸ਼ਵਾਣੀ ਐਫ ਐਮ ਰੇਨਬੋ ਦੇ ਜੇ ਆਪਾਂ ਪ੍ਰਧਾਨ ਦੀ ਮੋਨੀਟਰ ਦੀ ਗੱਲ ਕਰੀਏ ਨਾ ਉਹ ਮੋਨੀਟਰ ਇੱਕ ਤਾਂ ਨਿਸ਼ਾ ਮੈਮ ਦਾ ਨਾਮ ਉਹਨਾਂ ਦੇ ਇੱਕ ਮੋਨੀਟਰ ਨੇ ਆਰ ਜੇ ਪੂਜਾ ਟੋਹਾਣੀ
1: ਜੀ
0: ਤੇ ਜਿਹਨਾਂ ਨੂੰ ਕਿ ਮਤਲਬ ਦਿਲ ਆਪਣਾ ਪੰਜਾਬੀ ਦੀ ਮੋਨੀਟਰੀ ਜੇ ਦਿੱਤੀ ਜਾਵੇ ਜਾਂ ਮੋਨੀਟਰ ਕਿਹਾ ਜਾਵੇ ਤਾਂ ਇਹਦੇ ਵਿੱਚ ਕੋਈ ਹਰਜ ਨੀ ਕਿਉਂਕਿ ਸਾਰੇ ਆਰ ਜੇ ਦੋਸਤ ਵਧੀਆ ਨੇ ਚੰਗੇ ਨੇ ਪਰ ਮਤਲਬ ਤੁਸੀਂ ਤਾਂ ਮੈਂ ਕਹਿੰਦਾ ਅੱਵਲ ਹੋ ਪਹਿਲੇ ਨੰਬਰਾਂ ਚ ਤੁਸੀਂ ਆਉਂਦੇ ਹੋ
1: ਤੇ
0: ਮੈਂ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਇੰਚਾਰਜ ਨੇ ਪ੍ਰੋਡਿਊਸਰ ਨੇ ਐਫ ਐਮ ਰੇਨਬੋ ਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਨਿਸ਼ਾ ਮੈਮ ਆ ਇਹਨਾਂ ਦੀ ਸ਼ਮੂਲੀਅਤ ਬਾਕੀ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਸਾਨੂੰ ਬੜਾ ਚਾਅ ਚੜ੍ਹਦਾ ਜਦੋਂ ਤੁਸੀਂ ਆਉਂਦੇ ਹੋ
1: ਬਹੁਤ ਬਹੁਤ ਸ਼ੁਕਰੀਆ ਜੀ
0: ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ
1: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ ਔਰ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰ ਰਹੀ ਹਾਂ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਤੋਂ ਮੁਲਾਕਾਤ ਹੋਏਗੀ ਰੱਖਣਾ ਆਪਣਾ ਖਿਆਲ ਗੁੱਡ ਬਾਏ ਟੇਕ ਕੇਅਰ ਔਰ ਮਈ ਦੇ ਮਹੀਨੇ ਨੂੰ ਕਰ ਰਹੀ ਹਾਂ ਮੈਂ ਬਾਏ ਬਾਏ

ਵਿੜਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ ਐਲਪੀਜੀ ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦੇ ਦਿੱਤੇ ਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਨੂੰ ਵਾਧੂ ਜ਼ਿੰਮੇਵਾਰੀ ਸੌਂਪਣ 'ਤੇ ਵਿਚਾਰ ਚਰਚਾ ਕਰ ਰਹੀ ਹੈ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1,977 ਵਾਰਡਾਂ ਵਿੱਚੋਂ 958 ਤੇ ਵੱਡੀ ਜਿੱਤ ਦਰਜ ਕੀਤੀ ਹੈ। ਵਿੱਤੀ ਸੇਵਾਵਾਂ ਵਿਭਾਗ ਨੇ ਲਵਾਰਿਸ ਵਿੱਤੀ ਸੰਪਤੀਆਂ ਨਾਲ ਸੰਬੰਧਿਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕੌਮਨ ਲੈਂਡਿੰਗ ਪੋਰਟਲ ਜਾਰੀ ਕੀਤਾ ਹੈ। ਉਧਰ ਮੌਸਮ ਵਿਭਾਗ ਵੱਲੋਂ ਅੱਜ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਗੜੇਮਾਰੀ ਬਾਰੇ

0: ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਅਤੇ ਸਭ ਨੂੰ ਜੀ ਆਇਆਂ ਨੂੰ 102.7 ਮੈਗਾਹਰਟਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਤੇ ਅੱਜ ਤਾਂ ਜੀ ਮੌਸਮ ਬੜਾ ਸੁਹਾਣਾ ਹੈ ਬਾਹਰ, ਤੁਸੀਂ ਸਭ ਨੇ ਨਿਕਲ ਕੇ ਦੇਖ ਲਿਆ ਹੋਵੇਗਾ। ਜਿਹੜੀ ਘਰਾਂ ਦੀ ਚਾਰ ਦੀਵਾਰੀ ਦੇ ਵਿੱਚ ਬੈਠੇ ਰਹਿੰਦੇ ਨੇ ਉਹਨਾਂ ਨੂੰ ਤਾਂ ਅੱਜ ਦਿਲ ਕੀਤਾ ਹੋਵੇਗਾ ਕਿ ਅੱਜ ਚਾਹ ਦਾ ਕੱਪ ਲੈ ਕੇ ਜਾਂ ਕੌਫੀ ਦਾ ਮੱਗ ਲੈ ਕੇ ਕੱਪ ਲੈ ਕੇ ਬਾਹਰ ਅਸੀਂ ਨਾਲੇ ਤਾਂ ਠੰਡਾ ਠੰਡਾ ਮੌਸਮ ਇੰਜੋਏ ਕਰੀਏ, ਕਿਉਂਕਿ ਬੱਦਲ ਬਹੁਤ ਜ਼ਿਆਦਾ ਹੈ, ਬਰਸਾਤ ਹੋ ਹੀ ਜਾਂਦੀ ਹੈ। ਅਤੇ ਜੀ ਏਸੀ ਹੁਣ ਬੰਦ ਕਰ ਦਿਉ ਅਤੇ ਤਾਜ਼ੀ ਹਵਾ ਦਾ ਨਜ਼ਾਰਾ ਲਓ, ਅਤੇ ਨਾਲ ਦੀ ਨਾਲ ਆਪਣੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ ਦੇ ਨਾਲ ਤੁਸੀਂ ਇੰਜੋਏ ਕਰਨਾ ਜੀ ਪ੍ਰੋਗਰਾਮ ਗੀਤ ਬਹਾਰ ਜੀ। ਸਟੂਡੀਓ ਦੀ ਘੜੀ 'ਤੇ 10:05 ਹੋ ਚੁੱਕੇ ਨੇ ਐਂਡ ਜੀ ਇਹ ਪ੍ਰੋਗਰਾਮ ਜਿਹੜਾ ਕਿ 1 ਘੰਟੇ ਦਾ, ਵੈਸੇ ਤਾਂ ਹਰ ਪ੍ਰੋਗਰਾਮ 1 ਘੰਟੇ ਦਾ, ਲੇਕਿਨ ਹਰ ਪ੍ਰੋਗਰਾਮ ਦੇ ਵਿੱਚ ਆਪਣੀ ਆਪਣੀ ਵੱਖਰੀ ਖਾਸੀਅਤ ਹੁੰਦੀ ਹੈ। ਹਿੰਦੀ ਗੀਤਾਂ ਦਾ ਸਫ਼ਰ ਤੁਹਾਡਾ ਅਤੇ ਮੇਰਾ ਹੋਏਗਾ FM ਰੇਨਬੋ 'ਤੇ, ਯਾਨੀ ਕਿ 102.7 FM 'ਤੇ। ਅਤੇ ਜੀ ਲਓ, ਪਹਿਲਾ ਗੀਤ ਹੈ ਹਿਮੇਸ਼ ਰੇਸ਼ਮੀਆ ਦੀ ਆਵਾਜ਼ ਦੇ ਵਿੱਚ,
1: ਲਵ ਯੂ ਅਨਕੰਡੀਸ਼ਨਲੀ ਸਾਂ।

ਐਫਐਮ 102.7 ਮੈਗਾਹਰਟਜ਼ ਸੀ, ਤੁਸੀਂ ਇੰਜੋਏ ਕਰਿਓ ਜੀ ਮੇਰੇ ਨਾਲ, ਯਾਨੀ ਆਰਜੀ ਰਣਦੀਪ ਕੌਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਸੋਹਣੀਆਂ ਯਾਦਾਂ ਦਾ ਸਫ਼ਰ, ਹਿੰਦੀ ਗੀਤਾਂ ਦਾ ਸਫ਼ਰ, ਨਵੇਂ ਪੁਰਾਣੇ ਉਹ ਯਾਦਾਂ ਦੇ ਉਹ ਗੀਤ, ਉਹ ਲਮਹੇ, ਵਾਕਈ ਜਿਹੜੇ ਇਸ ਮੌਸਮ ਦੇ ਵਿੱਚ ਤੁਹਾਨੂੰ ਬਹੁਤ ਕੁਛ ਯਾਦ ਦਵਾ ਜਾਣਗੇ। ਕਈ ਵਾਰ ਅਸੀਂ ਰਸਤੇ ਤੋਂ ਭਟਕ ਜਾਂਦੇ ਹਾਂ ਨਾ, ਤਾਂ ਕੁਛ ਗੀਤ ਸਾਨੂੰ ਆਪਣੇ ਰਸਤੇ 'ਤੇ ਵੀ ਲੈ ਆਉਂਦੇ ਨੇ। ਬੜੇ ਸਾਰੇ ਸਿੰਗਰਸ ਨੇ ਜਿਨ੍ਹਾਂ ਨੇ ਇੱਦਾਂ ਦੇ ਬਹੁਤ ਸਾਰੇ ਗੀਤ ਬਣਾਏ ਨੇ ਜੋ ਸਾਡੀ ਆਮ ਰੋਜ਼ਮਰਾ ਦੀ ਜ਼ਿੰਦਗੀ 'ਤੇ ਫਿਲਮਾਏ ਗਏ ਹੁੰਦੇ ਨੇ। ਔਰ ਦੋਸਤੋ ਜੀ, ਤੁਹਾਨੂੰ ਅੱਜ ਦਾ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਜਿਹੜਾ ਕਿ ਵਰਲਡ ਪਟੈਟੋ ਡੇ ਦਿਵਸ ਮਨਾਇਆ ਜਾ ਰਿਹਾ ਹੈ, ਯਾਨੀ ਕਿ 30 ਮਈ ਨੂੰ। ਹਾਂਜੀ ਹਾਂਜੀ ਬਿਲਕੁਲ ਜੀ, ਅੱਜ ਦੇ ਦਿਨ ਹੀ। ਔਰ ਜੇਕਰ ਬੱਚਿਆਂ ਨੂੰ ਪਤਾ ਲੱਗੇ ਕਿ ਵਾਕਿਆ ਜੀ ਆਲੂ ਦਿਵਸ ਵੀ ਮਨਾਇਆ ਜਾਂਦਾ ਸਾਡੇ ਦੇਸ਼ ਦੇ ਵਿੱਚ, ਤਾਂ ਕਿੰਨਾ ਖੁਸ਼ ਹੋਣਗੇ ਉਹ, ਤਾਂ ਹੋਰ ਕਹਿਣਗੇ ਨਾ ਕਿ ਮੰਮਾ ਸਾਨੂੰ ਫਰੈਂਚ ਫਰਾਈਜ਼ ਅਤੇ ਜਿੰਨੇ ਸਾਰੇ ਲੇਜ਼ ਔਰ ਸਨੈਕਸ ਹੈਗੇ ਨੇ ਆਲੂ ਦੇ ਬਣਾ ਕੇ ਦਿਆ ਕਰੋ। ਹਾਂ ਹਾਂ ਬਿਲਕੁਲ, ਮੈਨੂੰ ਪਤਾ ਕਿ ਖੁਸ਼ੀ ਵਾਲੀ ਗੱਲ ਹੈ, ਔਰ ਇਹ ਖੁਸ਼ੀ ਆਪਾਂ ਮਨਾਉਂਦੇ ਰਹਿਣਾ ਹੈ ਅੱਜ ਸਾਰਾ ਦਿਨ, ਅਤੇ ਉਦਣ ਵੀ ਮਨਾਉਣੀ ਹੈ ਜਿੱਦਣ ਸਾਨੂੰ ਮਤਲਬ ਕਿ ਪਟੈਟੋ ਦੀਆਂ ਵੱਖਰੀਆਂ ਵੱਖਰੀਆਂ ਰੈਸਪੀਜ਼ ਖਾਣ ਨੂੰ ਮਿਲਣ, ਜਾਂ ਦਿਲ ਕਰੇ ਕਿ ਯੈਸ ਅੱਜ ਪਟੈਟੋ ਦੇ ਕੁਛ ਸਨੈਕਸ ਬਣਾ ਕੇ ਖਾ ਲਿੱਤੇ ਜਾਣ। ਸੋ ਜੀ, ਪ੍ਰੋਗਰਾਮ ਗੀਤ ਬਹਾਰ ਦੀ ਵਾਈਬ ਜਿਹੜੀ ਅੱਗੇ ਵੱਧਦੀ ਜਾ ਰਹੀ ਹੈ, ਐਂਡ ਨੈਕਸਟ ਵਾਲਾ ਟਰੈਕ ਚੱਲ ਮੇਰਾ ਬਾਈ ਜੋ ਕਿ 2002 ਦੇ 2000 ਦੇ ਵਿੱਚ ਬਣੀ ਸੀਗੀ, ਉਸ ਫਿਲਮ ਦੇ ਵਿੱਚੋਂ ਗੀਤ ਮੈਂ ਚੂਜ਼ ਕੀਤਾ ਹੈ, ਓ ਮਹਿੰਦੀ ਰੰਗ ਲਾਏ। ਇਹ ਗੀਤ ਗੁਣਗੁਣਾਇਆ ਜੀ ਉਦਿਤ ਨਾਰਾਇਣ ਐਂਡ ਸੋਨੂ, ਅਲਕਾ ਐਂਡ ਜਸਪਿੰਦਰ, ਮਤਲਬ ਇੰਨੇ ਸਾਰੇ ਸਿੰਗਰਸ ਨੇ ਇਹ ਵਾਲਾ ਗੀਤ ਜਿਹੜਾ ਹੈ ਨਾ ਸਾਡੀ ਝੋਲੀ ਪਾਇਆ ਹੈ। ਸੋ ਪ੍ਰੋਗਰਾਮ

ਵੈਲ ਦੋਸਤੋ, ਤੁਹਾਨੂੰ ਯਾਦ ਆਇਆ ਹੋਣਾ ਕਿ ਇਸ ਫਿਲਮ ਦੇ ਕਿਰਦਾਰਾਂ ਬਾਰੇ। ਜੀ ਹਾਂ, ਬਹੁਤ ਹੀ ਪਿਆਰੇ ਔਰ ਬਹੁਤ ਹੀ ਮਨਮੋਹਕ ਕਿਰਦਾਰ ਸੀਗੇ। ਫਿਲਮ ਜਿਹੜੀ ਡਾਇਰੈਕਟ ਕੀਤੀ ਸੀ ਡੇਵਿਡ ਧਵਨ ਜੀ ਹੋਣਾ ਵੱਲੋਂ। ਐਂਡ ਸਭ ਤੋਂ ਵੱਡੀ ਖਾਸੀਅਤ ਇਸ ਫਿਲਮ ਦੀ ਇਹ ਸੀਗੀ ਕਿ ਸਲਮਾਨ ਖਾਨ ਐਂਡ ਸੰਜੇ ਦੱਤ, ਮਤਲਬ ਦੋ ਬ੍ਰਦਰਸ ਦੀ ਜਿਹੜੀ ਕੈਮਿਸਟਰੀ ਹੈ ਨਾ ਫਿਲਮ ਦੇ ਵਿੱਚ, ਸਭ ਤੋਂ ਵੱਡੀ ਹਾਈਲਾਈਟ ਸੀਗੀ। ਜੇਕਰ ਇੰਜ ਨਾ ਹੁੰਦਾ, ਮਤਲਬ ਸਲਮਾਨ ਖਾਨ ਐਂਡ ਸੰਜੇ ਦੱਤ ਦੋਨੋਂ ਬ੍ਰਦਰਸ ਨਾ ਹੁੰਦੇ ਇਸ ਫਿਲਮ ਦੇ ਵਿੱਚ, ਜੇਕਰ ਕੋਈ ਹੋਰ ਵੀ ਹੁੰਦਾ ਤਾਂ ਸ਼ਾਇਦ ਇਹ ਫਿਲਮ ਓਨੀ ਹੀ ਪਾਪੂਲਰ ਹੁੰਦੀ। ਲੇਕਿਨ ਇਹਨਾਂ ਦੋਨਾਂ ਦੀ ਕੈਮਿਸਟਰੀ ਜਿਹੜੀ ਸੀਗੀ ਬ੍ਰਦਰ ਬੋਂਡਿੰਗ ਵਾਲੀ, ਔਰ ਨੋਟੀਪਨ, ਸ਼ਰਾਰਤਾਂ ਅਤੇ ਥੋੜ੍ਹਾ ਥੋੜ੍ਹਾ ਪਿਆਰ ਅਤੇ ਨਾਲ ਦੀ ਨਾਲ ਇਜ਼ਹਾਰ, ਉਹਨਾਂ ਗੱਲਾਂ ਨੇ ਇਸ ਫਿਲਮ ਨੂੰ ਜਿਹੜਾ ਨਾ ਬਹੁਤ ਹੀ ਸੋਹਣਾ ਬਣਾ ਦਿੱਤਾ। ਐਂਡ ਫਿਲਮ ਦਾ ਬਜਟ ਜਿਹੜਾ ਸੀ ਨਾ ਲਗਭਗ 14 ਕਰੋੜ ਦਾ ਸੀਗਾ, ਔਰ ਇਸ ਤੋਂ ਬਾਅਦ ਜਦੋਂ ਬਾਕਸ ਆਫਿਸ 'ਤੇ ਫਿਲਮ ਨੂੰ ਪਸੰਦ ਕੀਤਾ ਗਿਆ ਤਾਂ 22 ਕਰੋੜ ਤੋਂ ਵੀ ਵੱਧ ਦੀ ਕਮਾਈ ਕੀਤੀ ਗਈ। ਐਂਡ ਉਹ ਜ਼ਮਾਨਾ, ਉਹ ਦੌਰ ਇੱਦਾਂ ਦਾ ਸੀਗਾ ਕਿ ਮਤਲਬ ਇੱਕ ਫਿਲਮ ਦੇ ਵਿੱਚ 2 ਜਾਂ 3 ਹੀਰੋ ਹੀਰੋਇਨਸ ਲਏ ਜਾਂਦੇ ਸੀਗੇ, ਅਤੇ ਇੱਕ ਦੌਰ ਤੋਂ ਹਟ ਕੇ, ਮਤਲਬ ਇੱਕ ਪਲੈਟਫਾਰਮ ਤੋਂ ਹਟ ਕੇ ਦੂਸਰੇ ਪਲੈਟਫਾਰਮ ਦਾ ਕਿਰਦਾਰ ਕਰਨਾ ਬਹੁਤ ਹੀ ਸੌਖੀ ਗੱਲ ਨਹੀਂ ਸੀਗੀ। ਪਰ ਐਕਟਰਸ ਦਾ ਕੰਮ ਇਹ ਨਾ ਕਿ ਉਹਨਾਂ ਨੇ ਉਹਨਾਂ ਨੂੰ ਕੋਈ ਵੀ ਰੋਲ ਦਿੱਤਾ ਜਾਵੇ, ਉਹਨਾਂ ਨੇ ਪੂਰੀ ਸ਼ਿੱਦਤ ਦੇ ਨਾਲ ਪੂਰੀ ਆਪਣੀ ਪਰਫੋਰਮੈਂਸ ਅਤੇ ਪੂਰਾ ਬੈਸਟ ਦੇਣਾ ਹੁੰਦਾ ਹੈ। ਜੀ, ਪ੍ਰੋਗਰਾਮ ਗੀਤ ਬਹਾਰ ਦਾ ਨੈਕਸਟ ਵਾਲਾ ਟਰੈਕ ਹੈ ਜੀ ਫਿਲਮ ਧੂਮ ਦੇ ਵਿੱਚ, ਕਿਉਂਕਿ ਨਾਲ ਦੀ ਨਾਲ ਪੁਰਾਣੇ ਗੀਤ, ਨਾਲ ਦੀ ਨਾਲ ਕੁਛ ਨਵੀਆਂ ਯਾਦਾਂ, ਨਵੇਂ ਲਮਹੇ ਅਤੇ ਉਹ ਪੁਰਾਣੀ ਅਤੇ ਨਵੀਂ ਦੋਸਤੀ, ਮਤਲਬ ਪੁਰਾਣੇ ਸਿੰਗਰ ਸੀ ਨਾਲ ਦੀ ਨਾਲ ਨਵੇਂ ਸਿੰਗਰ ਦਾ ਜਿਹੜਾ ਤਾਲਮੇਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਬਿਠਾਉਣਾ ਹੈ। ਤਾਂ ਹੀ ਤਾਂ ਕਹਿੰਦੇ ਨੇ ਜੀ ਗੀਤ ਬਹਾਰ ਅਤੇ ਗੀਤਾਂ ਦਾ ਗੁਲਦਸਤਾ, ਜਿਹਦੇ ਵਿੱਚ ਕੁਝ ਫੁੱਲ ਜਿਹੜੇ ਬਹੁਤ ਗੂੜੇ ਹੁੰਦੇ ਨੇ ਅਤੇ ਕੁਝ ਥੋੜ੍ਹੇ ਫਿੱਕੇ ਹੁੰਦੇ ਨੇ, ਪਰ ਜਦੋਂ ਇਕੱਠੇ ਹੋ ਜਾਣ ਤਾਂ ਸੋਹਣੇ ਬਹੁਤ ਜ਼ਿਆਦਾ ਲੱਗਦੇ ਨੇ।

ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਐਂਡ ਇਹਨਾਂ ਦਾ ਜਿਹੜਾ ਗਾਣਾ ਸੀਗਾ, ਇੱਕ ਅਨਾੜੀ ਔਰ ਇੱਕ ਖਿਲਾੜੀ, ਮਤਲਬ ਦੋਨਾਂ 'ਤੇ ਸੂਟ ਕਰਦਾ ਸੀਗਾ। ਦੋਨੋਂ ਹੀ ਸ਼ਰਾਰਤੀ ਔਰ ਨੌਟੀਪਨ ਦੇ ਵਿੱਚ ਇਸ ਫਿਲਮ ਦੇ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਨੇ। ਫਿਲਮ ਹੈ ਜੀ ਮੈਂ ਖਿਲਾੜੀ ਤੋਂ ਅਨਾੜੀ। ਕੁਮਾਰ ਸਾਨੂੰ ਐਨ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਸੁਣਦੇ ਹਾਂ ਜੀ।

ਜੀ ਦੋਸਤੋ, ਮਿਹਨਤ ਦੇ ਵਿੱਚ ਕੋਈ ਵੀ ਸ਼ਾਰਟਕੱਟ ਨਹੀਂ ਹੁੰਦਾ। ਮਤਲਬ ਜੇ ਕਿ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਲੱਗੇ ਕਿ ਬਸ ਅੱਜ ਤੁਸੀਂ ਮਿਹਨਤ ਸ਼ੁਰੂ ਕੀਤੀ ਹੈ ਅਤੇ ਅੱਜ ਦੇ ਵਿੱਚ ਤੁਹਾਨੂੰ ਸਾਰੇ ਫਲ ਮਿਲ ਜਾਣ। ਇਹ ਕਦੀ ਵੀ ਪੋਸੀਬਲ ਨਹੀਂ ਹੁੰਦਾ। ਮਿਹਨਤ ਜਿਹੜੀ ਹੈ ਉਹ ਤੁਹਾਨੂੰ ਕਰਨ ਤੋਂ ਬਾਅਦ ਹੀ ਜਿਹੜਾ ਸਕਸੈਸ ਮਿਲਦੀ ਹੈ ਅਤੇ ਫਿਰ ਹੀ ਤੁਸੀਂ ਖਿਲਾੜੀ ਆਪਣੀ ਲਾਈਫ 'ਤੇ ਮੰਨੇ ਜਾਂਦੇ ਹੋ। ਜਿੱਦਾਂ ਕਿ ਸਾਡੇ ਅਕਸ਼ੇ ਕੁਮਾਰ ਜੋ ਕਿ ਖਿਲਾੜੀਓ ਕੇ ਖਿਲਾੜੀ ਔਰ ਉਹਨਾਂ ਨੂੰ ਖਿਲਾੜੀ ਦਾ ਕਿਤਾਬ ਔਰ ਨਾਮ ਦੇ ਨਾਲ ਨਿਵਾਜਿਆ ਗਿਆ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਲੀਵੁੱਡ ਦੇ ਵਿੱਚ ਆਉਣ ਤੋਂ ਪਹਿਲਾਂ ਬੈਂਕੋਕ ਦੇ ਵਿੱਚ ਮਾਰਸ਼ਲ ਆਰਟ ਸਿੱਖਦੇ ਸਨ ਅਕਸ਼ੇ ਕੁਮਾਰ, ਔਰ ਵੇਟਰ ਦਾ ਕੰਮ ਵੀ ਕੀਤਾ ਹੈ ਉਹਨਾਂ ਨੇ। ਮਤਲਬ ਇਹ ਨਹੀਂ ਕਿ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਸਾਰੀ ਦੁਨੀਆ ਜਾਣਨ ਲੱਗ ਗਈ ਅਤੇ ਉਹਨਾਂ ਦਾ ਨਾਮ ਜਿਹੜਾ ਹੈ ਖਿਲਾੜੀ ਪੈ ਗਿਆ। ਖਿਲਾੜੀ ਕੁਮਾਰ ਕਿਹਾ ਜਾਣ ਵਾਲਾ ਇਹ ਸ਼ਖਸ ਜਿਹਨੇ ਬਹੁਤ ਜ਼ਿਆਦਾ ਸਟਰਗਲ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ। ਐਂਡ ਜੀ, ਬਾਲੀਵੁੱਡ ਦੇ ਵਿੱਚ ਸਭ ਤੋਂ ਫਿੱਟ ਐਕਟਰਾਂ ਵਿੱਚੋਂ ਮੰਨੇ ਜਾਣ ਵਾਲੇ ਇੱਕ ਐਕਟਰ ਨੇ ਜੋ ਕਿ ਸਭ ਤੋਂ ਪਹਿਲੇ ਯਾਨੀ ਕਿ ਬਹੁਤ ਜਲਦੀ ਅਰਲੀ ਮੋਰਨਿੰਗ ਉੱਠ ਜਾਂਦੇ ਨੇ, ਔਰ ਜਦੋਂ ਵੀ ਕਿਸੇ ਦੂਸਰੇ ਸੁਪਰ ਸਟਾਰ ਨੇ ਇਹਨਾਂ ਦੇ ਨਾਲ ਫਿਲਮ ਕਰਨੀ ਹੋਵੇ, ਕਾਸਟ ਕਰਨੀ ਹੋਵੇ, ਤਾਂ ਉਹਨਾਂ ਨੂੰ ਇਹ ਡਰ ਲੱਗਾ ਰਹਿੰਦਾ ਕਿ ਬਈ ਅਕਸ਼ੇ ਕੁਮਾਰ ਤਾਂ ਸਵੇਰੇ 3-4 ਵਜੇ ਉੱਠ ਜਾਂਦੇ ਨੇ, ਰਨਿੰਗ ਅਤੇ ਯੋਗਾ ਕਰਦੇ ਨੇ, ਅਤੇ ਫਿਰ ਜੇਕਰ ਉਹ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਸਾਥ ਨਿਭਾਉਣਗੇ ਤਾਂ ਫਿਰ ਇਸ ਜ਼ਿੰਮੇਵਾਰੀ ਦੇ ਵਿੱਚ ਵੀ ਉਹਨਾਂ ਨੂੰ ਅਰਲੀ ਮੋਰਨਿੰਗ ਉੱਠ ਕੇ ਸਾਥ ਨਿਭਾਉਣਾ ਪਵੇਗਾ। ਹੈ ਤਾਂ ਵੈਸੇ ਬਾਹਲੀ ਜ਼ਿਆਦਾ ਨਾ ਟਫ ਐਂਡ ਔਖੀ ਗੱਲ, ਪਰ ਪੋਸੀਬਲ ਤਾਂ ਹੋ ਸਕਦਾ ਹੈ ਨਾ। ਐਂਡ ਇਸੇ ਤਰ੍ਹਾਂ ਜਿਸ ਤਰ੍ਹਾਂ ਹਾਊਸਫੁੱਲ ਮੂਵੀ ਐਂਡ ਇੱਕ ਦੋ ਫਿਲਮਾਂ ਹੋਰ ਸੀਗੀਆਂ ਜਿਹਦੇ ਵਿੱਚ ਬਹੁਤ ਸਾਰੇ ਐਕਟਰਸ ਨੇ ਅਕਸ਼ੇ ਕੁਮਾਰ ਦੇ ਨਾਲ ਫਿਲਮ ਕੀਤੀ ਸੀਗੀ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ

ਹੈ ਕਿ ਅਕਸ਼ੀ ਮਤਲਬ ਗੱਡੀ 'ਤੇ ਜਾਣਾ ਪਸੰਦ ਹੀ ਨਹੀਂ ਕਰਦੇ ਸੀਗੇ ਫਿਲਮ ਦੇ ਸੈੱਟ 'ਤੇ, ਅਤੇ ਉਹਨਾਂ ਨੂੰ ਲੱਗਦਾ ਸੀ ਕਿ ਬਸ ਆਹ ਕਿਲੋ 2 ਕਿਲੋਮੀਟਰ ਇੱਦਾਂ ਹੀ ਬਸ ਆਪਾਂ ਵੋਕ ਕਰਦੇ ਗੱਲਾਂ ਕਰਦੇ ਕਰਦੇ ਤੁਰੇ ਜਾਣਾ ਹੈ, ਨਾਲੇ ਤਾਂ ਆਪਣੀ ਹੈਲਥ ਜਿਹੜੀ ਹੈ ਉਹ ਫਿੱਟ ਰਹੂਗੀ ਅਤੇ ਨਾਲੇ ਹੀ ਆਪਾਂ ਨੂੰ ਈਜ਼ੀ ਹੋ ਜਾਏਗਾ। ਪਰ ਉਹ 1-2 ਕਿਲੋਮੀਟਰ ਪਤਾ ਨਹੀਂ ਕਦੋਂ 10-12 ਕਿਲੋਮੀਟਰ ਬਣ ਗਏ, ਤਾਂ ਜੀ ਅਭਿਸ਼ੇਕ ਬੱਚਨ ਨੂੰ ਉਹਨਾਂ ਦੇ ਨਾਲ ਚੱਲਦੇ ਚੱਲਦੇ ਪਤਾ ਲੱਗਾ। ਐਂਡ ਉਹਨਾਂ ਨੇ ਇਹ ਵੀ ਦੱਸਿਆ ਕਿ ਫਿਲਮ ਜਦੋਂ ਖਤਮ ਹੁੰਦੀ ਹੈ, ਮਤਲਬ ਫਿਲਮ ਜਦੋਂ ਈਵਨਿੰਗ ਟਾਈਮ ਹੁੰਦਾ ਹੈ ਅਤੇ ਫਿਲਮ ਦਾ ਪੈਕਅਪ ਹੁੰਦਾ ਹੈ, ਅਤੇ ਸ਼ਾਮ ਨੂੰ ਵੀ ਐਕਚੁਅਲੀ ਬਹੁਤ ਈਜ਼ੀ ਹੁੰਦਾ ਹੈ, ਮਤਲਬ ਇੰਨੇ ਟਫ ਰੋਲ ਔਰ ਇੰਨੇ ਐਕਸ਼ਨ ਐਕਟ ਕਰਨ ਤੋਂ ਬਾਅਦ ਕਿ ਹੁਣ ਵੀ ਆਪਾਂ ਬਸ ਇੱਦਾਂ ਹੱਸਦੇ ਮੁਸਕਰਾਉਂਦਿਆਂ ਨੇ ਵਾਪਸ ਆਪਣੇ ਘਰ ਪਹੁੰਚ ਜਾਣਾ ਹੈ। ਦੇਖੋ ਜੀ, ਤੁਸੀਂ ਤੁਹਾਨੂੰ ਤਾਂ ਪਤਾ ਹੈ ਕਿ ਬੱਚੇ ਅੱਜ ਕੱਲ੍ਹ ਦੇ, ਉਹਨਾਂ ਨੇ ਘਰੋਂ ਬਾਹਰ ਲਾਗੇ ਸ਼ੋਪ ਅਤੇ ਮਾਰਕੀਟ ਦੇ ਵਿੱਚ ਵੀ ਜਾਣਾ ਹੋਵੇ ਅਤੇ ਉਹਨਾਂ ਨੂੰ ਬਾਈਕ ਜਾਂ ਗੱਡੀ ਚਾਹੀਦੀ ਹੈ। ਔਰ ਏਡਾ ਵੱਡਾ ਸੁਪਰ ਸਟਾਰ ਜਿਹਨੂੰ ਕਿ ਇਹ ਗੱਲਾਂ ਜਿਹੜੀਆਂ ਬਿਲਕੁਲ ਵੀ ਪਸੰਦ ਨਹੀਂ ਹੈਗੀਆਂ। ਖੈਰ ਜੀ, ਮੇਰੇ ਰੋਲ ਨਾ ਬੋਲ ਬੁਲਾਈਆਂ ਫਿਲਮ ਦੇ ਵਿੱਚੋਂ ਨੈਕਸਟ ਵਾਲਾ ਟਰੈਕ ਜੋ ਕਿ ਸ਼੍ਰੇਆ ਘੋਸ਼ਾਲ ਐਂਡ MG ਸ਼੍ਰੀ ਕੁਮਾਰ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਹੈ, ਆਓ ਸੁਣਦੇ ਹਾਂ।

ਜੀ ਦੋਸਤੋ, ਛੋਟੇ ਛੋਟੇ ਸੁਪਨਿਆਂ ਦੇ ਨਾਲ ਜੇਕਰ ਤੁਸੀਂ ਜਿਉਂਦੇ ਹੋ ਤੇ ਤੁਹਾਡੇ ਸੁਪਨੇ ਜ਼ਰੂਰ ਇੱਕ ਨਾ ਇੱਕ ਦਿਨ ਸਾਕਾਰ ਹੁੰਦੇ ਨੇ। ਬੇਸ਼ਰਤੀ ਤੁਹਾਨੂੰ ਥੋੜ੍ਹੀ ਮੁਸ਼ਕਲਾਂ ਆਵੇ, ਥੋੜ੍ਹੀ ਪ੍ਰੋਬਲਮਸ ਹੋ ਸਕਦੀਆਂ ਨੇ, ਔਰ ਸਟਰਗਲ ਤਾਂ ਲਾਈਫ ਦੇ ਵਿੱਚ ਹੋਣੀ ਜ਼ਰੂਰੀ ਹੈ, ਕਿਉਂਕਿ ਜੇਕਰ ਤੁਹਾਡੀ ਲਾਈਫ ਦੇ ਵਿੱਚ ਸਟਰਗਲ ਨਾ ਹੋਈ ਤਾਂ ਫਿਰ ਤੁਹਾਨੂੰ ਕੰਮ ਕਰਨ ਦਾ ਮਜ਼ਾ ਹੀ ਨਹੀਂ ਆਵੇਗਾ। ਕੁਛ ਚੀਜ਼ਾਂ ਜੋ ਸਾਨੂੰ ਸਾਡੀ ਫੈਮਿਲੀ ਵੱਲੋਂ ਈਜ਼ੀਲੀ ਮਿਲ ਜਾਂਦੀਆਂ ਨੇ, ਮਤਲਬ ਅਸੀਂ ਮੂੰਹ 'ਚੋਂ ਗੱਲ ਕੱਢੀ ਅਤੇ ਸਾਡੇ ਫਾਦਰ ਮਦਰ ਨੇ ਸਾਨੂੰ ਉਹ ਚੀਜ਼ ਲਿਆ ਕੇ ਦੇ ਦਿੱਤੀ, ਉਸ ਚੀਜ਼ ਦਾ ਥੋੜ੍ਹੀ ਦੇਰ ਤੁਹਾਨੂੰ ਮਤਲਬ ਕਰੇਜ਼ ਰਹੇਗਾ, ਤੁਹਾਨੂੰ ਮਜ਼ਾ ਰਹੇਗਾ। ਲੇਕਿਨ ਜਿਹੜੀ ਚੀਜ਼ ਤੁਸੀਂ ਆਪਣੇ ਹੱਥੀਂ ਕਮਾਈ ਹੋਵੇਗੀ, ਸਟਰਗਲ ਕੀਤੀ ਹੋਵੇਗੀ, ਹਾਰਡ ਵਰਕ ਕੀਤਾ ਹੋਵੇਗਾ, ਉਸ ਚੀਜ਼ ਨੂੰ ਪਾਉਣ ਤੋਂ ਬਾਅਦ ਬਾਕੀ ਉਸ ਚੀਜ਼ ਦਾ ਜਿਹੜਾ ਹੁਸਨ ਹੈਗਾ ਉਹ ਸਾਰੀ ਉਮਰ ਰਹਿੰਦਾ ਹੈ। ਸੋ ਦੋਸਤੋ, ਪ੍ਰੋਗਰਾਮ ਗੀਤ ਬਹਾਰ ਨੂੰ ਮੈਂ ਵਾਇੰਡ ਅਪ ਕਰਨ ਜਾ ਰਹੀ ਹਾਂ, ਕਿਉਂਕਿ ਜੀ ਸਟੂਡੀਓ ਦੀ ਘੜੀ 'ਤੇ 10:56 ਅਤੇ 8 ਸੈਕਿੰਡ ਹੋ ਚੁੱਕੇ ਨੇ। ਸੋ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ ਤੁਹਾਡੀ ਰੇਡੀਓ ਸੈਟ ਸੀ, ਐਂਡ ਇਸ ਤੋਂ ਬਾਅਦ 11 ਵਜੇ ਜਲਦ ਹੁੰਦੀ ਹੈ ਮੁਲਾਕਾਤ। ਚੜਾ ਕਿਧਰੇ ਨਹੀਂ।

ਐਫਐਮ ਬੈਂਡ 102.7 ਮੈਗਾਹਰਟਜ਼ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ ਵੈਲਕਮ ਜੀ, ਵੈਲਕਮ। ਠੰਡੇ ਠੰਡਾ ਮੌਸਮ ਹੋ ਗਿਆ ਹੈ ਅਤੇ ਮੈਨੂੰ ਪਤਾ ਕਿ ਹੁਣ ਤਾਂ ਜੀ ਸਭ ਦਾ ਦਿਲ ਕਰਨਾ ਹੈ ਕਿ ਕਿਉਂ ਨਾ ਕੁਝ ਚਟਪਟਾ ਅਤੇ ਕੁਝ ਕਰਾਰਾ ਜਿਹਾ ਖਾਧਾ ਜਾਵੇ। ਵੈਸੇ ਵੀ ਖਾਣਾ ਵੀ ਚਾਹੀਦਾ ਕਿਉਂਕਿ ਜੀ ਅੱਜ ਦਾ ਦਿਨ ਤਾਂ ਜੀ ਪਟਾਟੋ ਵਰਲਡਸ ਡੇ ਹੈਗਾ, ਮਤਲਬ ਆਲੂ ਦਾ ਦਿਨ ਅੱਜ ਮਨਾਇਆ ਜਾਣ ਵਾਲਾ ਹੈ। ਵੈਸੇ ਕਹਿੰਦੇ ਨੇ ਕਿ ਜਬ ਤੱਕ ਰਹੇਗਾ ਸਮੋਸੇ ਮੇ ਆਲੂ ਤਾਂ ਬੜਾ ਕੁਝ ਹੋ ਸਕਦਾ ਹੈ। ਅਤੇ ਆਲੂ ਇੱਕ ਇਹੋ ਜਿਹੀ ਮਤਲਬ ਕਿ ਸਬਜ਼ੀ ਹੈਗੀ ਹੈ, ਇਹੋ ਜਿਹੀ ਚੀਜ਼ ਹੈਗੀ ਹੈ ਕਿ ਜਿਹੜੀ ਹਰ ਕਿਸੇ ਦੇ ਵਿੱਚ ਫਿੱਟ ਬਹਿ ਜਾਂਦੀ ਹੈ, ਹੈ ਨਾ। ਜਿੱਦਾਂ ਕਿ ਸਾਡੇ ਮਿਸ ਪੂਜਾ ਨੂੰ ਕਿਹਾ ਜਾਂਦਾ ਸੀ ਕਿ ਹਰ ਸਿੰਗਰ ਦੇ ਨਾਲ ਉਹ ਗਾਣਾ ਗਾ ਸਕਦੀ ਹੈ, ਮਤਲਬ ਉਹ ਆਲੂ ਹੈ ਅਤੇ ਬਾਕੀ ਸਿੰਗਰਸ ਜਿਹੜੇ ਨੇ ਬਾਕੀਆਂ ਸਬਜ਼ੀਆਂ ਨੇ। ਖੈਰ ਜੀ, ਅੱਜ ਦਾ ਦਿਨ ਅਸੀਂ ਕਿੱਦਾਂ ਮਨਾ ਰਹੇ ਹਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਆਲੂ ਖਾ ਕੇ ਮਨਾ ਰਹੇ, ਆਲੂ ਦੀਆਂ ਕੋਈ ਚੀਜ਼ਾਂ ਬਣਾ ਕੇ ਖਾ ਰਹੇ ਹਾਂ, ਅਤੇ ਉਹਦੇ ਵਾਸਤੇ ਤੁਸੀਂ ਜੇਕਰ ਮੇਰੇ ਨਾਲ ਸਾਂਝ ਪਾਉਣੀ ਹੈ, ਯਾਨੀ ਕਿ ਰਣਦੀਪ ਕੌਰ ਦੇ ਨਾਲ ਸਾਂਝ ਪਾਉਣੀ ਹੈ, ਤਾਂ ਤੁਹਾਨੂੰ ਨੰਬਰ ਡਾਇਲ ਕਰਨਾ ਪਵੇਗਾ ਜੀ 0181 2342174। ਅਤੇ ਪ੍ਰੋਗਰਾਮ ਪੰਜਾਬੀ ਤੜਕਾ ਹੋ ਚੁੱਕਾ ਹੈ ਜੀ ਸਟਾਰਟ। ਅਤੇ ਤੜਕਾ ਜਿਹੜਾ ਕਿ ਤੁਸੀਂ ਰਸੋਈ ਦੇ ਵਿੱਚ ਤੇਲ ਦੇ ਵਿੱਚ ਤੜਕਣਾ ਹੈ ਸਵਾਦ ਆਪਣੇ ਲਈ, ਉਹਦੇ ਨਾਲ ਨਾਲ ਤੁਸੀਂ ਤੜਕਾ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਕਿੱਦਾਂ ਲਾਉਣਾ ਹੈ ਉਹਦੇ ਵਾਸਤੇ ਨੰਬਰ ਡਾਇਲ ਕਰ ਲਓ। ਅਤੇ ਲਓ ਜੀ ਪਹਿਲਾ ਗੀਤ, ਮੈਂ ਤੁਹਾਨੂੰ ਸੌਦਾ ਖਰਾ ਖਰਾ ਜਿਹੜਾ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਰਾ ਖਰਾ ਹੀ ਸੌਦਾ ਰੱਖਣਾ ਹੈ, ਪੁਰਾਣੀ ਚੀਜ਼ ਕਦੀ ਲੈ ਕੇ ਨਹੀਂ ਆਉਣੀ। ਲਓ ਜੀ ਪ੍ਰੋਗਰਾਮ ਦਾ ਆਗਾਜ਼ ਹੈ ਇਸ ਗੀਤ ਦੇ ਨਾਲ, ਦਿਲਜੀਤ ਦੋਸਾਂਝ ਸੁਖਬੀਰ ਦੀ ਆਵਾਜ਼ ਦੇ ਵਿੱਚ।

0: ਲਓ ਜੀ, ਦਿਲ ਦੇਣਾ ਅਤੇ ਦਿਲ ਲੈਣਾ ਸੌਦਾ ਬੜਾ ਖਰਾ ਖਰਾ ਹੈ ਅਤੇ ਆਪਾਂ ਵਾਕਈ ਇਸ ਪ੍ਰੋਗਰਾਮ ਦੇ ਵਿੱਚ ਖਰਾ ਖਰਾ ਸੌਦਾ ਹੀ ਰੱਖਣਾ। ਅਤੇ ਅੱਜ ਪਹਿਲੇ ਕਾਲਰ ਕਿਹੜੇ ਲੱਕੀ ਨਿਕਲਦੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਮੈਮ।

0: ਕਰ ਰਹੀ ਜਗਤਪੁਰ ਜੱਟਾਂ ਤੋਂ।
1: ਹਾਂ ਜੀ ਹਾਂ ਜੀ, ਮੈਨੂੰ ਪਤਾ ਲੱਗ ਗਿਆ ਸੀ। ਮੈਂ ਕਿਹਾ ਪਿਆਰੀ ਜੀ ਆਵਾਜ਼ ਸਾਡੀ ਸ਼ਰਨ ਦੀ ਹੈ।
0: ਮੈਂ ਪਹਿਲਾਂ ਤਾਂ ਮੈਂ ਕਹਿ ਰਹੀ ਸੀ ਕਿ ਮੈਂ ਕਦੇ ਨਹੀਂ ਤੁਹਾਡੇ ਰੇਡੀਓ ਆ ਸਕਦੀ ਹਾਂ। ਮੈਂ ਕਿਹਾ ਨਹੀਂ, ਇਹ ਤਾਂ ਪਹਿਲਾਂ ਮੈਂ ਆ ਚੁੱਕੀ ਹਾਂ ਆਲਰੇਡੀ।
1: ਹੋਰ ਸ਼ਰਨ, ਠੀਕ ਠਾਕ ਹੋ?
0: ਬਹੁਤ ਵਧੀਆ ਡੀਅਰ, ਬਹੁਤ ਵਧੀਆ। ਤੁਹਾਡੇ ਨਾਲ ਗੱਲ ਹੋ ਗਈ, ਇੱਕ ਵਾਰ ਮੌਸਮ ਠੰਡਾ ਹੋ ਗਿਆ, ਇੱਕ ਹੋਰ ਵਧੀਆ ਹੋ ਗਿਆ।
1: ਮੈਨੂੰ ਪਤਾ ਸੀ ਮੈਂ ਅੱਜ ਆਉਣਾ, ਇਸ ਕਰਕੇ ਮੈਂ ਪਹਿਲੇ ਮੌਸਮ ਠੰਡੇ ਦਿਨ ਜਿਹੜੀ ਕੀ ਕਹਿੰਦੇ ਨੋਟਿਸ ਜਾਰੀ ਕਰਤਾ ਸੀਗਾ।
0: ਵਾਹਿਗੁਰੂ ਤੁਹਾਡੀ ਏਦਾਂ ਹੀ ਤੇ ਮਿਹਰਬਾਨ ਰਵੇ, ਤੇ ਤੁਹਾਡੀ ਏਦਾਂ ਹੀ ਸੁਣਦੀਆਂ ਰਵੇ।
1: ਥੈਂਕ ਯੂ ਥੈਂਕ ਯੂ, ਕਿਉਂਕਿ ਗਰਮੀ ਬਹੁਤ ਸੀ ਨਾ, ਤੇ ਚਲੋ ਭਾਵੇਂ ਕੁਝ ਘੰਟਿਆਂ ਲਈ ਥੋੜੀ ਰਾਹਤ ਮਿਲ ਜਾਊਗੀ।
0: ਜੀ ਬਿਲਕੁਲ ਬਿਲਕੁਲ ਮੈਮ।
1: ਸ਼ਰਨ, ਆਪਾਂ ਅੱਜ ਆਲੂ ਦਿਵਸ ਮਨਾ ਰਹੇ ਹਾਂ,
0: ਜੀ ਜੀ
1: ਤੇ ਕੁਝ ਬਣਾਇਆ ਫਿਰ?
0: ਮੈਮ ਮੇਰੇ ਹਸਬੈਂਡ ਮੈਨੂੰ ਕੁਛ ਬਣਾਉਣ ਨਹੀਂ ਦਿੰਦੇ, ਆਲੂ ਦਾ ਕਹਿ ਦਿੰਦੇ ਆ ਕੁਛ ਨਹੀਂ,
1: ਕਿਉਂ ਪਸੰਦ ਨਹੀਂ ਉਹਨਾਂ ਨੂੰ?
0: ਕਿਸੇ ਚੀਜ਼ ਨਹੀਂ ਆਲੂ ਪਾਉਣਾ,
1: ਮਤਲਬ ਆਲੂ ਦੇ ਪਕੌੜੇ, ਚਿਪਸ, ਸਨੈਕਸ ਕੁਛ ਵੀ ਨਹੀਂ ਖਾਂਦੇ?
0: ਨਹੀਂ ਇੱਦਾਂ ਦਾ ਕੁਛ ਨਹੀਂ, ਜੇ ਚ ਆਲੂ ਹੋਵੇ ਕੁਛ ਨਹੀਂ ਖਾਂਦੇ, ਭਾਵੇਂ ਸਮੋਸਾ ਆ। ਮੈਮ ਰਾਤੀ ਬੈਂਗਣ ਬਣਾਏ ਵੀ, ਮੈਨੂੰ ਕਹਿੰਦੇ ਵਾਈਟ ਬੈਂਗਣ ਭਰ ਕੇ ਬਣਾ ਲਾ ਵਿੱਚ, ਆਲੂ ਕੱਟ ਕੇ ਜੇ ਬਣਾਏ, ਆਲੂ ਨਹੀਂ ਪਾਉਣੇ ਕਿਸੇ ਚੀਜ਼ ਚ, ਨਿਊਟਰੀ ਹੋਵੇ ਚਾਹੇ ਚਿੱਟੇ ਛੋਲੇ ਹੋਣ, ਕਿਸੇ ਚੀਜ਼ ਚ ਆਲੂ ਪਾਉਣੇ ਹੀ ਨਹੀਂ।
1: ਹਾਏ ਹਾਏ, ਬਤਾਊਂ ਆਲੂਆਂ ਤੋਂ ਬਿਨਾਂ ਕਿੱਦਾਂ ਸਵਾਦ ਲੱਗੇ ਹੋਣਗੇ ਉਹ? ਮਤਲਬ ਕਿ ਮੈਂ ਬੱਚਿਆਂ ਦੀ ਕੀ ਗੱਲ ਕਰਾਂ, ਮੈਂ ਤਾਂ ਬਤਾਊਂ ਘਰ 'ਚ ਬਣੇ ਹੋਣ ਤਾਂ ਵਿੱਚ ਆਲੂ ਆਲੂ ਚੁੱਕ ਕੇ ਖਾ ਲਈਦੇ ਹੁੰਦੇ ਵੀ ਚਲੋ ਬਤਾਊਆਂ ਦਾ ਸਾਈਡ 'ਤੇ ਕਰ ਦਈਦੇ।
0: ਮੈਮ ਇਹਨਾਂ ਨੂੰ ਆਲੂ ਪਸੰਦ ਹੀ ਨਹੀਂ ਆਉਂਦੇ, ਮੈਨੂੰ ਹੁੰਦਾ ਕਿ ਆਲੂ ਵਾਲੇ ਪਰੌਂਠੇ ਬਣਾਵਾਂ ਜਾਂ ਥੋੜ੍ਹਾ ਜਿਹਾ
1: ਚਲੋ ਕੋਈ ਨੀ, ਇਹਨਾਂ ਦੀ ਗੱਲ ਤੁਸੀਂ ਕੱਲ ਮੰਨ ਲਈ ਸੀ ਤੇ ਅੱਜ ਤੁਸੀਂ ਆਪਣੀ ਗੱਲ ਮਨਾਉਣੀ ਹੈ, ਤੇ ਅੱਜ ਤੁਸੀਂ ਪੋਟੈਟੋ ਡੇ ਜ਼ਰੂਰ ਮਨਾਉਣਾ। ਮੈਂ ਦੇਖੋ ਨਾ ਅੱਜ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਮਤਲਬ ਆਲੂ ਦੇ ਪਰੌਂਠੇ ਖਾਧੇ ਨੇ, ਮੈਂ ਸੈਲੀਬ੍ਰੇਸ਼ਨ ਕਰ ਲਈ ਅੱਜ। ਚਲੋ ਕੋਈ ਨੀ, ਨੈਕਸਟ ਟਾਈਮ ਜਦੋਂ ਮੈਂ ਆਉਂਗੀ ਨਾ ਜ਼ਰੂਰ ਲੈ ਕੇ ਆਉਂਗੀ। ਹੋਰ ਸ਼ਰਨ, ਠੀਕ ਠਾਕ ਹੈ ਸਭ?
0: ਬਹੁਤ ਵਧੀਆ ਮੈਮ, ਇਹਨਾਂ ਦਾ ਯੂਰਿਕ ਐਸਿਡ ਵਾਧਾ ਕਰਕੇ ਫਿਰ ਆਲੂ ਨਹੀਂ।
1: ਠੀਕ ਹੈ, ਉਹ ਪਰਹੇਜ਼ ਪ੍ਰੀਕੋਸ਼ਨ ਜ਼ਰੂਰੀ ਨੇ, ਠੀਕ ਹੈ, ਕਿਉਂਕਿ ਸਿਹਤ ਦੇ ਨਾਲ ਕੋਈ ਖਿਲਵਾੜ ਨਹੀਂ, ਉਦੋਂ ਕੋਈ ਸੈਲੀਬ੍ਰੇਸ਼ਨ ਨਹੀਂ ਚਾਹੀਦੀ।
0: ਜੀ ਜੀ ਜੀ, ਫਿਰ ਮੈਮ ਤਾਂ ਫਿਰ ਘਰ 'ਚ ਦੋ ਜੀ ਹੈਗੇ ਆ, ਫਿਰ ਇੱਕ ਅਲੱਗ ਬਣਾਵੇ ਇੱਕ ਅਲੱਗ ਬਣਾਵੇ, ਉਹ ਵੀ ਔਖਾ।
1: ਬਿਲਕੁਲ ਬਿਲਕੁਲ, ਤੇ ਆਪਾਂ ਹੁਣ ਸ਼ਰਨ ਗੀਤ ਵੱਲ ਥੋੜ੍ਹਾ ਜਿਹਾ ਵਧੀਏ, ਕਿਉਂਕਿ ਸਮਾਂ ਆਪਣੇ ਕੋਲ ਘੱਟ ਹੈ। ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕੀਤੀ ਜਾਏਗੀ। ਥੈਂਕ ਯੂ ਸੋ ਮਚ ਸ਼ਰਨ ਕੌਰ ਕਰਨ ਦੇ ਲਈ, ਔਰ ਬੜਾ ਵਧੀਆ ਲੱਗਿਆ ਕਿ ਅੱਜ ਪਹਿਲੀ ਕਾਲ ਤੁਹਾਡੀ ਲੱਗੀ ਹੈ। ਧੰਨਵਾਦ ਬਹੁਤ ਬਹੁਤ, ਇੱਦਾਂ ਹੀ ਜੁੜੇ ਰਹੋ ਐਫ ਐਮ ਰੇਨਬੋ ਦੇ ਨਾਲ। ਥੈਂਕ ਯੂ ਸੋ ਮਚ। ਐਂਡ ਜੀ ਐਮੀ ਵਿਰਕ ਐਂਡ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਇਹ ਟਰੈਕ ਸ਼ਰਨ ਦੀ ਫਰਮਾਇਸ਼ ਹੈ, ਚਿੜੀ ਬਲੌਰੀ।

0: ਐਫਐਮ ਦੇ ਵਿਹੜੇ ਦੇ ਵਿੱਚ ਅਗਲੇ ਕਾਲਰ ਵੀ ਜੁੜ ਚੁੱਕੇ ਨੇ, ਉਹਨਾਂ ਦੀ ਕਾਲ ਆ ਗਈ ਹੈ, ਪਰ ਉਸ ਤੋਂ ਪਹਿਲੇ ਮੈਂ ਨੰਬਰ ਦੱਸ ਦਵਾਂ ਕਿ ਨੰਬਰ ਤੁਸੀਂ ਡਾਇਲ ਕਰਨਾ ਹੈ 0181 43 4174, ਤਾਂ ਕਿ ਤੁਹਾਡੀ ਕਾਲ ਵੀ ਮੇਰੇ ਤੱਕ ਪਹੁੰਚ ਸਕੇ ਅਤੇ ਤੁਸੀਂ ਗੱਲ ਕਰ ਸਕੋ ਆਪਣੇ ਦਿਲ ਦੀ। ਪਰ ਉਹਦੇ ਵਾਸਤੇ ਤੁਹਾਨੂੰ ਟਿਊਨ ਕਰਕੇ ਰੱਖਣਾ ਪਏਗਾ ਜੀ 101.7 ਐਫਐਮ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਅਗਲੀ ਕਾਲ, ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਰ ਮੈਡਮ ਪ੍ਰੀਤਮ ਬੋਲਦਾ, ਪਿੰਡ ਲੱਡੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ।
0: ਹਾਂਜੀ ਸਰ ਜੀ, ਠੀਕ ਠਾਕ ਹੋ?
1: ਬਿਲਕੁਲ ਠੀਕ।
0: ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਪਈ ਹੈ।
1: ਪਤਾ ਨਹੀਂ ਮੋਬਾਈਲ ਪ੍ਰੋਬਲਮ ਹੀ
0: ਹੈ। ਓਕੇ ਠੀਕ ਹੈ ਠੀਕ ਹੈ ਸਰ, ਸਭ ਕੈਰੀਅਰ ਸੁਖਸਾਂਦ, ਮੌਸਮ ਠੀਕ ਹੈ ਉਧਰ?
1: ਮੌਸਮ ਤਾਂ ਕੁਝ ਵਿਗੜਿਆ ਹੀ ਹੋਇਆ, ਬਹੁਤ ਹਨੇਰ ਚੱਲਿਆ ਹੋਇਆ, ਪਹਿਲਾਂ ਮੀਂਹ ਅੱਗੇ ਆਇਆ ਹੈ।
0: ਮੈਨੂੰ ਲੱਗਦਾ ਕਿ ਤੁਸੀਂ ਸਪੀਕਰ ਤਾਂ ਨਹੀਂ ਆਨ ਕੀਤਾ ਆਪਣੇ ਮੋਬਾਈਲ ਦਾ?
1: ਨਾ ਨਾ ਕੋਈ ਨਹੀਂ,
0: ਕਿਉਂਕਿ ਤੁਹਾਡੀ ਆਵਾਜ਼ ਕਲੈਸ਼ ਹੋ ਰਹੀ ਹੈ। ਚਲੋ ਖੈਰ ਸਰ, ਇੱਧਰ ਵੀ ਇੱਧਰ ਮੌਸਮ ਬਹੁਤ ਵਧੀਆ ਹੈ, ਔਰ ਅੱਜ ਤਾਂ ਕੀ ਕਹਿੰਦੇ ਨੇ ਕਿ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਦੂਰ ਦੁਰਾਡੇ ਤੱਕ ਮੌਸਮ ਠੰਡਾ ਠੰਡਾ ਹੋ ਗਿਆ, ਮਤਲਬ ਹਨੇਰੀ ਤੋਂ ਬਾਅਦ ਥੋੜ੍ਹੀ ਜਿਹੀ ਠੱਲ ਪਈ ਹੈ ਬਾਰਿਸ਼ ਦੇ ਨਾਲ। ਬਿਲਕੁਲ ਬਿਲਕੁਲ, ਕੁਦਰਤ ਦੇ ਕਹਿੰਦੇ ਨੇ ਸਾਰੇ ਨਜ਼ਾਰੇ ਰੰਗ ਮਾਨਣੇ ਚਾਹੀਦੇ ਨੇ ਜੀ। ਸਰ ਗੀਤ ਦੀ ਫਰਮਾਇਸ਼ ਦੱਸ ਦਿਓ। ਠੀਕ ਹੈ ਸਰ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ, ਔਰ ਤੁਸੀਂ ਆਪਣਾ ਖਿਆਲ ਰੱਖਣਾ ਔਰ ਇਹਦੇ ਜੁੜੇ ਰਹੋ ਜੀ ਐਫਐਮ ਰੇਨਬੋ ਦੇ ਨਾਲ। ਨੰਬਰ ਤੁਸੀਂ ਡਾਇਲ ਕਰਨਾ ਹੈ 0181 43 4174, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਬਲਕਾਰ ਸਿੱਧੂ ਦੀ ਫਰਮਾਇਸ਼ ਇਹਨਾਂ ਨੇ ਕੀਤੀ ਹੈ, ਅਤੇ ਗੀਤ ਚਲਾਉਣ ਜਾ ਰਹੀ ਹਾਂ ਮੈਂ, ਤੂੰ ਮੇਰੀ ਖੰਡ ਮਿਸ਼ਰੀ।

0: ਬਲਕਾਰ ਸਿੱਧੂ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਟਰੈਕ ਇੰਜੋਏ ਕਰ ਰਹੇ ਹੋ ਜੀ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ, ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ।
1: ਮੈਡਮ, ਮੈਂ ਜੰਗ ਬਹਾਦਰ ਫਾਰੂਕ ਜਲੰਧਰ ਜੀ।
0: ਹਾਂਜੀ ਸਰ, ਠੀਕ ਠਾਕ ਹੋ?
1: ਹਾਂਜੀ ਮੈਡਮ, ਬਹੁਤ ਵਧੀਆ। ਮੈਡਮ ਤੁਸੀਂ ਸੁਣਾਓ, ਕੀ ਹਾਲ ਹੈ ਜੀ?
0: ਮੈਂ ਬਿਲਕੁਲ ਵਧੀਆ, ਪ੍ਰੋਗਰਾਮ ਚੱਲ ਰਿਹਾ, ਕਾਲਸ ਆ ਰਹੀਆਂ ਨੇ, ਗੱਲ ਹੋ ਰਹੀ ਹੈ।
1: ਚਲੋ ਬਹੁਤ ਬਹੁਤ ਸ਼ੁਕਰੀਆ ਮੈਡਮ ਜੀ।
0: ਮੌਸਮ ਠੰਡਾ ਹੋ ਗਿਆ ਤੇ ਨਾਲ ਦੀ ਨਾਲ ਆਲੂ ਦਿਵਸ ਮਨਾ ਰਹੇ ਹਾਂ।
1: ਹਾਂ ਮੈਡਮ, ਮੌਸਮ ਦਾ ਤੇ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰੀਆ ਤੇ ਸਾਰੀ ਕਾਇਨਾਤ ਨੂੰ ਠੰਡਾ ਕਰਤਾ, ਪੰਛੀਆਂ ਨੂੰ ਤੇ ਜੀਵ ਜੰਤੂਆਂ ਨੂੰ, ਇਨਸਾਨਾਂ ਨੂੰ ਗਰਮੀ ਮਗਰ ਕਾਫੀ ਪੈ ਰਹੀ ਸੀ ਤੇ ਬਹੁਤ ਰਾਹਤ ਮਿਲੀ ਜੀ।
0: ਜੀ
1: ਤੇ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ।
0: ਤੇ ਅੱਜ ਫਿਰ ਲੱਗਦਾ ਕਿ ਏਸੀ ਤੇ ਫੈਨ ਜਾਂ ਕੂਲਰ ਘੱਟ ਚੱਲਣਗੇ?
1: ਹਾਂ ਪੰਖਾ ਲਾ ਲਿਆ ਮੈਂ ਦੁਕਾਨ ਤੇ ਬੈਠੇ ਹਾਂ ਚੌਕ ਤੇ ਤੇ ਪ੍ਰੋਗਰਾਮ ਸੁਣ ਰਹੇ ਹਾਂ।
0: ਕੁਦਰਤ ਗਰਮ ਕਰੇ ਤੇ ਪੂਰੀ ਦੁਨੀਆ ਇੱਕੋਦਮ ਗਰਮ ਹੋ ਜਾਂਦੀ ਹੈ, ਤੇ ਜੇ ਠੰਡੀ ਕਰਨ ਤੇ ਆਵੇ ਤੇ ਦੇਖ ਲੋ, ਸਾਰੇ ਬੰਨੇ ਇੱਕੋ ਜਿਹਾ ਜਿਹੜਾ ਮੌਸਮ ਹੈਗਾ ਉਹ ਹੋ ਗਿਆ।
1: ਹਾਂਜੀ ਹਾਂਜੀ, ਸਾਰੇ ਰਾਹਤ ਮਿਲ ਗਈ ਮੈਡਮ ਜੀ।
0: ਹੋਰ ਸਰ ਸਭ ਕੁਛ? ਬਸ ਇੰਨੀ ਗੱਲ ਕਰਨੀ ਸੀ।
1: ਆਪਣੇ
0: ਗੀਤ ਦੀ ਫਰਮਾਇਸ਼ ਦੱਸ ਦਿਓ। ਓਕੇ ਸਰ ਜੀ, ਥੈਂਕ ਯੂ ਸੋ ਮਚ। ਔਰ ਇੱਦਾਂ ਬਣੇ ਰਹੋ, ਜੁੜੇ ਰਹੋ ਜੀ FM ਰੇਨਬੋ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪੰਜਾਬੀ ਤੜਕਾ, ਅਤੇ ਗਿੱਪੀ ਗਰੇਵਾਲ ਐਂਡ ਜ਼ਹਰ ਐਸ ਖਾਨ ਦੀ ਆਵਾਜ਼ ਦੇ ਵਿੱਚ ਪੰਜਾਬਣ ਗੀਤ ਸੁਣਦੇ ਹਾਂ। ਜੇਕਰ ਤੁਸੀਂ ਵੀ ਆਪਣੇ ਦਿਲ ਦੀ ਕੋਈ ਵੀ ਗੱਲ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਅਤੇ ਅੱਜ ਦੇ ਦਿਨ ਨੂੰ ਕੁਝ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਡਾਇਲ ਕਰਨਾ 01812342174 'ਤੇ ਪਹੁੰਚ ਜਾਣਾ ਹੈ ਇੱਥੇ, ਯਾਨੀ ਕਿ FM ਸਟੂਡੀਓ ਦੇ ਵਿੱਚ, ਅਤੇ ਤੁਹਾਡੀ ਗੱਲਬਾਤ ਹੋਏਗੀ ਮੇਰੇ ਨਾਲ, ਯਾਨੀ ਕਿ RJ ਰਣਦੀਪ ਦੇ ਨਾਲ।

0: ਇਹ ਸਭ ਜਿਹੜੇ ਦੇਖ ਰਹੇ ਨੇ ਅਤੇ ਸੁਣ ਰਹੇ ਨੇ ਮੇਰੀ ਆਵਾਜ਼ ਰਣਦੀਪ ਕੌਰ ਹਾਂ ਜੀ, ਮੈਂ ਤਾਂ ਐਫ ਐਮ ਰੇਨਬੋ ਤੁਸੀਂ ਟਿਊਨ ਕਰਕੇ ਰੱਖਣਾ ਕਿਉਂਕਿ ਜੀ ਪ੍ਰੋਗਰਾਮ ਚੱਲ ਰਿਹਾ ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਮੈਡਮ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਆਪਨੇ ਆਪਕੋ ਬੁਲਾ ਰੱਖਾ ਹੈ, ਆਪ ਸ਼ਾਇਦ ਨਹੀਂ ਜਾਣਦੇ ਕਿ ਆਪਨੇ ਪੰਜਾਬੀ ਤੜਕਾ ਕੋ ਦਿਲ ਤੋਂ ਵਸਾ ਰੱਖਾ ਹੈ।
0: ਕਿਆ ਬਾਤ ਹੈ ਜੀ।
1: ਗੁਜ਼ਰ ਨਾ ਜਾਏ ਆਪਕੇ ਪ੍ਰੋਗਰਾਮ ਕਾ ਸਮਾਂ ਕਹੀਂ, ਇਸੀਲੀਏ ਤੋ ਸਤੀਸ਼ ਗੁਲਿਆਨੀ ਦੋਨੋਂ ਉਂਗਲੀਆਂ ਕੋ ਰੀਜ਼ਾ ਪੇ ਲਗਾ ਰੱਖਾ।
0: ਕਿਆ ਬਾਤ ਹੈ ਸਤੀਸ਼ ਜੀ, ਠੀਕ ਠਾਕ? ਨਮਸਕਾਰ ਸਰ, ਨਮਸਕਾਰ। ਤੁਹਾਡੀ ਆਵਾਜ਼, ਵੈਸੇ ਸਾਡੇ ਜਿਹੜੇ ਪੱਕੇ ਕਾਲਰਸ ਨੇ ਨਾ, ਉਹਨਾਂ ਦੀ ਸਭ ਦੀ ਵੱਖਰੀ ਤੇ ਸੋਹਣੀ ਆਵਾਜ਼ ਹੈ। ਮਤਲਬ ਹੈਲੋ ਹੈਲੋ ਤੋਂ ਹੀ ਪਤਾ ਲੱਗ ਜਾਂਦਾ ਕਿ ਕੌਣ ਬੋਲ ਰਿਹਾ ਹੈ।
1: ਬਿਲਕੁਲ ਬਿਲਕੁਲ, ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ, ਸੋਹਣੀ ਚੀਜ਼ ਪਤਾ ਲੱਗੇਗਾ ਜਦੋਂ ਤੁਸੀਂ ਆਉਂਦੇ ਹੋ।
0: ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸਰ ਸਮਾਂ ਜਿਹੜਾ ਭੱਜਦਾ ਜਾ ਰਿਹਾ ਹੈ।
1: ਬਿਲਕੁਲ ਭੱਜਣ ਦਿਓ ਜੀ,
0: ਆਪਾਂ ਫੜ ਹੀ ਨਹੀਂ ਸਕਦੇ ਜੀ ਜੀ ਜੀ। ਤੇ ਛੇਤੀ ਛੇਤੀ ਆਪਣੀ ਫਰਮਾਇਸ਼। ਹਾਂ ਬਿਲਕੁਲ ਬਿਲਕੁਲ, ਔਰ ਸਮੇਂ ਦੇ ਨਾਲ ਚੱਲਣਾ ਹੈ। ਮਤਲਬ ਕਦੀ ਕਦੀ ਸ਼ਿਕਵਾ ਹੁੰਦਾ ਕਿ ਮਤਲਬ ਹੱਥਾਂ ਵਿੱਚੋਂ ਭੱਜਦਾ ਜਾ ਰਿਹਾ, ਕਿਤੇ ਤੇ ਥੰਮਣਾ ਚਾਹੀਦਾ ਨਾ।
1: ਬਿਲਕੁਲ ਬਿਲਕੁਲ ਮੈਡਮ, ਵਕਤ ਨੇ ਆਪਨ ਕੇ ਸਾਥ ਕਭੀ ਵਫਾ ਨਹੀਂ ਕੀਆ, ਲੇਕਿਨ ਵਕਤ ਕੀ ਸੇ ਵੀ ਬਹੁਤ ਕਦਰ ਕਰਤਾ ਹੈ।
0: ਜੀ ਜੀ ਜੀ ਜੀ ਬਿਲਕੁਲ,
1: ਵਕਤ ਦੇ ਨਾਲ ਚੱਲਦੇ ਨੇ ਹਮੇਸ਼ਾ ਸੀ।
0: ਤੇ ਆਪਾਂ ਵੀ ਵਕਤ ਦੇ ਨਾਲ
1: 9 ਦਾ ਟਾਈਮ ਦੇਨੇ ਆ ਤੇ ਅਸੀਂ 9:45 ਪਹੁੰਚ ਜਾਂਦੇ ਆ ਜੀ।
0: ਬਿਲਕੁਲ। ਤੇ ਹੁਣ ਫਰਮਾਇਸ਼ ਹੋ ਜਵੇ ਤੁਹਾਡੀ। ਰਣਜੀਤ ਬਾਬਾ ਦਾ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਰਣਜੀਤ ਬਾਬਾ ਦਾ ਗੀਤ ਸੁਣਦੇ ਹਾਂ ਜੀ ਪ੍ਰਾਉਣਾ, ਤੇ ਇਸ ਤੋਂ ਬਾਅਦ ਹੋਏਗਾ ਜੀ ਅਗਲਾ ਰੰਗ। ਬਸ ਉਸ ਤੋਂ ਪਹਿਲੇ ਇਹ ਗੀਤ।

ਨਸ਼ਾ ਸਕੀਮ ਦੇ ਟੈਲੀਲੋ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇੱਕ ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਤੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਈ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਆਫਮ ਬੈਂਡ 102.7 ਮੈਗਾਹਰਟਸ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਨਿੱਘਾ ਜਿਹਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਹੈਲੋ ਐਂਡ ਹਾਈ ਐਂਡ ਵੈਰੀ ਵੈਰੀ ਗੁੱਡ ਆਫਟਰਨੂਨ ਜੀ ਜੀ ਜੀ ਜੀ ਜਾਣਾ ਕਿਧਰੇ ਨਹੀਂ ਕਿਉਂਕਿ ਜੀ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਮੈਨੂੰ ਪਤਾ ਹੈ ਕਿ ਤੁਹਾਡਾ ਇਹ ਵੀ ਪ੍ਰੋਗਰਾਮ ਬੜਾ ਪਸੰਦੀਦਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਦਾ ਨਾਂ ਹੈ ਜੀ ਹੋਮ ਸਵੀਟ ਹੋਮ ਘਰ ਪਰਿਵਾਰ ਦੀ ਗੱਲ ਘਰ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ ਅਤੇ ਘਰ ਦੀ ਰਸੋਈ ਦੇ ਵਿੱਚ ਆਪਾਂ ਕੀ ਕੁਝ ਹੋਰ ਨਵਾਂ ਕਰ ਸਕਦੇ ਹਾਂ ਕਿੱਦਾਂ ਆਪਾਂ ਕ੍ਰੀਏਟਿਵ ਆਈਡੀਆਜ਼ ਲੈ ਕੇ ਆਪਣੀ ਲਾਈਫ ਦੇ ਨਾਲ ਨਾਲ ਆਪਣੀ ਰਸੋਈ ਦੇ ਘਰ ਨੂੰ ਵੀ ਕ੍ਰੀਏਟਿਵ ਮਤਲਬ ਡੈਕੋਰੇਟ ਕਰ ਸਕਦੇ ਹਾਂ ਜੀ ਅੱਜ ਰਣਦੀਪ ਕੌਰ ਤੁਹਾਡੇ ਨਾਲ ਦੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਪਹਿਲਾ ਟਰੈਕ ਹੈ ਜੀ ਬੋਲੀ ਉੱਤੇ ਬੋਲੀ ਮੈਂ ਨਹੀਂ ਪਾਉਣੀ ਬੱਬੂ ਮਾਨ ਜੀ ਪਾਉਣਗੇ ਅਤੇ ਆਪਾਂ ਸਾਰਿਆਂ ਨੇ ਧਮਾਲਾਂ ਪਾਉਣੀਆਂ ਨੇ

ਤੇ ਜਦੋਂ ਇੱਦਾਂ ਹੁੰਦਾ ਹੈ ਨਾ ਤਾਂ ਫਿਰ ਇੱਕਦਮ ਦਿਮਾਗ ਜਿਹੜਾ ਹੈ ਨਾ ਉਹ ਸੱਚੀ ਦੇਖ ਕੇ ਮਤਲਬ ਵੈਸੇ ਵੀ ਬਲੱਡ ਇੱਕ ਅਜਿਹੀ ਚੀਜ਼ ਹੈ ਕਿ ਜਦੋਂ ਵੀ ਅਸੀਂ ਕਿਤੇ ਵੀ ਸਾਡੇ ਉਂਗਲ ਕੱਟ ਜਾਵੇ ਜਾਂ ਬਲੀਡਿੰਗ ਹੋਣ ਲੱਗ ਜਾਵੇ ਤਾਂ ਮਤਲਬ ਬੰਦਾ ਘਬਰਾਈ ਜਾਂਦਾ ਅਤੇ ਖਾਸ ਕਰਕੇ ਜਦੋਂ ਛੋਟੇ ਬੱਚਿਆਂ ਨੂੰ ਇੱਦਾਂ ਦੀ ਗੱਲ ਹੋ ਜਾਵੇ ਤਾਂ ਛੋਟੇ ਬੱਚੇ ਹੈ ਨਾ ਸਮਝ ਨਹੀਂ ਪਾਉਂਦੇ। ਅਤੇ ਜੀ ਗਰਮੀਆਂ ਦੇ ਵਿੱਚ ਨਾ ਬੜੀਆਂ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ ਇਹਤਿਆਤ ਵਰਤਣੀ ਜ਼ਰੂਰੀ ਹੁੰਦੀ ਹੈ। ਗਰਮੀਆਂ ਵਿੱਚ ਜ਼ਿਆਦਾ ਪਸੀਨਾ ਆਉਣ ਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਹੈ ਨਾ, ਡੀਹਾਈਡਰੇਸ਼ਨ ਹੋ ਜਾਂਦੀ ਹੈ, ਜਿਸ ਨਾਲ ਨੱਕ ਦੇ ਅੰਦਰਲੀ ਜਿਹੜੀ ਪਰਤ ਹੁੰਦੀ ਹੈ, ਲੇਅਰਸ ਹੁੰਦੀਆਂ ਨੇ, ਉਹ ਬਹੁਤ ਹੀ ਸੌਫਟ ਹੁੰਦੀਆਂ ਨੇ ਜੋ ਕਿ ਡਰਾਈ ਹੋ ਜਾਂਦੀਆਂ ਨੇ। ਨਸਾਂ ਕਮਜ਼ੋਰ ਹੋਣ ਦੇ ਕਾਰਨ ਇਹ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਜਿਹਨੂੰ ਨੱਕ ਦੀ ਨਸੀਰ ਫਟਣਾ ਕਹਿੰਦੇ ਨੇ, ਨੱਕ ਦੇ ਵਿੱਚੋਂ ਖੂਨ ਆ ਜਾਣਾ। ਅਤੇ ਜਦੋਂ ਇੱਦਾਂ ਹੋ ਜਾਂਦਾ ਹੈ ਅਸੀਂ ਕਈ ਵਾਰ ਕਈਆਂ ਨੂੰ ਸਕਿਨ ਦੀ ਐਲਰਜੀ ਵੀ ਹੁੰਦੀ ਹੈ, ਸਾਹ ਦੀ ਪ੍ਰੋਬਲਮ ਹੁੰਦੀ ਹੈ ਅਤੇ ਇੱਕਦਮ ਸਾਹ ਲੈਂਦੇ ਹਾਂ, ਇੱਕਦਮ ਛਿੱਕ ਮਾਰਦੇ ਹਾਂ, ਅਤੇ ਫਿਰ ਨਾ ਕਦੀ ਕਦੀ ਅਸੀਂ ਨਾ ਆਪਣੇ ਹੱਥ ਦੇ ਨਾਲ ਸੌਫਟਲੀ ਜਾਂ ਬਹੁਤ ਹਾਰਡਲੀ ਆਪਣੇ ਨੋਜ਼ ਨੂੰ ਜਦੋਂ ਰੱਬ ਕਰਦੇ ਹਾਂ ਤਾਂ ਇੱਕਦਮ ਜਿਹੜੀ ਹੈ ਨੱਕ ਦੀ ਨਸੀਰ ਉਹ ਫਟ ਜਾਂਦੀ ਹੈ ਅਤੇ ਜੀ ਫਿਰ ਬਲੱਡ ਨਿਕਲਣਾ ਸ਼ੁਰੂ ਹੋ ਜਾਂਦਾ ਅਤੇ ਅਸੀਂ ਘਬਰਾ ਜਾਂਦੇ ਹਾਂ, ਪਤਾ ਨਹੀਂ ਕੀ ਹੋ ਗਿਆ। ਇਸ ਕਰਕੇ ਕਹਿੰਦੇ ਨੇ ਕਿ ਗਰਮੀਆਂ ਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਪੀਆ ਕਰੋ, ਕਿਉਂਕਿ ਜੇਕਰ ਪਾਣੀ ਅਸੀਂ ਘੱਟ ਪੀਂਦੇ ਹਾਂ ਸਾਡੀ ਬੋਡੀ ਦੇ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਪਸੀਨਾ ਆਉਣ ਦੇ ਨਾਲ ਪਾਣੀ ਸਾਡੀ ਬੋਡੀ 'ਚੋਂ ਨਿਕਲ ਜਾਂਦਾ ਹੈ ਅਤੇ ਫਿਰ ਛੋਟੀਆਂ ਛੋਟੀਆਂ ਦਿੱਕਤ ਪ੍ਰੋਬਲਮਸ ਜਿਹੜੀਆਂ ਨਾ ਉਹਨਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ। ਇਹ ਸਾਹਮਣਾ ਸਾਨੂੰ ਨਾ ਕਰਨਾ ਪਵੇ ਇਹਦੇ ਵਾਸਤੇ ਹੀ ਹੈ ਕਿ ਅਸੀਂ ਵਰਾਇਟੀ ਦੇ ਵਿੱਚ ਪਾਣੀ ਲੈਂਦੇ ਰਹੀਏ, ਭਾਵੇਂ ਉਹ ਸਿੰਪਲ ਪਾਣੀ ਹੈ, ਭਾਵੇਂ ਕੋਕੋਨਟ ਵਾਟਰ ਹੈਗਾ, ਜੂਸ ਹੈਗੇ ਨੇ, ਲਿਕੁਅਡਸ ਨੇ, ਔਰ ਬਹੁਤ ਸਾਰਿਆਂ ਦੇ ਹੋਰ ਪਾਣੀ ਆਉਂਦੇ ਨੇ ਜਿਹੜੇ ਅਸੀਂ ਪੀ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਸ਼ਿਕੰਜਵੀ ਹੋ ਗਈ, ਸਭ ਨੂੰ ਪਸੰਦ ਹੈ ਨਾ। ਅਤੇ ਜੀ ਛਪੀਲ ਵਾਲਾ ਪਾਣੀ ਇਹਦਾ ਜੀ ਵੱਡੇ ਤੋਂ ਲੈ ਕੇ ਛੋਟਿਆਂ ਸਭ ਨੂੰ ਪਤਾ ਹੈ ਪਸੰਦ ਹੈ, ਮਤਲਬ ਸਕੈਸ਼ ਹੈ ਨਾ, ਫਲੇਵਰ ਦੇ ਵਿੱਚ ਪਾਣੀ ਲਓ ਅਤੇ ਸਿੰਪਲ ਪਾਣੀ ਜੇਕਰ ਤੁਸੀਂ ਜ਼ਿਆਦਾ ਨਹੀਂ ਪੀਣਾ ਚਾਹੁੰਦੇ, ਨਹੀਂ ਪਸੰਦ ਹੈ ਤੁਹਾਨੂੰ, ਤਾਂ ਤੁਸੀਂ ਫਲੇਵਰ ਪਾਣੀ ਲੈ ਸਕਦੇ ਹੋ। ਇਹਦੇ ਬਾਰੇ ਹੋਰ ਕੀ ਹੋ ਸਕਦਾ ਹੈ ਅਤੇ ਕਿੱਦਾਂ ਇਸ ਨੂੰ ਆਪਾਂ ਮਤਲਬ ਕਿ ਸੋਰਟ ਆਊਟ ਕਰ ਸਕਦੇ ਹਾਂ ਪ੍ਰੋਬਲਮ ਨੂੰ, ਇਹ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਚੱਲਦੀ ਰਹੇਗੀ। ਫਿਲਹਾਲ ਅੰਮ੍ਰਿਤ ਮਾਨ ਦਾ ਗੀਤ ਸੁਣਦੇ ਹਾਂ ਜੀ, ਸ਼ੁਕਰਾਨਾ।

ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਮੈਂ ਹਾਂ ਤੁਹਾਡੀ ਅੱਜ ਦੋਸਤ ਰਣਦੀਪ, 102.7 ਮੈਗਾਹਰਟਸ 'ਤੇ। ਗਰਮੀਆਂ ਦੇ ਵਿੱਚ ਕਿੰਨੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਹੈ ਨਾ, ਔਰ ਕਈ ਵਾਰ ਬੰਦਾ ਸੋਚਦਾ ਕਿ ਬਈ ਕਿੰਨਾ ਕੁ ਪਾਣੀ ਪੀਤਾ ਜਾਵੇ। ਹਾਂ ਬਈ, ਇੰਨਾ ਪਾਣੀ ਵੀ ਨਹੀਂ ਪੀਤਾ ਜਾਂਦਾ ਤਾਂ ਫਿਰ ਸਾਡਾ ਦਿਲ ਕਰਦਾ ਕਿ ਜੇ ਲਿਕੁਇਡ ਹੀ ਕੁਝ ਲੈਣਾ ਤਾਂ ਕਿਉਂ ਨਾ ਚਾਹ ਜਾਂ ਕੌਫੀ ਹੋ ਜਾਵੇ। ਮੈਨੂੰ ਪਤਾ ਹੈ ਚਾਹ ਦਾ ਨਾਂ ਸੁਣ ਕੇ ਤੁਹਾਡੇ ਸਭ ਦਿਆਂ ਚਿਹਰਿਆਂ 'ਤੇ ਨਾ ਚਾਹ ਚੜ੍ਹ ਗਿਆ ਹੋਣਾ, ਪਰ ਨਹੀਂ ਜੀ, ਜਿੱਥੇ ਲੋੜ ਪਾਣੀ ਦੀ ਹੈ, ਪਾਣੀ ਸਾਡੀਆਂ ਪ੍ਰੋਬਲਮਸ ਨੂੰ ਸੋਰਟ ਆਊਟ ਕਰੇਗਾ, ਉੱਥੇ ਸਾਨੂੰ ਪਾਣੀ ਹੀ ਪੀਣਾ ਪਵੇਗਾ। ਔਰ ਨੱਕ ਦੀ ਨਸੀਰ ਫੁੱਟਣ ਦੇ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ। ਲੰਬੇ ਸਮੇਂ ਤੱਕ ਜਦੋਂ ਤੁਸੀਂ ਧੁੱਪ ਵਿੱਚ ਰਹਿੰਦੇ ਹੋ ਤਾਂ ਸਰੀਰ ਦਾ ਤਾਪਮਾਨ ਜਿਹੜਾ ਵੱਧ ਜਾਂਦਾ, ਜਿਸ ਕਾਰਨ ਨੱਕ ਦੀਆਂ ਨਸਾਂ ਫੈਲ ਜਾਂਦੀਆਂ ਹਨ ਅਤੇ ਨੱਕ ਦੀ ਨਸੀਰ ਜਿਹੜੀ ਹੈ ਉਹ ਫਟਣ ਦਾ ਖਤਰਾ ਹੋ ਜਾਂਦਾ। ਪੱਖੇ, ਕੂਲਰ ਜਾਂ ਏਅਰ ਕੰਡੀਸ਼ਨਰ ਦੇ ਸਾਹਮਣੇ ਲੰਬੇ ਸਮੇਂ ਬੈਠਣ ਨਾਲ ਵੀ ਨੱਕ ਦੇ ਅੰਦਰ ਨਾ ਨਮੀ ਘੱਟ ਜਾਂਦੀ ਹੈ ਅਤੇ ਸੁੱਕੇ ਪਰਤ ਵਿੱਚ ਦਰਾਰਾਂ ਪੈ ਜਾਂਦੀਆਂ ਨੇ ਅਤੇ ਖੂਨ ਆ ਸਕਦਾ ਹੈ। ਵਾਕਿਆ ਜੀ, ਕਦੀ ਸਾਨੂੰ ਜੇ ਪਹਿਲੇ ਪਤਾ ਹੁੰਦਾ ਕਿ ਸਭ ਚੀਜ਼ਾਂ, ਮਤਲਬ ਬਚਪਨ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਅਸੀਂ ਨੋਟ ਨਹੀਂ ਨਾ ਕਰ ਸਕਦੇ, ਔਰ ਵੈਸੇ ਵੀ ਉਦੋਂ ਸਾਨੂੰ ਨਹੀਂ ਸੀ ਨਾ ਪਤਾ ਕਿ ਆਹ ਚੀਜ਼ਾਂ ਅਸੀਂ ਫਟਾਫਟ ਕਿੱਥੋਂ ਸਮਝ ਸਕਦੇ ਹਾਂ। ਲੇਕਿਨ ਜੇਕਰ ਇਨਫੋਰਮੇਸ਼ਨ ਤੁਹਾਨੂੰ ਕਿਤੇ ਵੀ ਮਿਲਦੀਆਂ ਨੇ ਤਾਂ ਤੁਸੀਂ ਜ਼ਰੂਰ ਇੱਦਾਂ ਦੀ ਜਾਣਕਾਰੀ ਦੂਜਿਆਂ ਨਾਲ ਸਾਂਝੇ ਕਰਦੇ ਰਿਹਾ ਕਰੋ। ਕਹਿੰਦੇ ਨੇ ਕਿ ਗਿਆਨ ਵੰਡਣ ਦੇ ਨਾਲ ਵੱਧਦਾ ਹੈ, ਤੁਹਾਡੇ ਅੰਦਰ ਵੀ ਗਿਆਨ ਹੈ ਤਾਂ ਤੁਸੀਂ ਉਹਨੂੰ ਜ਼ਰੂਰ ਵੰਡੋ ਅਤੇ ਇਹਦੇ ਨਾਲ ਤੁਹਾਡਾ ਵੀ ਫਾਇਦਾ ਹੋਵੇਗਾ ਅਤੇ ਨਾਲ ਦੀ ਨਾਲ ਦੂਸਰਿਆਂ ਦਾ ਵੀ ਫਾਇਦਾ ਹੋ ਸਕਦਾ ਜੇਕਰ ਉਹ ਇਹਨਾਂ ਚੀਜ਼ਾਂ ਨੂੰ ਸਮਝ ਲੈਣ। ਐਲਰਜੀ ਨਾਲ, ਇਨਫੈਕਸ਼ਨ ਦੇ ਨਾਲ ਵੀ ਇਹ ਪ੍ਰੋਬਲਮ ਹੋ ਸਕਦੀ ਹੈ। ਧੂੜ, ਪਰਾਗ ਯਾਨੀ ਕਿ ਪੋਲਨ ਔਰ ਧੂੰਏ ਜਾਂ ਐਲਰਜੀ ਕਾਰਨ ਨੱਕ ਵਿੱਚ ਨਾ ਖਾਰਸ਼ ਹੋ ਜਾਂਦੀ ਹੈ ਅਤੇ ਸਮਟਾਈਮ ਨਾ ਇੰਨੀ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਸਾਡਾ ਦਿਲ ਕਰਦਾ ਕਿ ਅਸੀਂ ਬਾਰ ਬਾਰ ਆਪਣੀ ਨੱਕ ਨੂੰ ਰਬ ਕਰੀਏ ਔਰ ਇਹਨੂੰ ਖੁਜਲਾਈਏ, ਪਰ ਉਹ ਕਦੀ ਕਦੀ ਨਾ ਦਿੱਕਤ ਇੰਨੀ ਜ਼ਿਆਦਾ

ਜਾਂਦੀ ਹੈ ਕਿ ਅਚਾਨਕ ਨੱਕ ਦੀ ਨਸੀਰ ਜਿਹੜੀ ਨਾ ਉਹ ਫਟ ਜਾਂਦੀ ਹੈ, ਰਗੜਨ ਦੇ ਨਾਲ ਛਿੱਕਾਂ ਆ ਸਕਦੀਆਂ ਨੇ। ਅਤੇ ਜੇ ਤੁਹਾਨੂੰ ਇੱਦਾਂ ਦੀ ਪ੍ਰੋਬਲਮ ਹੁੰਦੀ ਹੈ ਗਰਮੀਆਂ ਦੇ ਵਿੱਚ, ਜਾਂ ਕਈ ਵਾਰ ਸਮਟਾਈਮ ਸੀਜ਼ਨ ਚੇਂਜ ਹੁੰਦਾ ਹੈ, ਵੈਦਰ ਚੇਂਜ ਹੁੰਦਾ ਨਾ, ਇੱਕਦਮ ਗਰਮੀ ਆ ਗਈ, ਇੱਕਦਮ ਠੰਡ ਆ ਗਈ, ਅਤੇ ਉਹ ਜਿਹੜੀ ਸੀਜ਼ਨਲ ਪ੍ਰੋਬਲਮ ਹੈਗੀ ਉਹਦੇ ਨਾਲ ਵੀ ਇਹ ਦਿੱਕਤ ਹੋ ਸਕਦੀ ਹੈ, ਜਿਹਨੂੰ ਨੱਕ ਦੀ ਨਸੀਰ ਫਟਣਾ ਕਹਿੰਦੇ ਨੇ। ਸੋ ਇਹਦੇ ਬਹੁਤ ਸਾਰੇ ਇਲਾਜ਼ ਨੇ ਜਿਹੜੇ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਰਹੀ ਹਾਂ, ਬਸ ਤੁਸੀਂ ਨੋਟ ਕਰਕੇ ਰੱਖਣੇ ਨੇ। ਅਤੇ ਅਗਲਾ ਗੀਤ ਹੈ ਜੀ ਕੁਰਾਲਾ ਵਾਲਾ ਮਾਣ ਦਾ, ਰੋਗ ਅਵੱਲਾ। 102.7 ਮੈਗਾਹਰਟਜ਼ ਸੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਇਸ ਤੋਂ ਬਾਅਦ ਇਹ ਗੀਤ, ਗੀਤ ਤੋਂ ਬਾਅਦ ਫਿਰ ਤੋਂ ਆਪਣੀ ਹੋਏਗੀ ਗੱਲਬਾਤ।

ਬੱਲਾ ਲੱਗਿਆ ਏ ਕਿ ਮਾਂ ਦੀ ਆਵਾਜ਼ ਦੇ ਵਿੱਚ ਆਪਾਂ ਟਰੈਕ ਇੰਜੋਏ ਕੀਤਾ ਹੈ ਜੀ। ਔਰ ਆਪਾਂ ਇੱਕ ਰੋਗ ਦੀ ਗੱਲ ਕਰ ਰਹੇ ਸੀ ਜਿਹਨੂੰ ਨੱਕ ਦੀ ਨਸੀਰ ਫਟਣਾ ਕਹਿੰਦੇ ਨੇ, ਅਤੇ ਉਹ ਤੋਂ ਇੱਦਾਂ ਦੀ ਗਾਣਾ ਲੱਗ ਗਿਆ ਹੈ ਨਾ ਸੋਨੇ ਅਤੇ ਸੁਹਾਗੇ ਵਾਲੀ ਗੱਲ। 102.7 FM ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਨੱਕ ਦੀ ਨਸੀਰ ਫਟਣ ਦੇ ਬੜੇ ਸਾਰੇ ਕਾਰਨ ਹੁੰਦੇ ਨੇ, ਕਈ ਵਾਰ ਬੱਚਿਆਂ ਨੂੰ ਇਹ ਦਿੱਕਤ ਹੋ ਜਾਂਦੀ ਹੈ ਅਤੇ ਕਈ ਵਾਰ ਉਮਰ ਦੇ ਉਸ ਪੜਾਅ 'ਤੇ ਆ ਕੇ ਵੱਡਿਆਂ ਨੂੰ ਵੀ ਇਹ ਪ੍ਰੋਬਲਮ ਹੋ ਸਕਦੀ ਹੈ, ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਵੀ ਇਹ ਦਿੱਕਤ ਹੋ ਸਕਦੀ ਹੈ ਅਤੇ ਖੂਨ ਆਉਣਾ ਜਿਹੜੀ ਆਮ ਗੱਲ ਬਣ ਸਕਦੀ ਹੈ। ਇਹ ਗਰਮੀ ਦੇ ਵਿੱਚ ਉਹਨਾਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਜ਼ਿਆਦਾ ਦਿੱਕਤ ਦੇ ਸਕਦੀ ਹੈ। ਵਾਈਟਾਮਿਨ ਸੀ ਐਂਡ ਵਾਈਟਾਮਿਨ ਕੇ ਦੀ ਘਾਟ ਨਾਲ ਖੂਨ ਦੀਆਂ ਜਿਹੜੀਆਂ ਵੇਨਸ ਨੇ, ਨਸਾਂ ਨੇ, ਉਹ ਕਮਜ਼ੋਰ ਹੋ ਸਕਦੀਆਂ ਨੇ ਅਤੇ ਖੂਨ ਜਲਦੀ ਨਿਕਲ ਸਕਦਾ ਹੈ। ਬਾਰ ਬਾਰ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਗਰਮੀ ਦੇ ਵਿੱਚ ਪਾਣੀ ਵਾਲੀ ਬੋਟਲ ਜਿਹੜੀ ਹੈ ਤੁਸੀਂ ਆਪਣੇ ਕੋਲ ਰੱਖਿਆ ਕਰੋ, ਪਾਣੀ ਪੀਂਦੇ ਰਹੋ, ਸਾਹ ਚੱਲਦੇ ਰਹਿਣਗੇ ਅਤੇ ਸਾਹ ਠੰਡੇ ਠੰਡੇ ਆਉਂਦੇ ਰਹਿਣਗੇ ਜੀ। ਗੁਰਨਾਮ ਭੁੱਲਰ ਕੁਝ ਕਹਿ ਰਹੇ ਨੇ, ਆਓ ਸੁਣਦੇ ਹਾਂ।

ਜਦੋਂ ਤੁਹਾਡੀ ਨੱਕ ਦੇ ਵਿੱਚੋਂ ਖੂਨ ਆਉਣ ਲੱਗ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ? ਸਿੱਧੇ ਬੈਠੋ ਅਤੇ ਸਿਰ ਨੂੰ ਥੋੜ੍ਹਾ ਜਿਹਾ ਅੱਗੇ ਝੁਕਾ ਲਓ। ਨੱਕ ਦੇ ਨਰਮ ਹਿੱਸੇ ਨੂੰ 10-15 ਮਿੰਟ ਲਈ ਦਬਾ ਕੇ ਰੱਖੋ। ਨੱਕ ਅਤੇ ਮੱਥੇ ਉੱਤੇ ਠੰਡੀ ਪੱਟੀ ਜਾਂ ਬਰਫ਼ ਰੱਖਣਾ ਜ਼ਰੂਰੀ ਹੁੰਦਾ, ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ। ਖੂਨ ਨਿਕਲਣ ਦੀ ਬਜਾਏ ਜਿਹੜਾ ਨਾ ਬਾਹਰ, ਇਹ ਨਹੀਂ ਹੈ ਕਿ ਉਹਨੂੰ ਜਦੋਂ ਬਲੱਡ ਸਾਡੇ ਬਲੀਡਿੰਗ ਹੋ ਰਹੀ ਹੈ ਤਾਂ ਉਹਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰੀਏ, ਜਿਹੜਾ ਖੂਨ ਨਿਕਲਦਾ ਉਹਨੂੰ ਬਾਹਰ ਨਿਕਲ ਦੇਣਾ ਚਾਹੀਦਾ। ਔਰ ਬਚਾਅ ਦੇ ਤਰੀਕਿਆਂ ਦੇ ਵਿੱਚ ਆਪਾਂ ਹੋਰ ਬਹੁਤ ਕੁਝ ਕਰ ਸਕਦੇ ਹਾਂ। ਦਿਨ ਵਿੱਚ 8-10 ਗਲਾਸ ਪਾਣੀ ਪੀਓ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਔਰ ਜਿਹੜੇ ਸੀਜ਼ਨਲ ਫਰੂਟ ਹੁੰਦੇ ਹੈ, ਕਦੀ ਕਦੀ ਅਸੀਂ ਸਕਿੱਪ ਕਰ ਜਾਂਦੇ ਹਾਂ, ਨਹੀਂ ਖਾਂਦੇ, ਉਹ ਜ਼ਰੂਰ ਖਾਓ। ਖਾਸ ਕਰਕੇ ਜਿਹੜੇ ਗਰਮੀਆਂ ਦੇ ਮੌਸਮ ਦੇ ਫਰੂਟਸ ਨੇ, ਜਿਵੇਂ ਕਿ ਤਰਬੂਜ ਹੋ ਗਿਆ, ਖੀਰਾ ਹੋ ਗਿਆ, ਨਿੰਬੂ ਪਾਣੀ ਜ਼ਰੂਰ ਪੀਣਾ ਚਾਹੀਦਾ। ਨਾਰੀਅਲ ਪਾਣੀ ਤਾਂ ਜੀ ਹੁਣ ਆਮ ਕਰਕੇ ਮਿਲ ਸਕਦਾ, ਉਹਨੂੰ ਪੀਣਾ ਕੋਈ ਲਿਆਉਣਾ ਕੋਈ ਬਹੁਤੀ ਵੱਡੀ ਜਾਂ ਔਖੀ ਗੱਲ ਨਹੀਂ ਹੈਗੀ। ਦੁਪਹਿਰ 12 ਤੋਂ 4 ਵਜੇ ਤੱਕ ਜਦੋਂ ਤਿੱਖੀ ਧੁੱਪ ਹੁੰਦੀ ਹੈ ਨਾ, ਤੁਹਾਨੂੰ ਲੱਗਦਾ ਕਿ ਬਈ ਹੁਣ ਸਨ ਜਿਹੜਾ, ਸੂਰਜ ਜਿਹੜਾ ਪੂਰਾ ਆਪਣੇ ਜੋਬਨ 'ਤੇ ਆ ਚੁੱਕਾ ਹੈ, ਸੋ ਇਹ ਪੀਕ ਟਾਈਮ ਹੁੰਦਾ ਜਦੋਂ ਤੁਸੀਂ ਬਚਾਅ ਰੱਖਣਾ ਅਤੇ ਧੁੱਪ ਦੇ ਵਿੱਚ ਨਿਕਲਣ ਤੋਂ ਗੁਰੇਜ਼ ਕਰਨਾ। ਘਰ ਦੇ ਵਿੱਚ ਹਵਾ ਜਾਂ ਨਮੀ ਦਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਕਮਰੇ ਨੇ ਉਹਦੇ ਵਿੱਚ ਜਿਹੜੀ ਹਵਾ ਹੈ ਉਹ ਕ੍ਰੋਸ ਕਰ ਰਹੀ ਹੈ, ਮਤਲਬ ਇੱਕੋ ਦਮ ਸਾਰੇ ਕਮਰੇ ਜਦੋਂ ਦਰਵਾਜ਼ੇ ਖਿੜਕੀਆਂ ਤੁਸੀਂ ਬੰਦ ਕਰ ਦਿੰਦੇ ਹੋ, ਉਹਦੇ ਨਾਲ ਵੀ ਤੁਹਾਨੂੰ ਦਿੱਕਤ ਆ ਸਕਦੀ ਹੈ। ਐਂਡ ਨੱਕ ਨੂੰ ਜਿਹੜਾ ਰੱਬ ਕਰਨ ਦੀ ਬਜਾਏ ਉਹਨੂੰ ਕੁਰਚ

ਦੀ ਬਜਾਏ ਸੌਫਟ ਰੱਖੋ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿੱਲਤ ਪਰੇਸ਼ਾਨੀ ਤੁਹਾਨੂੰ ਨਾ ਆ ਸਕੀ। ਐਂਡ ਜੀ ਆਪਣੇ ਹੱਥਾਂ ਨੂੰ ਸਾਫ ਕਰਕੇ ਰੱਖੋ ਜਿਨ੍ਹਾਂ ਨੂੰ ਸਕਿਨ ਜਾਂ ਪੋਲਿਊਸ਼ਨ ਤੋਂ ਐਲਰਜੀ ਹੋ ਜਾਂਦੀ ਹੈ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਐਂਡ ਅਗਲਾ ਗੀਤ ਹੈ ਜੀ ਗੁਰਸ਼ਬਦ ਸਿੰਘ ਦੀ ਆਵਾਜ਼ ਦੇ ਵਿੱਚ, ਦਿਲ ਦਿਆ ਰਾਜਿਆ।

ਜੋ ਵੀ ਅਸੀਂ ਖਾਣਾ ਹੋਵੇ ਉਹ ਅਸੀਂ ਆਪਣੀ ਪੈਕਿੰਗ ਦੇ ਵਿੱਚ ਸ਼ਮੂਲੀਅਤ ਦੇ ਵਿੱਚ ਨਹੀਂ ਰੱਖਦੇ ਅਤੇ ਸਾਨੂੰ ਪਤਾ ਹੁੰਦਾ ਕਿ ਰਸਤੇ ਦੇ ਵਿੱਚ ਸਾਨੂੰ ਹੋਰ ਕੁਝ ਮਿਲੇ ਨਾ ਮਿਲੇ ਪਰ ਆਲੂ ਵਾਲਾ ਪਰਾਂਠਾ ਜ਼ਰੂਰ ਮਿਲ ਜਾਏਗਾ। ਸੋ ਜੀ ਅੱਜ ਦਾ ਇਹ ਦਿਨ ਹੈ ਅਤੇ ਅੱਜ ਦੇ ਦਿਨ ਨੂੰ ਅਸੀਂ ਆਲੂ ਖਾ ਕੇ ਸੈਲੀਬ੍ਰੇਟ ਕਰਨਾ। ਜੇਕਰ ਤੁਸੀਂ ਨਹੀਂ ਖਾਧੇ ਤਾਂ ਜ਼ਰੂਰ ਅੱਜ ਦਾ ਦਿਨ ਕੁਝ ਨਾ ਕੁਝ ਆਲੂ ਵਾਲਾ ਜ਼ਰੂਰ ਬਣਾਇਓ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਜ ਮੈਂ ਤੁਹਾਨੂੰ ਰੈਸਪੀ ਵੀ ਜਿਹੜੀ ਦੱਸਣ ਜਾ ਰਹੀ ਹਾਂ ਨਾ, ਮਤਲਬ ਇਸ ਗੀਤ ਤੋਂ ਬਾਅਦ ਜਿਹੜਾ ਕਿ ਅਸੀਂ ਹੁਣ ਸੁਣਾਂਗੇ ਉਹ ਵੀ ਆਲੂ ਦੇ ਬਾਰੇ ਹੋਏਗੀ, ਕਿਉਂਕਿ ਜੀ ਅੱਜ ਅਸੀਂ ਆਲੂ ਦਿਵਸ ਮਨਾਉਣਾ ਹੈ। ਹੈਪੀ ਰਾਈ ਕੋਟੀ ਦਾ ਗੀਤ ਹੈ ਜੀ ਸੁਪਨੇ, ਸੁਪਨੇ ਪੂਰੇ ਕਰਦੇ ਹਾਂ ਜੀ ਹੈਪੀ ਰਾਈ ਕੋਟੀ ਦੇ ਨਾਲ ਅਤੇ ਨਾਲ ਦੀ ਨਾਲ 102.7 FM 'ਤੇ, ਕਿਉਂਕਿ ਜੀ ਪ੍ਰੋਗਰਾਮ ਹੈ ਹੋਮ ਸਵੀਟ ਹੋਮ।

ਲਓ ਜੀ, ਪ੍ਰੋਗਰਾਮ ਹੋਵੇ ਹੋਮ ਸਵੀਟ ਹੋਮ, ਅਤੇ ਇਹਦੇ ਵਿੱਚ ਰੈਸਪੀ ਨਾ ਦੱਸੀ ਜਾਵੇ, ਉਹ ਵੀ ਅੱਜ ਦੇ ਦਿਨ, ਯਾਨੀ ਕਿ ਆਲੂ ਦੀ ਕੋਈ ਰੈਸਪੀ ਤੁਹਾਨੂੰ ਮੈਂ ਦੱਸਣ ਦਾ ਵਾਅਦਾ ਕੀਤਾ ਸੀ। ਅਤੇ ਜੀ, ਫਰੈਂਚ ਫਰਾਈਜ਼ ਜਿਹੜੇ ਕਿ ਬੱਚਿਆਂ ਨੂੰ ਬੇਹੱਦ ਪਸੰਦ

ਨਹੀਂ ਮਾਰਕੀਟ ਦੇ ਵਿੱਚੋਂ ਤੁਸੀਂ ਇਹ ਚੀਜ਼ ਲੈਂਦੇ ਹੋ ਤਾਂ ਤੁਹਾਨੂੰ ਕਾਫੀ ਕੋਸਟਲੀ ਪੈਂਦੀ ਹੈ, ਲੇਕਿਨ ਜੇਕਰ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਰੈਸਪੀ ਨੋਟ ਕਰ ਲੈਣੀ ਹੈ। ਥੋੜ੍ਹਾ ਟਾਈਮ ਲੱਗੇਗਾ ਪਰ ਬਣੇਗੀ ਜ਼ਰੂਰ। ਸਮੱਗਰੀ ਇਹਦੀ ਇਹ ਹੈ ਕਿ 4 ਵੱਡੇ ਤੁਸੀਂ ਆਲੂ ਲੈ ਲੈਣੇ ਨੇ, 2 ਚਮਚ ਕੋਰਨਫਲੋਰ, 1 ਚਮਚ ਨਮਕ, ਤੇਲ ਐਂਡ ਜੀ ਲਾਲ ਮਿਰਚ, ਚਾਟ ਮਸਾਲਾ ਜੋ ਵੀ ਤੁਸੀਂ ਪਸੰਦ ਕਰਦੇ ਹੋ ਤੁਸੀਂ ਆਪਣੇ ਕੋਲ ਇੱਕ ਸਾਈਡ 'ਤੇ ਲੈ ਕੇ ਰੱਖ ਲੈਣਾ ਹੈ। ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਇਹਦੇ ਜਿਹੜੇ ਇਨਗਰੀਡੀਅੰਟ ਨੇ ਉਹ ਦੱਸ ਦਿੰਦੇ। ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ, ਸਭ ਤੋਂ ਜ਼ਰੂਰੀ ਚੀਜ਼ ਹੈਗੀ ਆਲੂ ਜਿਹੜੇ ਕਿ ਹੋਣੇ ਜ਼ਰੂਰੀ ਨੇ। 4 ਵੱਡੇ ਆਲੂ ਤੁਸੀਂ ਲੈ ਕੇ ਰੱਖ ਲੈਣੇ ਨੇ, 2 ਚਮਚ ਕੋਰਨਫਲੋਰ ਅਤੇ 1 ਚਮਚ ਨਮਕ ਅਤੇ ਤੇਲ ਨਾਲ ਹੋਵੇ ਐਂਡ ਜੀ ਲਾਲ ਮਿਰਚ ਜਾਂ ਫਿਰ ਚਾਟ ਮਸਾਲਾ। ਹੁਣ ਇਹਦੀ ਨਾ ਵਿਧੀ ਵੱਲ ਚੱਲਦੇ ਆ, ਮਤਲਬ ਬਣਾਉਣ ਦੇ ਤਰੀਕੇ ਵੱਲ ਚੱਲਦੇ ਹਾਂ, ਇਹਨੂੰ ਕਿਸ ਤਰ੍ਹਾਂ ਬਣਾਉਣਾ ਹੈ। ਆਲੂਆਂ ਨੂੰ ਛਿਲ ਕੇ ਲੰਮੇ ਅਤੇ ਪਤਲੇ ਟੁਕੜਿਆਂ ਵਿੱਚ ਕੱਟ ਲਵੋ। ਆਲੂਆਂ ਨੂੰ ਛਿਲ ਲੈਣਾ ਹੈ ਲੰਮੇ ਅਤੇ ਪਤਲੇ ਟੁਕੜਿਆਂ ਵਿੱਚ, ਇਹਨੂੰ ਇੱਕ ਸਾਈਡ 'ਤੇ ਕੱਟ ਕੇ ਰੱਖ ਲੈਣਾ ਐਂਡ ਜੀ ਕੱਟੇ ਹੋਏ ਆਲੂ ਜੋ ਕਿ 20-30 ਮਿੰਟ ਲਈ ਠੰਡੇ ਪਾਣੀ ਦੇ ਵਿੱਚ ਨਾ ਡਿਪ ਕਰਕੇ ਰੱਖ ਦੇਣੇ ਨੇ। ਇਸ ਨਾਲ ਵਾਧੂ ਸਟਾਰਚ ਜਿਹੜਾ ਹੁੰਦਾ ਨਾ, ਤੁਸੀਂ ਜਦੋਂ ਵੀ ਆਲੂ ਛਿੱਲਦੇ ਹੋ ਅਤੇ ਜਾਂ ਕੱਟਦੇ ਹੋ ਤਾਂ ਤੁਹਾਨੂੰ ਲੱਗਦਾ ਨਾ ਕਿ ਥੋੜ੍ਹੇ ਚਿਪਚਿਪਾ ਜਿਹਾ ਪਦਾਰਥ ਉਹਦੇ ਵਿੱਚੋਂ ਸਟਾਰਚ ਜਿਹਾ ਨਿਕਲਦਾ ਰਹਿੰਦਾ, ਉਹਨੂੰ 2-3 ਵਾਰੀ ਆਪਾਂ ਧੋਨੇ ਹਾਂ ਫਿਰ ਵੀ ਨਾ ਪਾਣੀ ਦਾ ਜਿਹੜਾ ਫਲੇਵਰ ਅਤੇ ਪਾਣੀ ਦਾ ਰੰਗ ਹੈ ਨਾ ਉਹ ਬਦਲ ਜਾਂਦਾ ਹੈ। ਇਸ ਕਰਕੇ 20-30 ਮਿੰਟ ਜਿਹੜੇ ਛਿੱਲਣ ਤੋਂ ਬਾਅਦ ਲੰਬੇ ਲੰਬੇ ਪਤਲੇ ਪਤਲੇ ਕੱਟੇ ਹੋਏ ਆਲੂ ਹੈ ਉਹ ਠੰਡੇ ਬਰਫ਼ ਵਾਲੇ ਪਾਣੀ ਦੇ ਵਿੱਚ ਤੁਸੀਂ ਡਿਪ ਕਰਕੇ ਰੱਖ ਦੇਣੇ ਨੇ, ਇਹਦੇ ਵਿੱਚੋਂ ਜਿਹੜਾ ਵਾਧੂ ਸਟਾਰਚ ਹੋਏਗਾ ਉਹ ਨਿਕਲ ਜਾਏਗਾ। ਪਾਣੀ ਕੱਢ ਕੇ ਆਲੂਆਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ। ਉਸ ਤੋਂ ਬਾਅਦ ਇਹ ਤੀਜਾ ਸਟੈਪ ਹੈਗਾ ਕਿ ਜਿਹੜੇ ਪਾਣੀ ਠੰਡੇ ਦੇ ਵਿੱਚ ਆਪਾਂ ਆਲੂ ਡਿਪ ਕਰਕੇ ਰੱਖੇ ਸੀ ਨਾ, ਉਹਦੇ ਵਿੱਚੋਂ ਆਪਾਂ ਆਲੂ ਕੱਢ ਕੇ ਬਾਹਰ ਰੱਖ ਲੈਣੇ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੌਫਟ ਕੱਪੜੇ ਦੇ ਉੱਪਰ ਰੱਖ ਕੇ ਮਤਲਬ ਕਿ ਉਹਨੂੰ ਸੁਕਾ ਲੈਣਾ, ਜਾਂ ਫਿਰ ਪੱਖੇ ਦੀ ਹਵਾ ਦੇ ਨਾਲ ਸੁਕਾ ਸਕਦੇ ਹਾਂ, ਥੋੜ੍ਹੀ ਜਿਹੀ ਹਲਕੀ ਜਿਹੀ ਧੁੱਪ ਦੇ ਵਿੱਚ ਵੀ ਰੱਖ ਕੇ ਉਹਨੂੰ ਸੁਕਾ ਸਕਦੇ ਹਾਂ। ਆਲੂਆਂ ਉੱਤੇ ਜਦੋਂ ਸੁੱਕ ਜਾਣ ਅਤੇ ਆਲੂਆਂ ਉੱਤੇ ਕੋਰਨਫਲੋਰ ਜਿਹੜਾ ਛਿੜਕ ਕੇ ਨਾ ਥੋੜ੍ਹਾ ਥੋੜ੍ਹਾ ਅਤੇ ਉਹਨੂੰ ਆਪਸ ਦੇ ਵਿੱਚ ਮਿਕਸ ਕਰ ਦੇਣਾ ਆਲੂਆਂ ਨੂੰ, ਅਤੇ ਨਾਲ ਦੀ ਨਾਲ ਜਿਹੜੇ ਉੱਪਰ ਆਪਾਂ ਪਾਊਡਰ ਪਾਇਆ ਹੈ ਉਹ ਅੱਛੀ ਤਰ੍ਹਾਂ ਮਿਕਸ ਹੋ ਜਾਏ। ਉਸ ਤੋਂ ਬਾਅਦ ਕੜਾਈ ਵਿੱਚ ਜਿਹੜਾ ਪ੍ਰੋਸੈਸ ਹੈਗਾ ਤੇਲ ਦਾ ਉਹਨੂੰ ਗਰਮ ਕਰਨਾ ਹੈ ਅਤੇ ਆਲੂਆਂ ਨੂੰ ਜਾਂ ਮੱਧਮ ਯਾਨੀ ਕਿ ਲੋਅ ਫਲੇਮ ਜਿਹੜੀ ਗੈਸ ਹੈਗੀ ਹੈ, ਜਦੋਂ ਤੇਲ ਇੱਕਦਮ ਗਰਮ ਹੋ ਜਾਏਗਾ ਅਤੇ ਫਿਰ ਆਪਾਂ ਜਿਹੜੀ ਹੈ ਗੈਸ ਉਹ ਸਿਮ ਕਰ ਦੇਣੀ ਅਤੇ 4-5 ਮਿੰਟ ਤੱਕ ਉਹਨਾਂ ਨੂੰ ਤਲਣਾ ਹੈ। ਕੱਢ ਕੇ ਫਿਰ 5 ਮਿੰਟ ਠੰਡਾ ਹੋਣ ਲਈ ਰੱਖ ਦੇਣਾ ਹੈ। ਠੀਕ ਹੈ ਜੀ, ਤੁਸੀਂ ਸਮਝ ਗਏ ਕਿ ਜਿੰਨੇ ਚਿਰ ਅਸੀਂ ਇਹਨਾਂ ਨੂੰ ਤੇਲ ਦੇ ਵਿੱਚੋਂ ਨਾ ਤਲਾਂਗੇ ਉਨੀ ਦੇਰ ਤੱਕ ਇੰਨੇ ਹੀ ਬਣਨਗੇ। ਸੋ 4-5 ਮਿੰਟ ਤੱਕ ਇਹਨਾਂ ਨੂੰ ਤਲਣਾ ਹੈ, ਬਿਲਕੁਲ ਠੰਡੇ ਤੇਲ ਦੇ ਵਿੱਚ ਵੀ ਇਹਨਾਂ ਨੂੰ ਨਹੀਂ ਪਾ ਦੇਣਾ, ਕਿਉਂਕਿ ਉਹਦੇ ਨਾਲ ਵੀ ਇਹਦਾ ਫਲੇਵਰ ਜਿਹੜਾ ਅੱਛੀ ਤਰ੍ਹਾਂ ਨਹੀਂ ਆਏਗਾ। ਅਤੇ ਬਿਲਕੁਲ ਗਰਮ ਵਾਲੇ ਤੇਲ ਦੇ ਵਿੱਚ ਵੀ, ਉਬਲਦੇ ਤੇਲ ਦੇ ਵਿੱਚ ਵੀ ਨਹੀਂ ਪਾਉਣਾ। ਇੱਕ ਨਾ ਮੀਡੀਅਮ ਜਿਹਾ ਟੈਂਪਰੇਚਰ ਸੈੱਟ ਕਰਨਾ ਜਿਹਦੇ ਵਿੱਚ ਤੁਸੀਂ ਇਹ ਆਲੂ ਪਾਉਣੇ ਨੇ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ 5 ਮਿੰਟ ਲਈ ਠੰਡਾ ਰੱਖ ਲਓ। ਟਿਸ਼ੂ ਪੇਪਰ ਦੇ ਉੱਪਰ ਰੱਖੋ ਤਾਂ ਕਿ ਜਿਹੜਾ ਵਾਧੂ ਓਇਲ ਹੋਏਗਾ ਉਹ ਟਿਸ਼ੂ ਪੇਪਰ ਅਬਜ਼ੋਰਬ ਕਰ ਲਏਗਾ। ਅਤੇ ਜੀ ਹੁਣ ਤੇਲ ਨੂੰ ਚੰਗੀ ਤਰ੍ਹਾਂ ਗਰਮ ਜਦੋਂ ਤੁਸੀਂ ਕਰ ਲਿਆ ਅਤੇ ਆਲੂਆਂ ਨੂੰ ਵੀ ਦੁਬਾਰਾ ਉਹਦੇ ਵਿੱਚ ਪਾ ਦਿੱਤਾ ਅਤੇ ਸੁਨਹਿਰੀ ਸੁਨਹਿਰੀ ਸੋਹਣੇ ਸੋਹਣੇ ਜਿਹੜੇ ਇਹ ਆਪਣੇ ਚਿਪਸ ਨੇ ਜਿਹਨੂੰ ਫਿੰਗਰ ਕਹਿ ਸਕਦੇ ਹਾਂ, ਫਰੈਂਚ ਫਰਾਈ ਕਹਿ ਸਕਦੇ ਹਾਂ, ਜਿਹੜੇ ਕਿ ਅਸੀਂ ਮਾਰਕੀਟ ਦੇ ਵਿੱਚ ਬਹੁਤ ਕੋਸਟਲੀ ਲੈ ਕੇ ਖਾਂਦੇ ਹਾਂ ਅਤੇ ਸਾਨੂੰ ਬੜੇ ਸਵਾਦ ਲੱਗਦੇ, ਅਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹਾਂ। ਫਰੈਂਚ ਫਰਾਈਜ਼ ਕੱਢ ਕੇ ਅਤੇ ਉਹਦੇ ਉੱਪਰ ਫਿਰ ਜੀ ਨਮਕ ਲਗਾ ਲਓ। ਸਿੰਪਲ ਨਮਕ ਲਗਾ ਸਕਦੇ ਹਾਂ, ਬਲੈਕ ਜਿਹੜਾ ਕਾਲਾ ਜਾਂ ਪਿੰਕ ਸਾਲਟ ਹੁੰਦਾ ਤੁਸੀਂ ਉਹ ਵੀ ਲਗਾ ਸਕਦੇ ਹੋ। ਜੇਕਰ ਕਿਸੇ ਨੂੰ ਚਾਟ ਮਸਾਲਾ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਉਹ ਵੀ ਉਹਦੇ ਉੱਪਰ ਪਾ ਕੇ ਅਤੇ ਇਹਨੂੰ ਫਿਰ ਕਿਸੇ ਵੀ ਸੌਸ ਦੇ ਨਾਲ, ਸਪਾਈਸੀ ਜਾਂ ਖਟਮਿੱਠੀ ਸੌਸ ਦੇ ਨਾਲ ਖਾਓਗੇ ਤਾਂ ਤੁਹਾਨੂੰ ਇਹਦਾ ਫਲੇਵਰ ਜਿਹੜਾ ਹੈ ਨਾ ਉਹ ਲੱਗੇਗਾ ਕਿ ਵਾਕਿਆ ਜੀ ਅੱਜ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਹ ਵਾਲੀ ਰੈਸਪੀ ਜਿਹੜੀ ਸੀਗੀ ਦੱਸਣੀ ਤੁਹਾਨੂੰ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਜੀ ਅੱਜ ਜੀ ਪੋਟੈਟੋ ਡੇ ਹੈ। ਅਤੇ ਮੈਂ ਤੁਹਾਨੂੰ ਦੱਸਾਂ ਕਿ ਜਿਹੜੀਆਂ ਭੈਣਾਂ ਨੇ ਅੱਜ ਦੇ ਦਿਨ ਉਹਨਾਂ ਕੋਲ ਟਾਈਮ ਨਹੀਂ ਹੈਗਾ, ਲੇਕਿਨ ਉਹ ਆਲੂ ਨੂੰ ਇੰਜੋਏ ਕਰਨਾ ਚਾਹੁੰਦੀਆਂ ਨੇ, ਮਤਲਬ ਆਲੂ ਦਾ ਕੋਈ ਵੀ ਫਲੇਵਰ ਖਾਣਾ ਚਾਹੁੰਦੀਆਂ ਨੇ, ਅਤੇ ਫਿਕਰ ਨਾ ਕਰੋ ਜੀ ਸਾਰਾ ਦਿਨ ਟਾਈਮ ਨਾ ਲੱਗਾ, ਅਤੇ ਸ਼ਾਮ ਨੂੰ ਤੁਸੀਂ ਗੋਲ ਗੱਪੇ ਜ਼ਰੂਰ ਖਾ ਕੇ ਆਇਓ, ਕਿਉਂਕਿ ਉਹਦੇ ਵਿੱਚ ਬਲੈਕ ਚਨੇ ਅਤੇ ਆਲੂ ਜ਼ਰੂਰ ਪਾਏ ਹੁੰਦੇ ਨੇ, ਛੋਟੇ ਛੋਟੇ ਪਿਆਜ਼ ਕੱਟ ਕੇ ਹੈ ਨਾ ਭਈਆ ਨੇ, ਅਤੇ ਉੱਥੇ ਤੁਸੀਂ ਜਾ ਕੇ ਖਾ ਸਕਦੇ ਜੇਕਰ ਤੁਹਾਡੇ ਕੋਲ ਘਰੇ ਟਾਈਮ ਨਹੀਂ ਹੋਗਾ। ਇੱਕ ਤਾਂ ਨਾਲੇ ਅਤੇ ਜੀ ਦਿਨ ਜਿਹੜਾ ਅਸੀਂ ਮਨਾ ਸਕਦੇ ਹਾਂ ਅਤੇ ਨਾਲ ਦੀ ਨਾਲ ਅਸੀਂ ਆਪਣਾ ਟੇਸਟ ਵੀ ਪੂਰਾ ਕਰ ਸਕਦੇ ਹਾਂ, ਮਤਲਬ ਇੱਕ ਪੰਥ ਅਤੇ 2 ਕਾਜ ਹੋ ਜਾਣਗੇ ਅਤੇ ਨਾਲ ਦੀ ਨਾਲ ਇੰਜੋਏ ਹੋ ਜਾਊਗਾ ਜੀ ਸਾਡਾ ਅਤੇ ਤੁਹਾਡਾ ਪ੍ਰੋਗਰਾਮ ਹੋਮ ਸਵੀਟ ਹੋਮ।

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

102.7 FM ਦੀ ਨਾਲ ਨਾਲ 102.3 103.0 ਜਿਹੜਾ 6 points ਹੈਗੇ ਆ ਉੱਥੇ ਅੰਮ੍ਰਿਤਸਰ ਦੇ ਜਿਹੜੇ ਸਰੋਤਾਜ ਨੇ ਉਹ ਵੀ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਆਨੰਦ ਮਾਣ ਰਹੇ ਨੇ, ਯਾਨੀ ਕਿ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮਾਲਾ ਡੇਜ਼, ਔਰ ਦੂਰ ਦੂਰ ਤੱਕ ਇਹ ਜਿਹੜੇ ਨੈਟਵਰਕ ਇਹ ਜਿਹੜੀ ਰੇਂਜ ਹੈਗੀ ਆ ਇਹ ਸਭ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ, ਕਿਉਂਕਿ ਐਫ ਐਮ ਰੇਨਬੋ ਦਾ ਸਫ਼ਰ ਬਹੁਤ ਪੁਰਾਣਾ ਸਫ਼ਰ ਹੈ, ਬੜੇ ਪੁਰਾਣੇ ਸਰੋਤਾ ਔਰ ਨਵੇਂ ਸਰੋਤਾ ਜਿਹੜੇ ਲਿਸਨਰਸ ਨੇ ਸਾਡੇ ਨਾਲ ਜੁੜਦੇ ਨੇ ਵੱਖਰੀ ਪ੍ਰੋਗਰਾਮਸ ਦੇ ਵਿੱਚ, ਵੱਖਰੇ ਟੋਪਿਕਸ ਔਰ ਉਹਦੇ ਨਾਲ ਨਾਲ ਵੱਖਰੇ ਗੀਤਾਂ ਦਾ ਸੁਮੇਲ, ਔਰ ਖਾਸ ਕਰਕੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਜਿਹੜਾ ਕਿ 1 to 2 ਵਜੇ ਤੱਕ ਹੁੰਦਾ ਹੈ, ਵਾਕਈ ਇਹ ਗੀਤਾਂ ਦਾ ਸਫ਼ਰ ਜਿਹੜਾ ਸਾਨੂੰ ਉਸ ਦੌਰ ਦੇ ਵਿੱਚ ਲੈ ਕੇ ਜਾਂਦਾ ਹੈ, ਉਹ ਸਾਰੇ ਹੀਰੋ ਹੀਰੋਇਨਸ ਉੱਥੋਂ ਦਾ ਉਸ ਸਮੇਂ ਦਾ ਟਰੈਂਡ ਜੋ ਕਿ ਅਸੀਂ ਹੁਣ ਫੋਲੋ ਨਹੀਂ ਕਰਦੇ, ਉਹੀ ਸਟਾਈਲ ਔਰ ਡਰੈਸਅਪ ਸਟਾਈਲ, ਔਰ ਉਹ ਇੱਕ ਵੱਖਰਾ ਜਿਹਾ ਜਿਹੜਾ ਦੌਰ ਸੀਗਾ ਨਾ ਉਹਦੇ ਗੀਤ ਅਸੀਂ ਮਤਲਬ ਤਾਂ ਹੀ ਤਾਂ ਕਹਿੰਦੇ ਨੇ ਕਿ ਉਹ ਗੋਲਡਨ ਏਰਾ ਹੈਗਾ ਜਿਹੜਾ ਕਿ ਫੋਰਐਵਰ ਹੈ ਔਰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ, ਇਸੇ ਕਰਕੇ ਤਾਂ ਜੀ ਸਾਰੇ ਗੀਤਾਂ ਦਾ ਸੁਮੇਲ ਜਿਹੜਾ ਕਿ ਮਿਡ ਮੈਲੋਡੀਜ਼ ਦੇ ਵਿੱਚ ਪੂਰੇ ਦਾ ਪੂਰਾ ਰਸ ਭਰ ਕੇ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ। 102.7 ਮੈਗਾਹਰਟਸ ਦੇ ਨਾਲ ਨਾਲ 103.6 ਮੈਗਾਹਰਟਸ ਸੀ ਸਾਰੇ ਸਰੋਤੇ ਜੋ ਕਿ ਅੰਮ੍ਰਿਤਸਰ ਤੋਂ ਸਾਡੇ ਨਾਲ 1 ਵਜੇ ਤੋਂ ਜੁੜ ਚੁੱਕੇ ਨੇ, ਉਹਨਾਂ ਸਭਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਵੈਲਕਮ ਹੈ ਜੀ। ਅਤੇ ਪ੍ਰੋਗਰਾਮ ਦਾ ਲੁਫਤ ਉਠਾਉਂਦੇ ਹਾਂ ਅਗਲੇ ਗੀਤ ਜੋ ਕਿ ਕਿਸ਼ੋਰ ਕੁਮਾਰ ਜੀ ਹੁਣਾਂ ਦੀ ਆਵਾਜ਼

0: ਦੇ ਵਿੱਚ ਹੈ। ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਕਿ ਆਸ਼ਾ ਭੋਂਸਲੇ ਔਰ ਕਿਸ਼ੋਰ ਕੁਮਾਰ ਜੀ ਹੋਣਾ ਦੇ ਗੀਤ ਨੇ, ਭਾਵੇਂ ਕਿ ਉਹ ਅਲਕਾ ਯਾਗਨਿਕ ਦੇ ਨਾਲ ਹੋਣ, ਆਸ਼ਾ ਭੋਂਸਲੇ ਜੀ ਹੋਣਾ ਦੇ ਨਾਲ ਹੋਣ, ਮੰਨਾ ਡੇ, ਮਤਲਬ ਜਿੰਨੇ ਵੀ ਸਿੰਗਰਸ ਨੇ ਨਾ, ਲੈਜੈਂਡ ਰਹੇ ਨੇ। ਔਰ ਇਹਨਾਂ ਦੀ ਆਵਾਜ਼, ਔਰ ਉਸ ਸਮੇਂ ਦੇ ਵਿੱਚ ਹੁੰਦਾ ਸੀਗਾ ਕਿ ਜਿਹੜਾ ਵੀ ਇੱਕ ਐਕਟਰ ਸੀਗਾ, ਇੱਕ ਹੀਰੋ ਸੀਗਾ, ਸੁਪਰ ਸਟਾਰ ਸੀਗਾ ਨਾ, ਉਹਦੀ ਆਵਾਜ਼ ਦੇ ਨਾਲ ਮੈਚ ਖਾਂਦੀ ਆਵਾਜ਼ ਜਿਹੜੀ ਸੀ ਸਿੰਗਰਸ ਦੀ ਹੁੰਦੀ ਸੀ, ਅਤੇ ਉਹ ਇੱਕ ਜਾਂ ਦੋ ਸਿੰਗਰਸ ਜਿਹੜੇ ਇੱਕ ਜਾਂ ਦੋ ਐਕਟਰਸ ਨੂੰ ਲੀਡ ਕਰਦੇ ਹੁੰਦੇ ਸੀ, ਪਲੇਬੈਕ ਮਿਊਜ਼ਿਕ ਔਰ ਪਲੇਬੈਕ ਸਿੰਗਿੰਗ ਦਿੰਦੇ ਹੁੰਦੇ ਸੀ, ਔਰ ਸਾਨੂੰ ਲੱਗਦਾ ਹੁੰਦਾ ਸੀਗਾ ਕਿ
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ ਉੱਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਪ੍ਰੋਗਰਾਮ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸ ਦਾ 134ਵਾਂ ਐਪੀਸੋਡ ਹੋਵੇਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ

ਲਤਾ ਮੰਗੇਸ਼ਕਰ ਐਂਡ ਕਿਸ਼ੋਰ ਕੁਮਾਰ ਜੀ ਹੋਣਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਟਰੈਕ ਇੰਜੋਏ ਕੀਤਾ ਹੈ ਜੀ। ਬਹੁਤ ਹੀ ਪਿਆਰਾ ਜਿਹਾ ਸਫ਼ਰ ਹੈ, ਇਹਨਾਂ ਗੀਤਾਂ ਦੇ ਸਫ਼ਰ ਦੇ ਨਾਲ ਨਾਲ ਅੱਗੇ ਵੱਧਦੇ ਹਾਂ। ਬਸ ਕੁਛ ਔਰ ਮੁਝੇ ਅਬ ਖੁਦਾ ਸੇ ਨਹੀਂ ਚਾਹੀਏ, ਬਸ ਕੁਛ ਔਰ ਮੁਝੇ ਅਬ ਖੁਦਾ ਸੇ ਨਹੀਂ ਚਾਹੀਏ। ਆਪ ਮਿਲੇ ਮੇਰੀ ਜ਼ਿੰਦਗੀ ਮੇਂ, ਆਪ ਮੁਝੇ ਮਿਲੇ ਮੇਰੀ ਜ਼ਿੰਦਗੀ ਮੇਂ, ਔਰ ਕੁਛ ਵੀ ਖੁਦਾ ਸੇ ਨਹੀਂ ਚਾਹੀਏ। 102.7 FM ਦੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਐਂਡ ਕਿਸ਼ੋਰ ਕੁਮਾਰ ਔਰ ਮੰਨਾ ਡੀ ਐਂਡ ਅਨੁਰਾਧਾ ਪੌੜਵਾਲ। ਕਿੰਨਾ ਸੋਹਣਾ ਸਫ਼ਰ, ਕਿੰਨਾ ਸੋਹਣਾ ਸੁਮੇਲ ਇਹਨਾਂ ਸਭਨਾਂ ਦਾ। ਔਰ ਤੁਸੀਂ ਸੋਚਿਆ ਕਿ ਜੇਕਰ ਇਹ ਇਸ ਜਹਾਨ ਅਤੇ ਇਹਨਾਂ ਦੁਨੀਆ ਦੇ ਵਿੱਚ ਨਾ ਹੁੰਦੇ ਤਾਂ ਸਾਨੂੰ ਇੰਨੇ ਪਿਆਰੇ ਟਰੈਕ, ਇੰਨੇ ਸੋਹਣੇ ਹਸੀਨ ਗਾਣੇ ਕਦੀ ਨਹੀਂ ਸੀ ਮਿਲ ਸਕਦੀ। ਹਾਲਾਂਕਿ ਬਹੁਤ ਸਾਰੇ ਇਹੋ ਜਿਹੇ ਸਿੰਗਰਸ ਨੇ ਜਿਨ੍ਹਾਂ ਨੇ ਆਪਣੀ ਬਿਹਤਰੀਨ ਆਵਾਜ਼ ਦੇ ਨਾਲ ਪੂਰੀ ਸ਼ਿੱਦਤ ਦੇ ਨਾਲ ਗਾਇਆ, ਲੇਕਿਨ ਜਦੋਂ ਲਤਾ ਮੰਗੇਸ਼ਕਰ ਜੀ ਹੋਣਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਕੋਈ ਨਹੀਂ ਆ ਸਕਦਾ। ਸੋ ਜੀ, ਅਗਲਾ ਟਰੈਕ ਸ਼ਬੀਰ ਕੁਮਾਰ ਐਂਡ ਲਤਾ ਜੀ ਹੋਣਾਂ ਦੀ ਆਵਾਜ਼ ਦੇ ਵਿੱਚ, ਤੁਮ ਸੇ ਮਿਲਕਰ ਨਾ ਜਾਣੇ ਕਿਉਂ ਕੁਛ ਔਰ ਵੀ ਯਾਦ ਆਤਾ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਪੂਰਾ ਇੱਕ ਘੰਟਾ ਬੜਾ ਕੁਛ ਯਾਦ ਆਉਣਾ ਹੈ ਤੁਹਾਨੂੰ, ਪਰ ਉਹਦੇ ਵਾਸਤੇ ਤੁਹਾਨੂੰ ਬਣੇ ਰਹਿਣਾ ਹੈ ਜੀ ਮੇਰੇ ਨਾਲ, ਯਾਨੀ ਕਿ ਆਰ ਜੇ ਰਣਦੀਪ ਕੌਰ ਦੇ ਨਾਲ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ।

0: ਤੁਸੀਂ ਇੰਜੋਏ ਕਰ ਰਹੇ ਸੀ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 102.7 ਮੈਗਾਹਰਟਜ਼ 'ਤੇ, ਅਤੇ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਤ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਚੋਣਵੀਆਂ ਖਬਰਾਂ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੌਧ ਗਿਆ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਧੂਰ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਮਿਆਂਮਾਰ ਦੇ ਰਾਸ਼ਟਰਪਤੀ ਮੀਨ ਔਂਗ ਹਲੈਂਗ ਨੇ ਅੱਜ ਬੌਧ ਗਿਆ ਵਿੱਚ ਵਿਸ਼ਵ ਪ੍ਰਸਿੱਧ ਮਹਾਬੋਧੀ ਮੰਦਰ ਦਾ ਦੌਰਾ ਕੀਤਾ ਅਤੇ ਪਵਿੱਤਰ ਬੌਧੀ ਅਸਥਾਨ 'ਤੇ ਪ੍ਰਾਰਥਨਾ ਕੀਤੀ। ਉਹਨਾਂ ਨੇ ਉਸ ਬੌਧੀ ਰੁੱਖ ਦੇ ਹੇਠਾਂ ਵੀ ਧਿਆਨ ਲਾਇਆ ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਆਪਣੇ ਦੌਰੇ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਕੌਰ ਵਿੱਚ ਇਤਿਹਾਸਕ ਸੁਜਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਬੌਧ ਗਿਆ ਵਿੱਚ ਬਰਮੀ ਮੱਠ ਦਾ ਦੌਰਾ ਵੀ ਕੀਤਾ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਸੀ ਜਿਸ ਵਿੱਚ ਸੀਨੀਅਰ ਅਧਿਕਾਰੀ ਅਤੇ ਬੌਧੀ ਪ੍ਰਤੀਨਿਧੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾ ਮੁਕਤ ਸੈਯਦ ਅਤਾ ਹਸਨੈਨ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਗਯਾ ਹਵਾਈ ਅੱਡੇ 'ਤੇ ਰਾਸ਼ਟਰਪਤੀ ਹਲੈਂਗ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹਲੈਂਗ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ, ਵਪਾਰ, ਖੇਤੀ ਸੁਰੱਖਿਆ ਅਤੇ ਸਾਂਝੀ ਭਾਈਚਾਰਕ ਵਿਰਾਸਤ ਨੂੰ ਨਵੀਂ ਗਤੀ ਦੇਣ ਵੱਲ ਇੱਕ ਅਹਿਮ ਕਦਮ ਹੈ। ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਛੱਡ ਚੁੱਕੇ ਸਿੱਧਰਮਈਆ ਨੇ ਅੱਜ ਸ਼ਾਮ 4 ਵਜੇ ਬੈਂਗਲੁਰੂ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਨਵੇਂ ਨੇਤਾ ਦੀ ਚੋਣ ਕੀਤੀ ਜਾਵੇਗੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਸਿੱਧਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਹਨਾਂ ਨੂੰ ਨਵੇਂ ਨੇਤਾ ਦੀ ਚੋਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ DK ਸ਼ਿਵ ਕੁਮਾਰ ਨੂੰ ਰਸਮੀ ਤੌਰ 'ਤੇ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ 136 ਵਿਧਾਇਕਾਂ ਨੂੰ ਵਿਧਾਨ ਸਭਾ ਮੀਟਿੰਗ ਵਿੱਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। AICC ਦੇ ਜਨਰਲ ਸਕੱਤਰ ਅਤੇ ਕਰਨਾਟਕਾ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਕਾਰਵਾਈ ਦੀ ਨਿਗਰਾਨੀ ਕਰਨਗੇ। ਵਿਧਾਇਕ ਦਲ ਦੀ ਮੀਟਿੰਗ ਵਿੱਚ ਚੁਣੇ ਗਏ ਨੇਤਾ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦੀ ਇਜਾਜ਼ਤ ਲੈਣਗੇ ਅਤੇ ਮੰਤਰੀ ਪ੍ਰੀਸ਼ਦ ਦੀ ਸਹੁੰ ਚੁੱਕਣ ਦੀ ਤਰੀਕ ਤੈਅ ਕਰਨਗੇ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਪੁਣੇ ਦੇ ਖੜਕਵਾਸਲਾ ਵਿਖੇ ਰਾਸ਼ਟਰੀ ਰੱਖਿਆ ਅਕੈਡਮੀ ਵਿਖੇ 195ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਦਿਵੇਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਨੇ ਸਟੀਕਤਾ ਅਤੇ ਦ੍ਰਿੜਤਾ ਨਾਲ ਉਕਸਾਵੇ ਦਾ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਪਾਸਿੰਗ ਆਊਟ ਕੈਡਟਾਂ ਨੂੰ ਪੇਸ਼ੇਵਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਡਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਿੰਗ ਨਿਰਪੱਖ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲੇ @ AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰਾਂ ਵਜੋਂ ਉਹਨਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਹਨਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ।
2: ਮੇਰੇ ਲਈ ਇਹ ਬਹੁਤ ਸਨਮਾਨ ਕੀ ਬਾਤ ਹੈ ਕਿ ਮੁਝੇ ਤੀਨੋ ਸੇਨਾਓਂ ਸੇ ਗਾਰਡ ਆਫ ਆਨਰ ਲੇਨੇ ਕਾ ਅਵਸਰ ਮਿਲਾ। ਇਸਕੇ ਲੀਏ ਮੈਂ ਤੀਨੋ ਸੇਨਾਓਂ ਔਰ ਸੇਨਾ ਮੁਖਿਆਲੇ ਕੋ ਧੰਨਵਾਦ ਦੇਤਾ ਹੂੰ। ਗਾਰਡ ਆਫ ਆਨਰ ਕੇ ਸਮਾਪਨ ਕੇ ਸਾਥ ਮੈਂ ਵਰਦੀ ਮੇਂ ਆਪਣੇ ਸਾਥੀਓਂ ਸੇ ਵਿਦਾਈ ਲੇਤਾ ਹੂੰ। ਮੈਨੇ ਵਰਦੀ ਮੇਂ

0: अंतिम बार समर स्मारक पर पुष्प चक्र अर्पित किया। ये उन वीर सैनिकों को मेरी विनम्र श्रद्धांजलि है जिन्होंने देश की सेवा में सर्वोच्च बलिदान दिया।
1: ਉੱਨੀ ਸੌ 81 ਵਿੱਚ ਭਾਰਤੀ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਕਈ ਮਹੱਤਵਪੂਰਨ ਕਮਾਨ ਅਤੇ ਸਟਾਫ ਅਹੁਦਿਆਂ 'ਤੇ ਰਹੇ। ਉਹਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਜਨਰਲ ਚੌਹਾਨ ਦੀ ਥਾਂ ਲੈਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸੰਬੰਧੀ ਸਾਰਣੀ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇੱਕ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਉੱਤੇ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਵੇਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਣੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੇ ਕੇਂਦਰ ਸਰਕਾਰ ਦੇ ਸਰਹੱਦ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਗੈਰ ਕਾਨੂੰਨੀ ਢਾਂਚਿਆਂ ਅਤੇ ਅਣਅਧਿਕਾਰਤ ਗਤੀਵਿਧੀਆਂ ਨੂੰ ਹਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਫੈਸਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਹੋਈ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਵਿੱਚ ਲਿਆ। ਅਰਨੀਆ, ਆਰਐਸਪੁਰਾ ਅਤੇ ਸੁਚੇਤਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਹੱਦੀ ਇਲਾਕੇ ਸਰਹੱਦ ਪਾਰੋਂ ਖਤਰਿਆਂ ਅਤੇ ਦੇਸ਼ ਵਿਰੋਧੀ ਤੱਤਾਂ ਵੱਲੋਂ ਗੈਰ ਕਾਨੂੰਨੀ ਬੁਨਿਆਦੀ ਢਾਂਚਿਆਂ ਅਤੇ ਅਣਅਧਿਕਾਰਤ ਨੈਟਵਰਕਾਂ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਪ੍ਰਤੀ ਸੰਵੇਦਨਸ਼ੀਲ ਬਣੇ ਹੋਏ ਨੇ। ਵਸਨੀਕਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਵਿਰੁੱਧ ਸਖਤ ਕਾਰਵਾਈ ਜ਼ਰੂਰੀ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਹਿੰਦੀ ਪੱਤਰਕਾਰਤਾ ਦਿਵਸ 'ਤੇ ਹਿੰਦੀ ਭਾਸ਼ਾ ਨੂੰ ਸਮਰਪਿਤ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਨੇ ਸਮਾਜਿਕ ਚੇਤਨਾ ਜਗਾਉਣ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿੱਚ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ਵਿੱਚ ਗੜੇ ਵੀ ਪਏ ਨੇ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ ਸਮੇਤ ਬਹੁਤ ਸਾਰੀਆਂ ਥਾਵਾਂ 'ਤੇ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਨੁਮਾ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਸਾਰੇ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਮਾਣਾ, ਪਟਿਆਲਾ, ਰਾਜਪੁਰਾ ਅਤੇ ਡੇਰਾਬੱਸੀ ਵਿੱਚ ਬਾਰਿਸ਼ ਪੈਣ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ ਦੇ ਥੀਨ ਡੈਮ ਇਲਾਕੇ ਵਿੱਚ ਘੱਟੋ ਘੱਟ ਤਾਪਮਾਨ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 18 ਡਿਗਰੀ ਸੈਲਸੀਅਸ ਦਰਜ ਹੋਇਆ ਹੈ। ਬਿਹਾਰ ਵਿੱਚ ਤੂਫਾਨ, ਮੀਂਹ ਅਤੇ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਗਯਾ ਵਿੱਚ 3, ਔਰੰਗਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਹੈ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ ਵਜੋਂ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਵੇਗਾ। ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ 23-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਵੀਰਵਾਰ ਨੂੰ ਚੈਂਪਸਫੋਰਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਸੀ। ICC ਮਹਿਲਾ 2020 ਵਿਸ਼ਵ ਕ੍ਰਿਕਟ ਕੱਪ ਤੋਂ ਪਹਿਲਾਂ ਇਹ ਲੜੀ ਮਹੱਤਵਪੂਰਨ ਹੈ। ਵਿਸ਼ਵ ਕੱਪ 12 ਜੂਨ ਤੋਂ ਇੰਗਲੈਂਡ ਵਿੱਚ ਖੇਡਿਆ ਜਾਵੇਗਾ। IPL ਕ੍ਰਿਕਟ ਵਿੱਚ ਫਾਈਨਲ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਨਾਲ ਭਲਕੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ 7:30 ਵਜੇ ਸ਼ੁਰੂ ਹੋਵੇਗਾ। ਬੀਤੀ ਰਾਤ ਚੰਡੀਗੜ੍ਹ ਵਿੱਚ ਹੋਏ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਮਿਆਂਮਾਰ ਦੇ ਰਾਸ਼ਟਰਪਤੀ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਬੋਧਗਯਾ ਪਹੁੰਚ ਗਏ ਨੇ। ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿੱਚ। ਫੌਜ ਮੁਖੀ ਜਨਰਲ ਉਪਿੰਦਰ ਦਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਸੇਨਾਵਾਂ ਉੱਚ ਪੱਧਰੀ ਚੌਕਸੀ 'ਤੇ ਨੇ ਅਤੇ ਲੋੜ ਪੈਣ 'ਤੇ ਆਪਰੇਸ਼ਨ ਸਿੰਦੂਰ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ

ਸੇਵਾ ਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਉਹਨਾਂ ਦੀ ਥਾਂ ਲੈਣਗੇ। ਅਤੇ ਮਹਿਲਾ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਜੀ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ ਫਿਰ ਤੋਂ ਆਪਾਂ ਕੰਟੀਨਿਊ ਕਰਦੇ ਹਾਂ ਜੀ ਆਪਣਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਕਿਸੇ ਨੇ ਬੜਾ ਹੀ ਖੂਬ ਕਿਹਾ ਹੈ, ਸਾਥ ਚੱਲਣੇ ਕੇ ਲੀਏ ਸਾਥੀ ਚਾਹੀਏ। ਜੀ ਹਾਂ, ਸਾਥ ਚੱਲਣੇ ਕੇ ਲੀਏ ਸਾਥੀ ਚਾਹੀਏ, ਆਂਸੂਓਂ ਕੋ ਰੋਕਣੇ ਕੇ ਲੀਏ ਮੁਸਕਾਨ ਚਾਹੀਏ। ਜ਼ਿੰਦਾ ਰਹਿਣਾ ਹੈ ਤੋ ਉਸਕੇ ਲੀਏ ਜ਼ਿੰਦਗੀ ਚਾਹੀਏ, ਔਰ ਜ਼ਿੰਦਗੀ ਕੋ ਜੀਨੇ ਕੇ ਲੀਏ ਆਪ ਚਾਹੀਏ, ਮਤਲਬ ਹਮਾਰੇ ਲਿਸਨਰਸ ਚਾਹੀਏ। ਔਰ ਹਮਾਰੇ ਲਿਸਨਰਸ ਕੋ ਕਿਆ ਚਾਹੀਏ? FM ਰੇਨਬੋ, ਕਿਉਂਕਿ ਉਨਸੇ ਬਿਨਾ ਨਾ ਤੋ ਆਪ ਜੀ ਸਕਤੀ ਹੈ ਨਾ ਹੀ ਹਮਾਰਾ FM ਰੇਨਬੋ ਆਪਕੇ ਬਿਨਾ ਅਧੂਰਾ ਲਗੇਗਾ। ਸੋ ਇਸੀ ਲਈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਮੇ ਉਨ ਯਾਦੋਂ ਕੋ, ਉਨ ਅਫਸਾਨੋਂ ਕੋ ਦੁਬਾਰਾ ਸੇ ਜੀਨੇ ਕੇ ਲੀਏ, ਯਾਦੋਂ ਕੋ ਤਾਜ਼ਾ ਰੱਖਣੇ ਕੇ ਲੀਏ, ਔਰ ਆਂਸੂਓਂ ਕੋ ਰੋਕਣੇ ਕੇ ਲੀਏ, ਔਰ ਆਂਖੋਂ ਕੇ ਸਾਥ ਸਾਥ ਆਪਣੇ ਹੋਂਠੋਂ ਪਰ ਵੀ ਮੁਸਕੁਰਾਨ ਲਾਣੇ ਕੇ ਲੀਏ, ਮੁਸਕਾਨ ਜੋ ਹੈ ਉਹ ਬਰਕਰਾਰ ਰੱਖਣੇ ਕੇ ਲੀਏ। ਸਾਥ ਚਲਤੇ ਚਲਤੇ ਯੂੰ ਹੀ ਕੱਟ ਜਾਏਗਾ ਯੇ ਸਫ਼ਰ, ਕੁਛ ਲਮਹੇ ਜੋ ਹੈ ਵੋ ਬੁਰੇ ਵੀ ਹੋਂਗੇ, ਔਰ ਕੁਛ ਵਾਦੀ ਔਰ ਕੁਛ ਲਮਹੇ ਜੋ ਤਰੋ ਤਾਜ਼ਾ ਵੀ ਕਰੇਂਗੇ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਰਜੇ ਰਣਦੀਪ ਕੌਰ ਆਪਕੇ ਸਾਥ, ਔਰ ਸਟੂਡੀਓ ਕੀ ਘੜੀ ਪਰ 1:51 ਔਰ 22 ਸੈਕਿੰਡ ਹੋ ਚੁੱਕੇ ਹੈਂ।
1: ਕਹਿ ਦੂੰ ਤੁਮੇ
2: ਹਾਂ
1: ਯਾ ਚੁੱਪ ਰਹੂੰ,
2: ਨਾ
1: ਦਿਲ ਮੇ ਮੇਰੇ ਆਜ ਕਿਆ ਹੈ,
2: ਕਿਆ ਹੈ

ਜੀ ਦੋਸਤੋ, ਤੁਹਾਨੂੰ ਸਭ ਨੂੰ ਪਤਾ ਹੈ ਕਿ ਆ ਚੀ ਰਣਦੀਪ ਕੌਰ ਜਿਹੜਾ ਵਾਅਦਾ ਤੁਹਾਡੇ ਨਾਲ ਕਰਦੀ ਹੈ ਉਹ ਹਮੇਸ਼ਾ ਪੂਰਾ ਕਰਦੀ ਹੈ। ਜਿੱਦਾਂ ਕਿ ਮੈਂ ਵਾਅਦਾ ਕਰਦੀ ਹਾਂ ਕਿ ਜਲਦ ਤੁਹਾਨੂੰ ਮਿਲਾਂਗੀ ਅਤੇ ਮੈਂ ਜਲਦੀ ਜਲਦੀ ਆ ਵੀ ਜਾਂਦੀ ਹਾਂ, ਲੇਕਿਨ ਹੁਣ ਜਿਹੜਾ ਸਮਾਂ ਮਤਲਬ ਮੇਰੇ ਜਾਣ ਦਾ ਹੋ ਚੁੱਕਿਆ, ਕਿਉਂਕਿ ਜੀ 4 ਕੁ ਮਿੰਟ ਦਾ ਸਮਾਂ ਰਹਿ ਗਿਆ ਅਤੇ ਇਸ 4 ਮਿੰਟ ਦੇ ਵਿੱਚ ਬਹੁਤੀਆਂ ਜ਼ਿਆਦੀਆਂ ਗੱਲਾਂ ਤਾਂ ਨਹੀਂ ਜੇ ਹੋਣੀ ਹੈ, ਕਿਉਂਕਿ ਸਵੇਰ ਦੇ ਆਪਾਂ ਆਏ ਹੋਏ ਹਾਂ ਅਤੇ ਜੀ ਅੱਜ ਦਿਨ ਪੂਰਾ ਮਨਾ ਲਿਆ ਤੁਹਾਡੇ ਨਾਲ ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਰੈਸਪੀ ਸ਼ੇਅਰ ਕੀਤੀਆਂ। ਖਾਸ ਕਰਕੇ ਪੋਟੈਟੋ ਵਾਲੀ ਰੈਸਪੀ ਤਾਂ ਮੈਂ ਵੀ ਘਰ ਜਾ ਕੇ ਜ਼ਰੂਰ ਟਰਾਈ ਕਰਨੀ ਹੈ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਮੈਂ ਜ਼ਰੂਰ ਪਹਿਲੇ ਵੀ ਟਰਾਈ ਕੀਤੀ ਹੋਈ, ਲੇਕਿਨ ਜਿੱਦਾਂ ਕਿ ਤੁਹਾਨੂੰ ਪਤਾ ਕਿ ਅੱਜ ਦਾ ਦਿਨ ਜਿਹੜਾ ਕਿ ਖਾਸ ਹੈ, ਵਰਲਡ ਪੋਟੈਟੋ ਡੇ ਹੈ, ਇਸ ਕਰਕੇ ਅੱਜ ਦਾ ਦਿਨ ਤਾਂ ਖਾਸ ਹੋ ਹੀ ਗਈ ਅਤੇ ਉਸ ਕਰਕੇ ਵੀ ਖਾਸ ਹੈ ਕਿ ਅੱਜ ਤੁਹਾਡੇ ਨਾਲ ਰਾਬਤਾ ਕਾਇਮ ਹੋਇਆ ਹੈ ਐਫ ਐਮ ਰੇਨਬੋ ਦੇ ਜ਼ਰੀਏ। ਤੋ ਜੀ, ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਸਮਾਂ ਹੋ ਗਿਆ ਅਤੇ ਮੈਨੂੰ ਹੁਣ ਇਜਾਜ਼ਤ ਦਿਓ, ਯਾਨੀ ਕਿ ਆਪਣੀ ਪਿਆਰੀ ਆਜੇ ਦੋਸਤ ਰਣਦੀਪ ਤੁਹਾਡੇ ਤੋਂ ਅਲਵਿਦਾ ਲੈਂਦੀ ਹੈ ਅਤੇ ਜਲਦ ਮਿਲਣ ਦਾ ਜਿਹੜਾ ਵਾਅਦਾ ਕਰਕੇ ਫਿਰ ਜਾਣੀ ਹੈ। ਜਲਦ ਮਿਲਾਂਗੇ ਕਿਸੇ ਹੋਰ ਦਿਨ, ਹੋਰ ਸਾਰੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਤੇ ਬਹੁਤ ਸਾਰੀ ਇਨਫੋਰਮੇਸ਼ਨ ਦੇ ਨਾਲ। ਫਿਲਹਾਲ ਅੱਜ ਦੇ ਲਈ ਇੰਨਾ ਹੀ, ਰੱਬ ਰੱਖਾ, ਸਤਿ ਸ਼੍ਰੀ ਅਕਾਲ। ਅਤੇ ਜੀ, ਇਸ ਪ੍ਰੋਗਰਾਮ ਦਾ ਆਖਰੀ ਵਾਲਾ ਗੀਤ ਫਿਲਮ ਹੈ ਜੀ ਹਿੰਮਤ ਵਾਲਾ, ਲਤਾ ਮੰਗੇਸ਼ਕਰ ਐਂਡ ਕਿਸ਼ੋਰ ਕੁਮਾਰ ਜੀ ਹੁਣਾਂ ਦੀ ਆਵਾਜ਼ ਦੇ ਵਿੱਚ।

GGGGFM Rainbow ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ 102.7 MHz ਯਾਨੀ ਕਿ FM Rainbow ਤੇ ਮੈਂ ਤੁਹਾਡਾ ਆਪਣਾ RJ ਦੋਸਤ ਰਮਨੀਸ਼। ਵੈਲ ਦੋਸਤੋ, ਮੈਂ ਤਾਂ ਤੁਹਾਨੂੰ ਬਹੁਤ ਮਿਸ ਕੀਤਾ ਤੇ ਆਈ ਨੋ ਤੁਸੀਂ ਵੀ ਮੈਨੂੰ ਬਹੁਤ ਜ਼ਿਆਦਾ ਮਿਸ ਕੀਤਾ ਹੋਵੇਗਾ, ਕਿਉਂਕਿ ਨਾ ਇਸ ਵਾਰੀ ਮੈਂ ਥੋੜ੍ਹਾ ਜਲਦੀ ਆ ਗਿਆ, ਕਿਉਂਕਿ ਨਾ ਕਹਿੰਦੇ ਨਾ ਜਦੋਂ ਯਾਦ ਜ਼ਿਆਦਾ ਕਰਨ ਲੱਗ ਜਾਓ ਨਾ ਤਾਂ ਫਿਰ ਨਾ ਦਿਲ ਨਾਲ ਧੜਕਣ ਲੱਗ ਹੀ ਜਾਂਦਾ ਕਿ ਚੱਲ ਯਾਰ ਅਸੀਂ ਆ ਹੀ ਜਾਂਦੇ ਹਾਂ। ਵੈਲ ਇੱਕ ਸੋਹਣੀ ਇੰਟਰੋਡਕਸ਼ਨ ਕਰਦੇ ਹਾਂ ਵੈਲ ਦਿਲਾ ਸ਼ਾਇਰ ਪ੍ਰੋਗਰਾਮ ਦੀ। ਕਹਿੰਦੇ ਨਾ ਕਿ ਮੈਂ ਤੁਹਾਡਾ ਆਪਣਾ RJ ਦੋਸਤ ਰਮਨੀਸ਼, ਜੋ ਤੁਹਾਡੇ ਦਿਲਾਂ ਦੀਆਂ ਕਹਿੰਦੇ ਨਾ ਗੱਲਾਂ ਨੂੰ ਆਵਾਜ਼ ਦੇਣ ਆਇਆ ਹੈ। ਅੱਜ ਦੀ ਇਹ ਦੁਪਹਿਰ ਹੋਵੇਗੀ ਕੁਝ ਖਾਸ, ਕੁਝ ਮਿੱਠੀਆਂ ਯਾਦਾਂ, ਕੁਝ ਅਧੂਰੀਆਂ ਖੁਆਇਸ਼ਾਂ ਅਤੇ ਬੇਅੰਤ ਜਜ਼ਬਾਤਾਂ ਨਾਲ ਭਰੀ ਹੋਈ, ਕਿਉਂਕਿ ਕਹਿੰਦੇ ਨਾ ਜਦੋਂ ਦਿਲ ਸ਼ਾਇਰ ਬਣ ਜਾਵੇ ਨਾ ਤਾਂ ਹਰ ਲਫ਼ਜ਼ ਇੱਕ ਕਹਾਣੀ ਬਣੀ ਹੁੰਦੀ ਹੈ, ਹਰ ਖਾਮੋਸ਼ੀ ਵਿੱਚ ਇੱਕ ਅਹਿਸਾਸ ਹੁੰਦਾ ਹੈ। ਚਲੋ ਸ਼ੁਰੂ ਕਰੀਏ ਫਿਰ ਇੱਕ ਸੋਹਣੀ ਜਿਹੀ ਸ਼ਾਇਰੀ ਨਾਲ। ਕਹਿੰਦੇ ਨਾ ਦਿਲ ਦੇ ਕਾਗਜ਼ ਉੱਤੇ ਲਿਖ ਕੇ ਅਹਿਸਾਸ ਕਈ, ਕਿ ਦਿਲ ਦੇ ਕਾਗਜ਼ ਉੱਤੇ ਲਿਖੇ ਨੇ ਅਹਿਸਾਸ ਕਈ, ਕੁਝ ਪੜ੍ਹ ਲੈਂਦਿਆਂ ਜਹਾਨ ਕੁਝ ਰਹਿ ਜਾਂਦੇ ਨੇ ਗੁਪਤ ਹੀ, ਮੁਸਕਾਨਾਂ ਦੇ ਪਿੱਛੇ ਹੀ ਦਰਦ ਵੱਸਦਾ ਹੈ, ਇਹ ਦਿਲ ਹੀ ਜਾਣਦਾ ਹੈ ਕਿੰਨਾ ਕੁਝ ਸਹਿੰਦਾ ਹੈ। ਦੋਸਤੋ, ਅੱਜ ਦੇ ਸ਼ੋਅ ਵਿੱਚ ਅਸੀਂ ਗੱਲਾਂ ਕਰਾਂਗੇ ਪਿਆਰ ਦੀ ਅਤੇ ਉਹਨਾਂ ਯਾਦਾਂ ਦੀ ਜੋ ਕਦੇ ਇੰਨੇ ਪੁਰਾਣੀਆਂ ਨਹੀਂ ਹੁੰਦੀਆਂ, ਅਤੇ ਤੁਸੀਂ ਵੀ ਸਾਡੇ ਨਾਲ ਆਪਣੀਆਂ ਫੀਲਿੰਗਸ ਸਾਂਝੀਆਂ ਕਰ ਸਕਦੇ ਹੋ। ਕੋਈ ਸ਼ਾਇਰੀ, ਕੋਈ ਗੀਤ ਜਾਂ ਕੋਈ ਕਹਾਣੀ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ। ਇੱਕ ਹੋਰ ਛੋਟੀ ਜਿਹੀ ਗੱਲ ਇਹੀ ਕਹੂੰਗਾ ਦੋਸਤੋ, ਕਿ ਕੁਝ ਰਿਸ਼ਤੇ ਨਾ ਲਫ਼ਜ਼ਾਂ ਨਾਲ ਨਹੀਂ ਅਹਿਸਾਸਾਂ ਨਾਲ ਬਣਦੇ ਨੇ। ਕਹਿੰਦੇ ਨੇ ਜਿਹੜੇ ਦਿਲ ਵਿੱਚ ਵੱਸ ਜਾਣ ਉਹ ਕਦੇ ਨਹੀਂ ਮੁੱਕਦੇ ਨੇ। ਤਾਂ ਤਿਆਰ ਹੋਏ ਇਸ ਸੋਹਣੇ ਸਫ਼ਰ ਲਈ, ਕਹਿੰਦੇ ਨੇ ਜਿੱਤੇ ਹਰ ਸੁਰ ਹਰ ਸ਼ਬਦ ਕਹਿੰਦੇ ਤੁਹਾਡੇ ਦਿਲ ਨੂੰ ਛੋਏਗਾ, ਰੇਡੀਓ ਦੀ ਇਸ ਆਵਾਜ਼ ਨੂੰ ਥੋੜ੍ਹਾ ਜਿਹਾ ਵਧਾ ਲਓ ਅਤੇ ਆਪਣੇ ਜਜ਼ਬਾਤਾਂ ਨੂੰ ਖੁੱਲ੍ਹ ਕੇ ਜੀਣ ਦਿਓ। ਇਹ ਦਿਲਾ ਚਾਇਰ ਹੈ ਜਿੱਥੇ ਦਿਲ ਬੋਲਦਾ ਹੈ ਅਤੇ ਦੁਨੀਆ ਸੁਣਦੀ ਹੈ। ਵੈਲ ਦੁਨੀਆ ਤਾਂ ਸੁਣੂਗੀ ਜੇਕਰ ਤੁਸੀਂ ਸਾਨੂੰ ਆਪਣੇ ਸਾਡੇ ਇਸ ਵਟਸਐਪ ਨੰਬਰ 'ਤੇ ਤੁਸੀਂ ਆਪਣੀ ਸ਼ਾਇਰੀ, ਪੋਇਟਰੀਜ਼, ਕਵਿਤਾਵਾਂ ਅਗਰ ਭੇਜੋਗੇ। ਨੰਬਰ ਹੈ ਜੀ 9855101027, ਯਾਨੀ ਕਿ 9855101027, ਅਤੇ ਤੁਸੀਂ ਵਟਸਐਪ ਕਰੋ। ਐਂਡ ਸਾਡੇ ਜਿਹੜੇ ਸਰੋਤੇ ਨੇ, ਜਿਹੜੇ ਪੁਰਾਣੇ ਸਰੋਤੇ ਨੇ ਸਾਡੇ, ਉਹਨਾਂ ਨੂੰ ਇਹ ਨੰਬਰ ਬਾਰੇ ਪਤਾ ਹੈ। ਇਹ ਨੰਬਰ ਸੀ ਸਾਡੇ ਨਵੇਂ ਸਰੋਤਿਆਂ ਲਈ, ਪੁਰਾਣੇ ਸਰੋਤਿਆਂ ਨੂੰ ਨਾ ਹੁਣ ਯਾਦ ਹੀ ਹੋ ਚੁੱਕਿਆ, ਕਿਉਂਕਿ ਸਾਡੇ ਨਾਲ ਉਹ ਬਹੁਤ ਪਿਆਰ ਕਰਦੇ ਨੇ ਅਤੇ ਆਪਣੀ ਕਹਿੰਦੇ ਨਾ ਅਸੀਂ ਕਲਾਸ ਜਿੱਦਾਂ ਰੋਜ਼ ਲਗਾਉਂਦੇ ਨੇ, ਪ੍ਰੈਜੈਂਟੇਸ਼ਨ ਉਹ ਲੱਗਦੀ ਹੁੰਦੀ ਆ, ਅਟੈਂਡੈਂਸ ਲੱਗਦੀ ਹੁੰਦੀ ਹੈ, ਬਸ ਉਸੇ ਤਰ੍ਹਾਂ ਨਾ ਉਹ ਵੀ ਅਟੈਂਡੈਂਸ ਲਵਾਈ ਦਿੰਦੇ ਅਤੇ ਉਹਨਾਂ ਦੀ ਪ੍ਰੈਜੈਂਟ ਵੀ ਹਰ ਵਾਰੀ ਲੱਗ ਹੀ ਜਾਂਦੀ ਹੈ। ਲਓ ਜੀ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਦਿਲਾ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ RJ ਦੋਸਤ ਰਮਨੀਸ਼। ਲੈਟਸ ਸਟੇ ਕੰਟੀਨਿਊ।

ਸੀ, ਇੰਨੀ ਪਿਆਰੀ ਸ਼ਾਇਰੀ ਲਿਖੀ, ਸੋ ਸਵੀਟ ਸਰ, ਸੋ ਸਵੀਟ। ਉਸ ਤੋਂ ਬਾਅਦ ਸਾਡੇ ਹੋਰ ਸਰੋਤੇ ਨੇ, ਓਕੇ ਸੋਨੂ ਫਰੋਮ ਓਮਾਨ, ਓਮਾਨ ਤੋਂ ਸਾਨੂੰ ਲਿਖ ਰਹੇ ਨੇ ਕਿ ਸਜਣਾ ਯਾਦ ਤਾਂ ਆਵੇਗੀ, ਸਜਣਾ ਯਾਦ ਤਾਂ ਆਵਾਂਗੇ, ਹਾਂ ਸਜਣਾ ਯਾਦ ਤਾਂ ਆਵਾਂਗੇ, ਕਦੇ ਦਰਦ ਬਣ ਕੇ, ਕਦੇ ਹੰਝੂ ਬਣ ਕੇ, ਕਦੇ ਯਾਦ ਬਣ ਕੇ, ਪ੍ਰੀਤ ਕਦੇ ਖੁਆਬ ਬਣ ਕੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ ਸੋਨੂ ਫਰੋਮ ਓਮਾਨ। ਉਹ ਤੋਂ ਬਾਅਦ ਸਾਡੇ, ਗੁੱਡ ਆਫਟਰਨੂਨ ਰਮਨੀਤ ਸਰ, ਵੈਲਕਮ ਟੂ ਯੂ ਇਨ ਆਵਰ ਪ੍ਰੋਗਰਾਮ। ਜੀ ਜੀ, ਇਹ ਸਾਰਿਆਂ ਦਾ ਪ੍ਰੋਗਰਾਮ ਹੈ ਵੈਸੇ ਤਾਂ, ਹਾਂਜੀ, ਇਸ ਲਈ ਧੰਨਵਾਦ ਕੁਲਵਿੰਦਰ ਜੀ। ਕੁਲਵਿੰਦਰ ਜੀ ਨੇ ਕੀ ਭੇਜਿਆ ਹੈ, ਕਿਸੇ ਅੱਜ ਉਹਨਾਂ ਨੇ ਨਾ ਲੱਗ ਰਿਹਾ ਕਿਤੇ ਕੋਈ ਬੁੱਕ ਰੀਡ ਕੀਤੀ ਲੱਗਦੀ, ਅਤੇ ਉਹਦੇ ਵਿੱਚ ਉਹਨਾਂ ਅੱਜ ਸਾਨੂੰ ਭੇਜਿਆ। ਮੈਂ ਆਪਣੇ ਸਰੋਤਿਆਂ ਨੂੰ ਵੈਲ ਰਿਕੁਐਸਟ ਹੀ ਕਰ ਸਕਦਾ ਕਿ ਦੋਸਤੋ, ਅਗਰ ਤੁਸੀਂ ਕੁਛ ਵੀ ਲਿਖ ਕੇ ਭੇਜਦੇ ਹੋ, ਦੈਨ ਤੁਸੀਂ ਰਾਈਟਰ ਜ਼ਰੂਰ ਮੈਨਸ਼ਨ ਕਰੋ। ਅਗਰ ਤੁਸੀਂ ਖੁਦ ਨਹੀਂ ਲਿਖਦੇ ਜਾਂ ਕਿਸੇ ਨੂੰ ਸੁਣਨਾ ਪਸੰਦ ਕਰਦੇ ਹੋ, ਦੈਨ ਉਹਨਾਂ ਦਾ ਨਾਮ ਜ਼ਰੂਰ ਮੈਨਸ਼ਨ ਕਰੋ। ਅਗਰ ਤੁਸੀਂ ਲਿਖਦੇ ਹਾਂ ਤਾਂ ਦੈਨ ਮੈਨਸ਼ਨ ਤਾਂ ਕਰਦੇ ਹੋ ਤੁਸੀਂ। ਵੈਲ ਲਿਖ ਰਹੇ ਨੇ ਕਿ ਮੇਰੇ ਹਾਲਾਤ ਐਸੇ ਨੇ, ਮੈਂ ਤੇਰਾ ਹੋ ਨਹੀਂ ਸਕਦਾ, ਮੈਂ ਤੈਨੂੰ ਵੇਖ ਸਕਦਾ ਹਾਂ, ਮੈਂ ਤੈਨੂੰ ਛੋਹ ਨਹੀਂ ਸਕਦਾ। ਇੱਕ ਅਸਮਾਨ ਥੱਲੇ ਇੱਕ ਸ਼ਹਿਰ ਦੇ ਬਾਸ਼ਿੰਦੇ ਹਾਂ, ਇੱਕ ਛੱਤ ਥੱਲੇ ਆਪਣਾ ਟਿਕਾਣਾ ਹੋ ਨਹੀਂ ਸਕਦਾ। ਓਏ ਹੋਏ, ਕਿਆ ਬਾਤ ਹੈ ਜੀ। ਖਾਬਾ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾ, ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋ ਨਹੀਂ ਸਕਦਾ। ਕਰਾਂ ਟਕੋਰ ਮੈਂ ਕਿੱਦਾਂ, ਦੇਵਾਂ ਰਾਹਤ ਕਿੰਜ ਤੈਨੂੰ, ਮੈਂ ਤਾਂ ਲਹੂ ਹਾਂ ਅਤੇ ਲਹੂ ਜ਼ਖਮ ਨੂੰ ਧੋ ਨਹੀਂ ਸਕਦਾ। ਕਿਆ ਬਾਤ ਹੈ ਜੀ, ਮੇਰੇ ਹੰਝੂਆਂ ਉੱਤੇ ਵੀ ਤੇਰਾ ਨਾਮ ਲਿਖਿਆ ਹੈ, ਕਿਸੇ ਦੇ ਸਾਹਮਣੇ ਇਸ ਕਰਕੇ ਦੇਬੀ ਰੋ ਨਹੀਂ ਸਕਦਾ, ਦੇਬੀ ਰੋ ਨਹੀਂ ਸਕਦਾ। ਕਿਆ ਬਾਤ ਹੈ ਜੀ, ਦੇਬੀ ਜੀ ਰਾਈਟਰ ਨੇ, ਠੀਕ ਹੈ ਜੀ, ਬਹੁਤ ਹੀ ਪਿਆਰਾ ਹੈ ਦੋਸਤ, ਬਹੁਤ ਹੀ ਪਿਆਰਾ। ਉਹ ਤੋਂ ਬਾਅਦ ਅਗਲੇ ਸਰੋਤੇ ਨੇ, ਸਤਿ ਸ਼੍ਰੀ ਅਕਾਲ ਦਿਲ ਸ਼ਾਇਰ ਵਿੱਚ ਰਮਨੀਸ਼, ਮੈਂ ਜੀ ਦੱਸਦਾ ਸਰੋਤੇ ਹੋ, ਮੇਰਾ ਨਾਮ ਹੈ ਰਮਨੀਸ਼, ਵਵਾਣੀ ਮੰਮਾ ਲਾਓ ਜੀ, ਰਮਨੀਸ਼। ਸਤਿ ਸ਼੍ਰੀ ਅਕਾਲ ਦਿਲ ਸ਼ਾਇਰ ਰਮਨੀਸ਼ ਜੀ, ਬਲਵਿੰਦਰ ਸਰਾ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਹਮਾਰੀ ਰੂਹ ਮੇ ਨਾ ਸਮਾਏ ਹੋਤੇ ਤੋ ਭੁੱਲ ਜਾਤੇ ਤੁਮੇ। ਅੱਛਾ ਜੀ, ਹਮਾਰੀ ਰੂਹ ਮੇ ਨਾ ਸਮਾਇਆ ਹੋਤੇ ਤੋ ਭੁੱਲ ਜਾਤੇ ਤੁਮੇ, ਮੈਂ ਇਹਨੂੰ ਹਿੰਦੀ ਟਰਾਂਸਲੇਟ ਕਰ ਲੈਂਦਾ ਜੀ, ਇਤਨਾ ਕਰੀਬ ਨਾ ਆਏ ਹੋਤੇ ਤੋ ਭੁੱਲ ਜਾਤੇ ਤੁਮੇ, ਯੇ ਕਹਿਤੇ ਹੋਏ ਮੈਂ ਕਿ ਮੇਰਾ ਤਾਲੁਕ ਨਹੀਂ ਤੁਮਸੇ ਕੋਈ, ਆਂਖੋਂ ਮੇ ਆਂਸੂ ਨਾ ਆਏ ਹੋਤੇ ਤੋ ਭੁੱਲ ਜਾਤੇ ਤੁਮੇ। ਆਏ, ਕਿਆ ਬਾਤ ਹੈ ਜੀ, ਕੁਛ ਨਾ ਜਦੋਂ ਆਪਾਂ ਸ਼ਾਇਰੀ ਪੜ੍ਹਦੇ ਨੇ ਇੱਕ ਅਲੱਗ ਹੀ ਫੀਲ ਆ ਜਾਂਦਾ ਹੈ ਕਿ ਨਾ ਹੁੰਦਾ ਨਾ ਕਈ ਵੇਲੇ, ਤੁਸੀਂ ਨੋਟ ਕੀਤਾ ਹੋਣਾ ਦੋਸਤੋ ਕਿ ਜਦੋਂ ਵੀ ਅਸੀਂ ਨਾ ਕੋਈ ਵੀਡੀਓ ਦੇਖਦੇ ਹੁੰਦੇ ਜਾਂ ਆਪਾਂ ਕੋਈ ਐਗਜ਼ਾਮਪਲ ਲੈ ਲੈਂਦੇ ਪੁਰਾਣੀ, ਆਪਾਂ ਟੀਚਰ ਸਾਨੂੰ ਅਗਰ ਪੜ੍ਹਾਉਂਦੇ ਹੁੰਦੇ ਨਾ, ਅਤੇ ਜਦੋਂ ਪੜ੍ਹਾਉਂਦੇ ਹੁੰਦੇ ਨਾ ਸਾਨੂੰ ਉਦੋਂ ਕਦੀ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਇਹ ਨਾ ਅੱਜ ਵਾਲਾ ਟੋਪਿਕ ਨਾ ਬਹੁਤ ਇੰਟਰਸਟਿੰਗ ਹੋਣ ਲੱਗਾ, ਅਤੇ ਅਸੀਂ ਨਾ ਪੂਰੀ ਕਲਾਸ ਸ਼ਾਂਤ ਹੋ ਜਾਂਦੀ ਹੁੰਦੀ ਸੀ, ਕਿਉਂਕਿ ਯਾਰ ਹਾਂ ਸੁਣਨਾ ਸੀ, ਮਤਲਬ ਉਹ ਚੀਜ਼ ਫੀਲਿੰਗ ਆਉਂਦੀ ਹੁੰਦੀ ਕੁਝ ਸ਼ਾਇਰੀਜ਼ ਤੋਂ। ਉਹ ਤੋਂ ਬਾਅਦ ਆ ਰਹੇ ਨੇ ਅਗਲੇ ਸਰੋਤੇ ਕਿ ਜਿਹੜਾ ਵਕਤ ਚਿੰਤਾ ਵਿੱਚ ਲੰਘ ਗਿਆ ਸਮਝੋ ਕੂੜੇਦਾਨ ਵਿੱਚ ਚਲੇ ਗਿਆ, ਜਿਹੜਾ ਵਕਤ, ਪਰ ਇਹ ਲਿਖ ਰਹੇ ਨੇ ਕਿ ਜਿਹੜਾ ਵਕਤ ਚਿੰਤਾ ਵਿੱਚ ਲੰਘ ਗਿਆ ਸਮਝੋ ਕੂੜੇਦਾਨ ਵਿੱਚ ਚਲਾ ਗਿਆ, ਜਿਹੜਾ ਵਕਤ ਪਰਮਾਤਮਾ ਦੀ ਬੰਦਗੀ ਵਿੱਚ ਲੰਘ ਗਿਆ ਸਮਝੋ ਉਹ ਤੁਹਾਡੇ ਕਰਮਾਂ ਵਿੱਚ ਤਿਜੋਰੀ ਵਿੱਚ ਜਮ੍ਹਾਂ ਹੋ ਗਿਆ। ਕਿੱਕੀ ਧਿਆਨ ਸੰਗਰੂਰ, ਮਹਾਨ ਉਹ ਹੁੰਦਾ ਹੈ ਜਿਸ ਦਾ ਨਾਂ ਸੰਸਾਰ ਦੇ ਸਿਆਣੇ ਬੰਦੇ ਵੀ ਸਤਿਕਾਰ ਅਤੇ ਮਾਣ ਨਾਲ ਉਤਾਰਦੇ ਹਨ। ਕਿਆ ਬਾਤ ਹੈ ਜੀ, ਇਹਨਾਂ ਨੇ ਨਾਂ ਮੈਨਸ਼ਨ ਨਹੀਂ ਕੀਤਾ ਪਰ ਲਿਖਿਆ ਬਹੁਤ ਸੋਹਣਾ ਹੈ। ਉਹ ਤੋਂ ਬਾਅਦ ਸਾਡੇ ਸਰੋਤੇ ਨੇ ਰਾਮ ਸਰੂਪ ਅਰੋੜਾ ਚੌਂਕ ਚਿੱਲਿਆਂ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ, ਮਿਲਾਨਾ ਦਿਲ ਕਾ ਕਦਰਦਾਨ ਇਸ ਜ਼ਮਾਨੇ ਮੇਂ, ਮਿਲਾਨਾ ਦਿਲ ਕਾ ਕਦਰਦਾਨ ਇਸ ਜ਼ਮਾਨੇ ਮੇਂ, ਯੇ ਸ਼ੀਸ਼ ਟੂਟ ਗਿਆ ਦੇਖਨੇ ਦਿਖਾਨੇ ਮੇਂ, ਤੁਮ ਸ਼ੀਸ਼ੋ ਚੁਨ ਚੁਨ ਕੋ ਕਿਉਂ ਦਮਾਨ ਮੇਂ ਸਜਾਏ ਬੈਠੇ ਹੋ, ਤੁਮ ਸ਼ੀਸ਼ੋ ਚੁਨ ਚੁਨ ਕਰ ਕਿਉਂ ਦਮਾਨ ਮੇਂ ਸਜਾਏ ਬੈਠੇ ਹੋ, ਇਨ ਸ਼ੀਸ਼ੋ ਕਾ ਮਸੀਹਾ ਕੋਈ ਨਹੀਂ, ਕਿਆ ਆਹ ਲਗਾਏ ਬੈਠੇ ਹੋ।

अच्छा जी, राम स्वरूप जी, ਤੁਸੀਂ ਲਿਖਦੇ ਬਹੁਤ ਸੋਹਣਾ ਹੋ, ਪਰ ਮੈਂ ਤੁਹਾਨੂੰ ਇੱਕ ਵਾਰ ਨਾਮ ਦਿੱਤਾ ਸੀ ਨਾ ਕਿ ਤੁਸੀਂ ਹੈਗੇ ਡਾਕਟਰ ਰਾਮ ਸਰੂਪ। ਕਹਿੰਦੇ ਨਾ ਅਸੀਂ ਜੋ ਆਪਾਂ ਲਿਖਾਵਟ 'ਤੇ ਜਾਈਏ ਨਾ, ਤਾਂ ਜਿਹੜੀ ਰਾਮ ਸਰੂਪ ਜੀ ਦੀ ਹੈਂਡਰਾਈਟਿੰਗ ਹੈ ਨਾ, ਬਿਲਕੁਲ ਡਾਕਟਰ ਵਾਲੀ ਹੈ। ਡਾਕਟਰ ਯਾਦ ਆ ਗਏ ਤੁਹਾਡੀ ਆਪਣੀ ਉੱਥੋਂ ਹੈਂਡਰਾਈਟਿੰਗ ਤੋਂ ਸਰ, ਪਹਿਲ ਕਿਆ ਬਾਤ ਹੈ, ਥੈਂਕ ਯੂ ਸੋ ਮਚ ਸਰ। ਤੁਸੀਂ ਹਮੇਸ਼ਾ ਇੰਨੇ ਐਫਰਟ ਕਰਦੇ ਹੋ ਅਤੇ ਸਾਨੂੰ ਆਪਣੀਆਂ ਸ਼ਾਇਰੀਜ਼ ਭੇਜਦੇ ਹੋ, ਬਹੁਤ ਚੰਗਾ ਲੱਗਾ ਸਰ, ਥੈਂਕ ਯੂ ਰਾਮ ਸਰੂਪ ਜੀ। ਉਹ ਤੋਂ ਬਾਅਦ ਸਾਡੇ ਸਰੋਤੇ ਨੇ FM ਦਿਲਾ ਸ਼ਾਇਰ ਹੈ RJ ਰਮਨੀ ਸਰ ਜੀ, ਵੈਰੀ ਗੁੱਡ ਆਫਟਰਨੂਨ, ਆਪ ਆਏ ਦਿਲ ਭੋਗ ਭਾਗ, ਅੱਛਾ ਭੋਗ ਭਾਗੋ ਭਾਗ, ਸੋਰੀ ਸੋਰੀ ਮਾਈ ਮਿਸਟੇਕ, ਦਿਲਾ ਸ਼ਾਇਰ ਹੈ RJ ਰਮਨੀ ਸਰ ਜੀ, ਵੈਰੀ ਗੁੱਡ ਆਫਟਰਨੂਨ, ਆਪ ਆਏ ਦਿਲ ਭਾਗੋ ਭਾਗ ਹੋ ਗਿਆ, ਆਜ ਮੌਸਮ ਵੀ ਅੱਛਾ ਹੈ ਔਰ ਹਮਾਰੀ ਸ਼ਾਇਰੀ ਮੈਂ ਆਪ ਹੀ ਬੋਲ ਕਰ ਜਾਨ ਡਾਲਤੇ ਹੈ, ਕਿਆ ਬਾਤ ਹੈ ਜੀ, ਆਪਕਾ ਸ਼ੁਕਰੀਆ, ਤੁਮ ਯਾਦ ਨਹੀਂ ਕਰਤੇ ਔਰ ਹਮ ਭੁਲਾ ਨਹੀਂ ਸਕਤੇ, ਤੁਮ ਯਾਦ ਨਹੀਂ ਕਰਤੇ ਔਰ ਹਮ ਭੁਲਾ ਨਹੀਂ ਸਕਤੇ, ਤੁਮ ਹੰਸਾ ਨਹੀਂ ਸਕਤੇ, ਹਮ ਰੁਲਾ ਨਹੀਂ ਸਕਤੇ, ਇਤਨੀ ਖੂਬਸੂਰਤ ਮੁਹੱਬਤ ਹੈ ਹਮਾਰੀ ਕਿ ਤੁਮ ਜਾਨ ਨਹੀਂ ਸਕਤੇ ਔਰ ਹਮ ਬਤਾ ਨਹੀਂ ਸਕਤੇ। ਇਹ ਸਾਰਾ ਲਿਖਿਆ ਨੇ ਜੀ ਜਿਹੜੇ ਇੱਕ ਹੋਰ ਸਰੋਤੇ ਸਾਨੂੰ ਬਹੁਤ ਪਿਆਰ ਕਰਦੇ ਨੇ, ਇਹ ਹੈ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ, ਧੰਨਵਾਦ ਸਹਿਤ। ਕਿਰਨ ਨਰੂਲਾ ਜੀ ਕਿਆ ਬਾਤ ਹੈ ਵੈਸੇ ਨਾ, ਵਿਦ ਕਿਰਨ ਨਰੂਲਾ ਜੀ ਵਿਦ ਇਮੋਜਿਸ ਭੇਜਦੇ ਹੁੰਦੇ ਨੇ, ਇਹ ਨਾ ਆਪਣੀ ਚੈਟ ਵਿੱਚ ਨਾ ਪੂਰਾ ਫੀਲ ਦਵਾ ਦਿੰਦੇ ਹੁੰਦੇ ਕਿ ਹਾਂ ਇਹਦੇ ਵਿੱਚ ਫੀਲ ਆਉਣੀ ਚਾਹੀਦੀ ਆ। ਬਹੁਤ ਮਜ਼ਾ ਆ ਰਿਹਾ ਸਰੋਤੇ ਹੋ, ਆਈ ਹੋਪ ਕਿ ਜਿਹੜੇ ਸਾਡੇ ਲਿਸਨਰ ਸੁਣ ਰਹੇ ਹੋਗੇ ਉਹਨਾਂ ਨੂੰ ਵੀ ਸਾਡੇ ਜਿਹੜੇ ਸਰੋਤਿਆਂ ਦੀ ਨਾ ਰਾਈਟਿੰਗ ਦੇਖ ਕੇ ਲੱਗ ਰਹੇ ਹੋ, ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਕਿਉਂਕਿ ਅਸੀਂ ਖੁਦ ਕਹਿੰਦੇ ਕਿਆ ਬਾਤ ਹੈ ਜੀ। ਵੈਲ ਦੋਸਤੋ, ਪ੍ਰੋਗਰਾਮ ਇਹੀ ਚੱਲਦਾ ਰਹੇਗਾ, ਪਰ ਜਿਹੜਾ ਗਜ਼ਲਾਂ ਦਾ ਸਿਲਸਿਲਾ ਉਹ ਵੀ ਚੱਲਦਾ ਰਹਿਣਾ ਚਾਹੀਦਾ। ਕਹਿੰਦੇ ਨਾ ਪ੍ਰੋਗਰਾਮ ਦਿਲਾ ਸ਼ਾਇਰ ਵਿੱਚ ਨਾ ਇੱਕ ਜਿਹੜੀ ਮਿਊਜ਼ਿਕ ਇੱਦਾਂ ਦੀ ਚੀਜ਼ ਹੈ ਨਾ, ਜਿਹੜੀ ਨਾ ਆਪਣੇ ਨਾ ਥੋਟਸ ਵੀ ਚੇਂਜ ਕਰ ਸਕਦੀ ਹੈ ਕਦੀ ਕਦੀ, ਮਿਊਜ਼ਿਕ ਇੱਦਾਂ ਦੀ ਚੀਜ਼ ਹੈ ਸਾਡਾ ਮੂਡ ਵੀ ਸਹੀ ਕਰ ਸਕਦੀ ਹੈ ਦੋਸਤੋ, ਆਈ ਹੋਪ ਤੁਸੀਂ ਇਹ ਚੀਜ਼ ਨੋਟ ਕੀਤੀ ਹੋਊਗੀ। ਵੈਲ ਅਗਲੀ ਪੇਸ਼ਕਾਰੀ ਜਗਜੀਤ ਸਿੰਘ ਚਿਤਰਾ ਸਿੰਘ ਜੀ ਦੀ ਆਵਾਜ਼ ਵਿੱਚ, ਦੇਖੋ ਜੋ ਆਏ ਨਾ, ਦੇਖੋ ਜੋ ਆਏ ਨਾ ਤੂੰ ਮੁਝੇ, ਇੱਕ ਸੁਣਦੇ ਹਾਂ ਉਹ ਤੋਂ ਬਾਅਦ ਆਪਾਂ ਆਪਣੇ ਸਰੋਤਿਆਂ ਦੀ ਸ਼ਾਇਰੀ ਜ਼ਰੂਰ ਪੜ੍ਹਦੇ ਹਾਂ।

0: govindhan.gov.in ਤੇ।
1: ਹਰ ਘਰ ਸੂਰਯ ਘਰ।
2: ਸਰ ਤੁਸੀਂ ਪਰਸਨਲ ਲੋਨ ਲੈਣਾ?
3: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ।
2: ਸਰ ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
4: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
4: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਹੀ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
4: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
5: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
6: ਉਹਨਾਂ ਲੋਕਾਂ ਨੂੰ ਡੈਡੀਕੇਟ ਆ ਜਿਨ੍ਹਾਂ ਨੇ ਇਸ ਜ਼ਮੀਨ ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਆ।

ਇਹ ਹੋਊਗਾ ਕਿਸੇ ਨੇ ਕਿ ਮੈਨੂੰ ਆਲੂ ਪਸੰਦ ਨਹੀਂ ਹੈਗੇ, ਕਹਿਣ ਦਾ ਮਤਲਬ ਅਗਰ ਸਬਜ਼ੀ ਨਹੀਂ ਪਸੰਦ ਨਾ, ਉਹ ਕੁਛ ਨਾ ਕੁਛ ਨਾ ਕੁਛ ਆਲੂ ਦੀ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਆਉਂਦੀ, ਫਰੈਂਚ ਫਰਾਈਜ਼ ਆਉਂਦੇ ਨੇ, ਆਲੂ ਮੈਸ਼ ਕਰਕੇ ਬਹੁਤ ਸਾਰੀਆਂ ਚੀਜ਼ਾਂ 'ਚ ਪਾਏ ਜਾਂਦੇ ਨੇ, ਖਾਸ ਕਰ ਸਮੋਸੇ 'ਚ ਪਾਏ ਜਾਂਦੇ ਨੇ, ਜਿਹੜਾ ਸਾਰਿਆਂ ਦਾ ਨਾ ਫੇਵਰੇਟ ਹੁੰਦਾ ਹੀ ਹੈ. ਅਤੇ ਜਿਵੇਂ ਕਿ ਆਲੂ ਟੇਸਟ ਕੀਤਾ ਹੁੰਦਾ ਨਾ, ਅਤੇ ਸਮੋਸਾ ਵੀ ਕੀਤਾ ਹੁੰਦਾ ਨਾ, ਕਹਿੰਦੇ ਨਾ ਆਲੂ ਤੋਂ ਬਿਨਾਂ ਸਮੋਸਾ ਨਹੀਂ, ਕਿਉਂਕਿ ਸਮੋਸਾ ਕਹਿੰਦੇ ਆਲੂ ਵਾਲਾ ਹੀ ਵਧੀਆ ਲੱਗਦਾ. ਵੈਲ ਯੈਸ, ਅੱਜ ਆਲੂ ਦਿਵਸ ਹੈ ਦੋਸਤੋ, ਇਸ ਲਈ ਤੁਸੀਂ ਵੀ ਅੱਜ ਜ਼ਰੂਰ ਆਲੂ ਬਣਾਓ. ਅਤੇ ਆਲੂ ਨੂੰ ਨਾ ਅੱਜ ਤੁਸੀਂ ਕਹਿੰਦੇ ਨਾ ਆਲੂ ਖਾ ਕੇ ਆਪਣੇ ਆਪ ਨੂੰ ਖੁਸ਼ ਕਰੋ, ਅਤੇ ਕਿਉਂਕਿ ਆਲੂ ਨੂੰ ਨਾ ਵੈਸੇ ਨਾ ਜਦੋਂ ਮਰਜ਼ੀ ਵੀ ਖਾਇਆ ਜਾ ਸਕਦਾ. ਆਲੂ ਦੀ ਬਹੁਤ ਸਾਰੀ ਡਿਸ਼ਿਜ਼ ਬਣ ਸਕਦੀਆਂ. ਆਈ ਹੋਪ ਕਿ ਅੱਜ ਤੁਸੀਂ ਹੋਮ ਸਵੀਟ ਹੋਮ 'ਚ ਜ਼ਰੂਰ ਸੁਣੀਆਂ ਹੋਗੀਆਂ ਸਾਡੇ ਸ਼ੋਅ ਵਿੱਚ. ਉਹ ਤੋਂ ਬਾਅਦ ਸਾਡੇ ਹੋਰ ਸਰੋਤੇ ਨੇ, ਉਹਨਾਂ ਨੇ ਭੇਜਿਆ ਹੈ, ਇਹ ਹੈ ਜੀ ਗੋਪੀ, ਇਹ ਲਿਖ ਰਹੇ ਨੇ ਗੋਪੀ ਰੇਰੂ ਜਲੰਧਰ ਤੋਂ ਲਿਖ ਰਹੇ ਨੇ ਕਿ ਸਾਡੇ ਹੱਥਾਂ ਵਿੱਚ ਪਏ ਗੁਲਾਬ ਅੱਜ ਮੁਰਝਾ ਗਏ, ਸਾਡੇ ਹੱਥਾਂ ਵਿੱਚ ਪਏ ਗੁਲਾਬ ਅੱਜ ਮੁਰਝਾ ਗਏ, ਰੋ ਰੋ ਕੇ ਹੰਝੂ ਵੀ ਵਫਾ ਕਮਾ ਗਏ ਨੇ, ਕੀ ਖੱਟਿਆ ਸੀ ਚੱਲੇ ਖੁਦ ਨੂੰ ਬਣਾ ਗਏ ਨੇ, ਦਿਲਾਂ ਨੂੰ ਸੰਭਲ ਜਾ ਦਿਲਾਂ ਤੂੰ ਸੰਭਲ ਜਾ, ਸੱਜਣ ਕੋਲ ਆ ਕੇ ਮੁੱਖ ਘੁਮਾ ਗਏ ਨੇ, ਫੇਰਾਂ ਹੁਸਨਾਂ ਦਾ ਦਿਲਾਂ ਉਹ ਪਾ ਗਏ ਨੇ, ਸੱਜਣ ਮੁੱਖ ਘੁਮਾ ਗਏ ਨੇ. ਕਿਆ ਬਾਤ ਹੈ ਜੀ. ਹੋਰ ਵੀ ਇਹਨਾਂ ਨੇ ਭੇਜਿਆ ਕਿ ਕਿੰਨੇ ਪੰਨੇ ਲਿਖੇ ਮੈਂ, ਕਿੰਨੇ ਹੀ ਪੰਨੇ ਪਾੜ ਦਿੱਤੇ, ਕਈਆਂ ਦੀ ਸੇਕੀ ਧੁਣੀ ਕਈ ਵਸਦੇ ਮੈਂ ਉਜਾੜ ਦਿੱਤੇ, ਦਿਲਾ ਕੀ ਵਸਦਾ ਤੇਰੇ 'ਚ ਤੂੰ ਤੂੰ ਹੀ ਤੋਂ, ਜੋ ਕਿ ਤੂੰ ਇਹ ਜੱਗ 'ਤੇ ਉਤਾਰ ਦਿੱਤੇ ਨੇ, ਲੋਕ ਕੀ ਸਮਝਣ ਦਰਦੀ ਤੈਨੂੰ, ਲੋਕੀ ਸਮਝਣ ਦਰਦੀ ਤੈਨੂੰ, ਤੂੰ ਚੰਗੇ ਭਲੇ ਦਿਨ ਬਿਖਾਰ ਦਿੱਤੇ ਨੇ. ਗੋਪੀ ਰੇਰੂ ਜਲੰਧਰ ਨੇ ਲਿਖਿਆ ਹੈ, ਬਹੁਤ ਸੋਹਣਾ ਲਿਖਿਆ ਜੀ. ਆਈ ਹੋਪ ਕਿ ਤੁਸੀਂ ਖੁਦ ਹੀ ਲਿਖਦੇ ਹੋਵੋਗੇ, ਅਤੇ ਬਹੁਤ ਅੱਛਾ ਲਿਖਿਆ ਹੈ. ਵੈਲ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ, ਅਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼, ਜਿਵੇਂ ਕਿ ਤੁਸੀਂ ਜਾਣਦੇ ਹੋ, ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ. ਅਤੇ ਅਗਲੀ ਗਜ਼ਲ, ਆਈ ਮੀਨ ਹਰੀ ਹਰਨ ਜੀ ਦੀ ਆਵਾਜ਼ ਦੇ ਵਿੱਚ

ਜੀ ਹਾਂ, ਨਵਾਂ ਚੱਠਾ ਸੰਗਰੂਰ ਤੋਂ ਲਿਖਿਆ, ਨਵੀਂ ਚੱਠਾ ਸੰਗਰੂਰ ਤੋਂ ਲਿਖਿਆ ਇਹਨਾਂ ਨੇ। ਦੋ ਲਾਈਨਾਂ 'ਚ ਇਹਨਾਂ ਨੇ ਗੱਲ ਕਰਤੀ ਕਿ ਕਹਿੰਦੇ ਨੇ ਗਲਤੀਆਂ ਸਿਆਣੇ ਵੀ ਕਰਦੇ ਹਨ ਪਰ ਉਹ ਗਲਤੀਆਂ ਦੁਹਰਾਉਂਦੇ ਨਹੀਂ, ਇਸ ਲਈ ਉਹ ਸਿਆਣੇ ਹੁੰਦੇ ਆ ਦੋਸਤੋ। ਉਸ ਤੋਂ ਬਾਅਦ ਆਏ ਨੇ ਸਾਡੇ ਇੱਕ ਸਰੋਤੇ। ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ ਕਰਤਾ ਸਮੁੱਚੇ ਸਟਾਫ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਸਰੋਤੇ ਨੂੰ। ਉਹ ਹੈ ਮੇਨ ਬਾਜ਼ਾਰ ਪਿੰਡ ਚਾਕੋ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਲਿਖ ਰਹੇ ਨੇ ਕਿ ਬੇਟਾ ਲਵਦੀਪ ਸਿੰਘ ਜੱਸਲ ਵੀ ਉਹਨਾਂ ਦੇ ਬੇਟੇ ਨੇ। ਉਹਨਾਂ ਨੇ ਲਿਖਿਆ ਹੈ ਕਿ ਜੋ ਰੱਬ ਕਰਦਾ ਚੰਗਾ ਕਰਦਾ, ਤੂੰ ਕਿੰਨਾ ਨਾ ਕਰਿਆ ਕਰ। ਜੋ ਰੱਬ ਕਰਦਾ ਚੰਗੇ ਕਰਦਾ, ਤੂੰ ਚਿੰਤਾ ਨਾ ਕਰਿਆ ਕਰ। ਜਿਸ ਦਾਤੇ ਨੇ ਚੂੰਝ ਹੈ ਦਿੱਤੀ, ਚੋਗਾ ਵੀ ਦੇਵੇਗਾ, ਤੂੰ ਐਵੇਂ ਨਾ ਡਰਿਆ ਕਰ। ਸਭ ਕੁਝ ਦੇਣਾ ਹੈ ਉਸ ਦਾਤੇ, ਥੋੜ੍ਹਾ ਸਬਰ ਤਾਂ ਕਰਿਆ ਕਰ। ਸਬਰ ਕਰਨ ਦੇ ਸਿੱਖ ਜਾਵੇਗਾ, ਫਿਰ ਥੋੜ੍ਹੇ ਵਿੱਚ ਵੀ ਪਾ ਜਾਂਦਾ ਸਰ। ਤੂੰ ਬੱਤ ਨੂੰ ਦੇਖ ਕੇ ਵਾਹ ਵਾਹ ਕਰਦਾ ਹੈ, ਤੂੰ ਬੁੱਤ ਨੂੰ ਵੇਖ ਕੇ ਵਾਹ ਵਾਹ ਕਰਦਾ ਹੈ। ਬੁੱਤ ਕਾੜੇ ਨੂੰ ਜਿਸਨੇ ਕੜਿਆ ਹੈ, ਜੱਸਲ ਕਦੇ ਧਿਆਨ ਉਸਦਾ ਵੀ ਧਰਿਆ ਕਰ। ਕਿਆ ਬਾਤ ਹੈ ਜੀ ਦੋਸਤੋ। ਦੇਖੋ ਦੋਸਤੋ, ਜਿਹੜੇ ਵੀ ਆਪਣੇ ਹੈ ਨਾ ਸ਼ਾਇਰ, ਅਤੇ ਕਹਿੰਦੇ ਨਾ ਇੱਕ ਗੱਲ ਇਹ ਅਸਲ 'ਚ ਹੈ ਕਿ ਅਗਰ ਤੁਸੀਂ ਬਹੁਤ ਜ਼ਿਆਦਾ ਸਟ੍ਰੈਸਡ ਹੁੰਦੇ ਹੋ ਨਾ, ਦੈਨ ਤੁਸੀਂ ਆਪਣੇ ਥੋਟਸ ਅਗਰ ਇੱਕ ਨੋਟਬੁੱਕ 'ਤੇ ਲਿਖ ਲਓ ਨਾ, ਤਾਂ ਉਹਦੇ ਨਾਲ ਨਾ ਤੁਹਾਡਾ ਸਟ੍ਰੈਸ ਬਹੁਤ ਘੱਟ ਸਕਦਾ ਦੋਸਤੋ। ਇਹ ਤੁਸੀਂ ਅਜ਼ਮਾ ਕੇ ਵੀ ਦੇਖ ਸਕਦੇ ਹੋ, ਇਹ ਐਕਸਪੀਰੀਅੰਸ ਡੇ ਕਿਸੇ ਕਈਆਂ ਬੰਦਿਆਂ ਦਾ ਕਿ ਉਹ ਜਦੋਂ ਵੀ ਬਹੁਤ ਜ਼ਿਆਦਾ ਓਵਰ ਥਿੰਕਿੰਗ ਕਰਦੇ ਨਾ, ਦੈਨ ਉਹ ਆਪਣੇ ਥੋਟਸ ਨਾ ਇੱਕ ਨੋਟਬੁੱਕ 'ਤੇ ਲਿਖ ਲੈਂਦੇ ਆ ਦੋਸਤੋ, ਜਿਹਦੇ ਕਰਕੇ ਉਹਨਾਂ ਨੂੰ ਕਾਫੀ ਸਕੂਨ ਮਿਲਦਾ ਹੈ ਦੋਸਤੋ। ਅਤੇ ਜਿਹੜਾ ਪ੍ਰੋਗਰਾਮ ਸਾਡਾ ਦਿਲਾ ਸ਼ਾਇਰ ਹੈ ਨਾ ਦੋਸਤੋ, ਇਹ ਵੀ ਕੁਛ ਨਾ ਇਹਨਾਂ ਆਪਾਂ ਕਹਿ ਸਕਦੇ ਹਾਂ ਕਿ ਦਿਲਾ ਸ਼ਾਇਰ ਪ੍ਰੋਗਰਾਮ ਨਾ ਹਰ ਬੰਦੇ ਨੂੰ ਨਾ ਇੱਕ ਤਾਂ ਜਗਾ ਵੀ ਦਿੰਦਾ, ਉਹਨਾਂ ਦੀ ਯਾਦਾਂ ਵੀ ਜਗਾ ਦਿੰਦਾ ਹੈ, ਅਤੇ ਉਹਨਾਂ ਨੂੰ ਠਹਿਰਾਵ ਵੀ ਦੇ ਦਿੰਦਾ ਹੈ। ਭਾਵੇਂ ਉਹ ਸਬਰ ਹੋਵੇ, ਭਾਵੇਂ ਉਹ ਕਾਹਲੀ ਹੋਵੇ, ਉਹ ਕੋਈ ਨਾ ਕੋਈ ਚੀਜ਼ ਪਵਾ ਹੀ ਦਿੰਦਾ ਦੋਸਤੋ। ਵੈਲ ਦੋਸਤੋ, ਪ੍ਰੋਗਰਾਮ ਦਾ ਸਿਲਸਿਲਾ ਤਾਂ ਚੱਲਦਾ ਰਹੂਗਾ, ਬਸ ਕੁਝ ਹੀ ਮਿੰਟ ਰਹਿ ਗਏ ਨੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਨੂੰ। ਪਰ ਉਸ ਤੋਂ ਪਹਿਲਾਂ ਅਸੀਂ ਪੰਕਜ ਉਦਾਸ ਜੀ ਦੀ ਆਵਾਜ਼ 'ਚ ਕੁਛ ਨਾ ਕੁਛ ਜ਼ਰੂਰ ਸੁਣਾਂਗੇ। ਲਓ ਜੀ, ਪੰਕਜ ਉਦਾਸ ਜੀ ਦੀ ਆਵਾਜ਼ 'ਚ ਅਗਲੀ ਪੇਸ਼ਕਾਰੀ।

ਸਾਨੂੰ ਅੱਜ ਆਈਆਂ ਨੇ ਬਹੁਤ ਹੀ ਕਮਾਲ ਦੀਆਂ ਸੀਗੀ ਅਤੇ ਨਾ ਬਹੁਤ ਕਈ ਵਾਰ ਹੁੰਦਾ ਕਿ ਹਮੇਸ਼ਾ ਨਾ ਕਈ ਵੇਲੇ ਮਾਇੰਡ 'ਚ ਰਹਿ ਜਾਂਦੀਆਂ ਕਿ ਉਸ ਸਾਡੇ ਸਰੋਤੇ ਨੇ ਕੁਛ ਇੱਦਾਂ ਲਿਖਿਆ ਸੀ ਅਤੇ ਸਾਡੇ ਇਹ ਵਾਲੇ ਸਰੋਤੇ ਨੇ ਕੁਛ ਇਹੋ ਜਿਹਾ ਲਿਖਿਆ ਸੀ, ਮਤਲਬ ਕਮਾਲ ਹੀ ਲਿਖਿਆ ਸੀ ਜੋ ਵੀ ਲਿਖਿਆ ਸੀ। ਅਤੇ ਦੋਸਤੋ ਆਖੀਰ ਵਿੱਚ ਨਾ ਇੱਕ ਸ਼ਿਵ ਕੁਮਾਰ ਬਟਾਲਵੀ ਜੀ ਦੀ ਨਾ ਇੱਕ ਲੂਣਾ ਵਾਲਾ ਦਰਦ ਦੀ ਜਿਹੜੀ ਅਗਰ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਂਦਾ ਤਾਂ ਬਹੁਤ ਹੀ ਮਜ਼ਾ ਹੋਊਗਾ। ਕਿ ਕਹਿੰਦੇ ਨੇ ਸ਼ਿਵ ਕੁਮਾਰ ਬਟਾਲਵੀ ਜੀ ਪੰਜਾਬ ਦੇ ਸਭ ਤੋਂ ਮਸ਼ਹੂਰ ਅਤੇ ਦਰਦੀਲਾ ਕਵੀ ਮੰਨੇ ਜਾਂਦੇ ਨੇ। ਜਨਮ 1936 ਬਟਾਲਾ ਵਿੱਚ ਨੇੜੇ ਹੋਇਆ ਸੀ ਅਤੇ ਉਮਰ ਸਿਰਫ 37 ਸਾਲ, ਪਰ ਜਿੰਨਾ ਦਰਦ ਉਹਨਾਂ ਦੀ ਕਲਮ ਨਾਲ ਲਿਖਿਆ ਨਾ ਉਨਾ ਘੱਟ ਲੋਕਾਂ ਨੇ ਜਿਆ ਹੋਵੇਗਾ। ਕਹਾਣੀ ਇਹ ਕਿ ਦੋਸਤੋ ਸ਼ਿਵ ਕੁਮਾਰ ਬਟਾਲਵੀ ਜੀ ਬਚਪਨ ਤੋਂ ਹੀ ਜੇ ਪਿਆਰ ਨਾ ਅਮਰਜੀਤ ਕੌਰ ਨਾਲ ਹੋਇਆ, ਉਹਨੂੰ ਪਿਆਰ ਬੜਾ ਕਰਦੇ ਹੁੰਦੇ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਬੇਹੱਦ ਚਾਹੁੰਦੇ ਸਨ, ਪਰ ਘਰਦਿਆਂ ਦੇ ਨੇ ਇਸ ਚੀਜ਼ ਨੂੰ ਕਬੂਲ ਨਹੀਂ ਕੀਤਾ ਅਤੇ ਵਿਆਹ ਕਰਵਾਉਣ ਤੋਂ ਨਾ ਕਰ ਦਿੱਤੀ ਅਤੇ ਅਮਰਜੀਤ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਗਿਆ। ਇਹ ਵਿਛੋੜਾ ਸ਼ਿਵ ਲਈ ਮੌਤ ਬਣ ਗਿਆ। ਉਹ ਦਿਨ ਰਾਤ ਨਸ਼ੇ ਵਿੱਚ ਡੁੱਬੇ ਰਹਿੰਦੇ, ਉਹੀ ਦਰਦ ਉਹਨਾਂ ਨੇ ਲੂਣਾ ਕਾਵੀ ਨਾਟਕ ਵਿੱਚ ਲਿਖਿਆ। ਲੂਣਾ ਪੂਰਨ ਦੀ ਕਹਾਣੀ ਰਾਹੀਂ ਉਹਨਾਂ ਨੇ ਆਪਣਾ ਹੀ ਵਿਛੋੜਾ ਬਿਆਨ ਕੀਤਾ। ਲੂਣਾ ਲਿਖ ਕੇ ਉਹਨਾਂ ਸਹਿਤ ਅਕਾਦਮੀ ਅਵਾਰਡ ਜਿੱਤਿਆ। ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਲੈਣ ਵਾਲੇ ਉਹ ਸਨ ਕਿ 1973 ਵਿੱਚ ਸਿਰਫ 37 ਸਾਲ ਦੀ ਉਮਰ ਜਿਗਰ ਦੀ ਬਿਮਾਰੀ ਨਾਲ ਉਹ ਚਲੇ ਗਏ। ਲੋਕ ਕਹਿੰਦੇ ਸਨ ਕਿ ਉਹ ਦਰਦ ਨਾਲ ਹੀ ਮਰੇ। ਉਹਨਾਂ ਦੀ ਮਸ਼ਹੂਰ ਸ਼ਾਇਰੀ ਇਹ ਹੈ ਕਿ ਮੈਨੂੰ ਵੀ ਚਾਹਣ ਵਾਲਿਓ ਮੇਰੇ ਵਰਗਾ ਹੋ ਜਾਓ, ਮੇਰੇ ਵਰਗਾ ਹੋ ਜਾਓ, ਫਿਰ ਮੇਰੇ ਕੋਲ ਆ ਜਾਓ। ਅਤੇ ਲੂਣਾ ਤੋਂ ਇਸ਼ਕ ਮੇਰੇ ਵਾਂਗ ਵਗਦੀ ਨਦੀ, ਕਿਨਾਰੇ ਤੇਰੇ ਸੁੱਕ ਗਏ ਨੇ, ਕਿਨਾਰੇ ਤੇਰੇ ਸੁੱਕ ਗਏ ਨੇ। ਦੋਸਤੋ ਆਖੀਰ ਵਿੱਚ ਇੱਕ ਸਤਿੰਦਰ ਸਰਤਾਜ ਜੀ ਦੀ ਬਹੁਤ ਹੀ ਫੇਮਸ ਇੱਕ ਮੋਹੇ ਪੁਰਾਣਾ ਬੜਾ ਘੈਂਟ ਜਿਹਾ ਗਾਣਾ ਆਖਿਰ ਵਿੱਚ ਸੁਣਦੇ ਹਾਂ।

2.7 ਤੇ ਮੈਂ ਤੁਹਾਡਾ ਆਪਣਾ ਆਰ ਜੀ ਆਲੂ ਵਾਲਾ ਦੋਸਤ ਆਰ ਜੀ ਰਮਨੀਸ਼ ਜੀ ਹੈਲੋ ਜਲੰਧਰ ਲੈ ਕੇ ਉਹ ਕਹਿੰਦੇ ਨੇ ਅੱਜ ਦਾ ਦਿਨ ਬੜਾ ਖਾਸ ਹੈ ਦੋਸਤੋ ਕਿਉਂਕਿ ਅੱਜ ਹੈ ਆਲੂ ਦਿਵਸ ਯਾਨੀ ਕਿ ਉਹ ਪੋਟੈਟੋ ਡੇ ਹਾਂਜੀ ਆਲੂ ਉਹੀ ਜਿਹੜਾ ਬਿਨਾਂ ਬੁਲਾਏ ਨਾ ਹਰ ਸਬਜ਼ੀ ਵਿੱਚ ਘੁਸ ਜਾਂਦਾ ਹੈ ਅਤੇ ਜਿਹੜਾ ਪਰੌਂਠੇ ਦਾ ਬਾਪ ਹੈ ਅਤੇ ਸਮੋਸੇ ਦੀ ਰੂਹ ਹੈ ਅਤੇ ਪਕੌੜੇ ਦਾ ਮਾਸੜਾ ਹੈ ਜੀ ਉਹ ਕਹਿੰਦੇ ਨੇ ਕਿ ਦੁਨੀਆਂ ਵਿੱਚ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਜਿਹੜੇ ਆਲੂ ਖਾਂਦੇ ਨੇ ਅਤੇ ਦੂਜੇ ਜਿਹੜੇ ਝੂਠ ਬੋਲਦੇ ਨੇ ਕਿ ਮੈਂ ਆਲੂ ਨਹੀਂ ਖਾਂਦਾ ਅਤੇ ਤੀਜੀ ਕਿਸਮ ਉਹ ਨੇ ਜਿਹੜੇ ਸਵੇਰੇ ਉੱਠ ਕੇ ਸ਼ੀਸ਼ੇ ਸਾਹਮਣੇ ਖੜ ਕੇ ਆਪਣੇ ਆਪ ਨੂੰ ਆਲੂ ਕਹਿੰਦੇ ਨੇ ਆ ਮਤਲਬ ਕਿ ਮੈਂ ਅਤੇ ਜੀ ਮੈਂ ਨਾ ਜਿਸੀਂ ਆਲੂ ਦੀ ਇੱਜ਼ਤ ਕਰਾਂਗੇ ਅਤੇ ਆਲੂ ਤੋਂ ਬਿਨਾਂ ਜ਼ਿੰਦਗੀ ਕੀ ਜਿਵੇਂ ਜਲੰਧਰ ਬਿਨਾਂ ਪਰੌਂਠੇ ਅਤੇ ਅੱਜ ਦੇ ਸ਼ੋਅ ਵਿੱਚ ਅਸੀਂ ਆਲੂ ਨਾਲ ਗੱਲਾਂ ਕਰਾਂਗੇ ਕਿ ਆਲੂ ਦੇ ਜਿਹੜੇ ਸਵਾਲ ਪੁੱਛਾਂਗੇ ਕਿ ਆਲੂ ਨੂੰ ਡਾਂਸ ਵੀ ਕਰਾਵਾਂਗੇ ਆਲੂ ਕਿੱਦਾਂ ਡਾਂਸ ਕਰਾ ਸਕਦੇ ਵੈਸੇ ਇਹ ਤਾਂ ਜੀ ਨੌਨਸੈਂਸ ਵਾਲੀ ਗੱਲ ਕਰਤੀ ਆ ਲੇਕਿਨ ਇਹ ਸਾਡੀ ਮੇਰੀ ਸਕ੍ਰਿਪਟ ਮੈਸੇਜ ਇਸ ਲਈ ਮੈਂ ਬੋਲਤਾ ਅਤੇ ਚੱਕ ਲਓ ਫੋਨ ਪੇ ਕਿਉਂਕਿ ਹੁਣ ਵਾਰੀ ਇਹ ਆਲੂ ਆਲੂ ਸਵਾਲ ਜਵਾਬ ਦੀ ਕਹਿੰਦੇ ਇਹ ਸਵਾਲ ਇੰਨੇ ਸੈਂਸਲੈਸ ਨੇ ਕਿ ਨਿਊਟਨ ਦੀ ਕਬਰ ਵਿੱਚ ਵੀ ਉੱਠ ਕੇ ਕਹੇਗਾ ਕਿ ਭਰਾਵਾ ਮਾਫ਼ ਕਰਦੇ ਉਹ ਕਹਿੰਦੇ ਜੀ ਆਲੂ ਦੀ ਆਜ਼ਾਦੀ ਹੋ ਜਾਵੇ ਤਾਂ ਕਿਹੜੀ ਅਸੋਰੀ ਕਣ ਹੋਵੇਗੀ ਕੀ ਗਾਜਰ ਜਾਂ ਮੂਲੀ ਵੈਲ ਵੈਲ ਵੈਲ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।

ਡਾਂਸ ਕਰਾ ਸਕਦੇ। ਵੈਸੇ ਤਾਂ ਜੀ ਨੌਨਸੈਂਸ ਵਾਲੀ ਗੱਲ ਕਰਤੀ ਆ, ਲੇਕਿਨ ਇਹ ਸਾਡੀ ਮੇਰੀ ਸਕ੍ਰਿਪਟ ਮੈਸੇਜ, ਇਸ ਲਈ ਮੈਂ ਬੋਲਦਾ ਅਤੇ ਚੱਕ ਲਓ ਫੋਨ ਪੇ, ਕਿਉਂਕਿ ਹੁਣ ਵਾਰੀ ਇਹ ਆਲੂ ਸਵਾਲ ਜਵਾਬ ਦੀ। ਕਹਿੰਦੇ ਇਹ ਸਵਾਲ ਇੰਨੇ ਸੈਂਸਲੈਸ ਨੇ ਕਿ ਨਿਊਟਨ ਦੀ ਕਬਰ ਵਿੱਚ ਵੀ ਉੱਠ ਕੇ ਕਹੇਗਾ ਕਿ ਭਰਾਵਾ ਮਾਫ਼ ਕਰ ਦੇ। ਉਹ ਕਹਿੰਦੇ ਜੀ ਆਲੂ ਦੀ ਆਜ਼ਾਦੀ ਹੋ ਜਾਵੇ ਤਾਂ ਕਿਹੜੀ ਅਸੋਰੀ ਕਣ ਹੋਵੇਗੀ, ਕੀ ਗਾਜਰ ਜਾਂ ਮੂਲੀ। ਵੈਲ ਵੈਲ ਵੈਲ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਹੈਲੋ ਜਲੰਧਰ, ਅਤੇ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਤ। ਵੈਲ ਵੈਲ ਦੋਸਤੋ, ਅਗਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਚੱਕ ਲਓ ਜੀ, ਫੋਨ ਚੱਕ ਲਓ, ਨੰਬਰ ਤਾਂ ਡਾਇਲ ਕਰਾਂਗੇ ਜੀ। ਨੰਬਰ ਹੈ ਜੀ 0181 23 41 174। ਮੈਂ ਸਲੋ ਮੋਸ਼ਨ 'ਚ ਬੋਲਦਾ ਨਾ ਜੀ, 0181 ਇਹ ਹੈਗਾ ਜੀ ਕੋਡ ਵਰਡ। ਉਹ ਤੋਂ ਨੰਬਰ ਹੈਗਾ ਜੀ 2342174, ਇਹ ਹੈ ਜੀ ਨੰਬਰ। ਇਹਨੂੰ ਡਾਇਲ ਕਰੋ ਅਤੇ ਮੈਂ ਹੈਗਾ ਜੀ ਖਿੱਚ ਦਿਓ ਕੰਮ, ਅਤੇ ਗੱਲਾਂ ਬਾਤਾਂ ਕਰੀਏ ਸਰੋ ਤਿਓ, ਅਤੇ ਕਮਾਲ ਜੀ ਫਰਮਾਇਸ਼ ਕਰ ਦਿਓ। ਅੱਜ ਆਲੂ ਦਾ ਟੋਪਿਕ ਹੋਵੇਗਾ ਅਤੇ ਕਮਾਲ ਦੀ ਫਰਮਾਇਸ਼ਾਂ ਵੀ ਕਰੀਓ ਸਰੋ ਤਿਓ। ਆਈ ਐਮ ਵੇਟਿੰਗ ਫੋਰ ਯੂ, ਚੱਕ ਲਓ ਫੋਨ।

0: ਬੋਲਦਾ ਜੀ,
1: ਇਹਦਾ
0: ਸਟਾਈਲ ਆਪਣੇ ਆਪ ਨੂੰ ਇੱਜ਼ਤ ਦੇ ਦੀ ਜੀ, ਹੈ ਨਾ ਜੀ, ਪਹਿਲਾਂ ਇੱਜ਼ਤ ਦੇ ਦੀ ਜੀ। ਜੇ ਬਾਈ ਚਾਂਸ ਬੰਦਾ ਕਾਲਾ ਬੜਾ ਹੋਵੇ ਤੇ ਪਹਿਲਾਂ ਨਾਮ ਹੀ ਤੁਹਾਡਾ ਜੀ ਸੁਣ ਲੇ, ਜੀ ਸੁਣਿਓ ਜੀ, ਜੀ ਸੁਣਿਓ ਜੀ, ਫਿਰ ਤੂੰ ਸਾਡੇ ਤੋਂ ਤੁਸੀਂ ਵੀ ਗੁੱਸੇ ਜਾ ਕੇ ਕਹਿ ਦੇ ਕਹਿੰਦੇ ਮੈਂ ਤੇਰੀ ਘਰ ਵਾਲਾ, ਮੈਂ ਤੇਰਾ ਘਰ ਵਾਲਾ, ਤੂੰ ਜੀ ਜੀ ਕਰੀ ਜਾਂਦਾ ਆਈ ਹੈ ਜੀ, ਹੈ ਨਾ ਜੀ,
1: ਬਿਲਕੁਲ
0: ਹੈ ਜੀ। ਚਲੋ ਵਧੀਆ ਗੱਲ ਹੈ, ਤੇ ਕੀ ਕਹਿੰਦੇ ਆਪਣਾ, ਪਹਿਲਾਂ ਤਾਂ ਤੁਹਾਨੂੰ ਪੋਟੈਟੋ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸੋਨੂੰ ਜੀ,
1: ਤੁਹਾਨੂੰ ਵੀ ਸੇਮ ਟੂ ਯੂ।
0: ਤੁਹਾਨੂੰ ਪਤਾ ਤੁਹਾਡੇ ਤੇ ਆਲੂ ਵਿੱਚ ਕੀ ਕਾਮਨ ਆ? ਕਾਮਨ ਇਹ ਆ ਜੀ, ਆਲੂ ਵੀ ਚਾਰ ਵਰਡ ਦਾ ਹੁੰਦਾ ਤੇ ਸੋਨੂੰ ਵੀ ਚਾਰ ਵਰਡ ਦਾ ਹੁੰਦਾ। ਸਹੀ ਗੱਲ ਹੈ ਜੀ, ਕਮਾਲ ਹੀ ਹੋ ਗਈ ਜੀ ਵੈਸੇ। ਤੇ ਸੋਨੂੰ ਜੀ ਕਿੱਦਾਂ ਆਲੂ ਖਾਣੇ ਪਸੰਦ ਆ ਤੁਹਾਨੂੰ? ਆਲੂ ਤੋਂ ਬਗੈਰ ਮੇਰੀ ਜ਼ਿੰਦਗੀ ਨੀ, ਮੈਂ ਪੁੱਛਣ ਲੱਗਾ ਸੀ ਮਾਲਾ ਵੀ ਆਲੂ ਦੀ ਪਾਈ ਹੋਣੀ ਤੇ ਜੇਬੀ ਚ ਆਲੂ ਵੀ ਰੱਖੇ ਹੋਣੇ, ਹੈ ਨਾ ਜੀ। ਨਹੀਂ ਨਹੀਂ ਚਲੋ ਠੀਕ ਹੈ ਜੀ। ਅੱਛਾ ਤੁਸੀਂ ਕਿਹੜੀ ਕਹਿੰਦੇ ਸਬਜ਼ੀ ਆਲੂ ਦੀ ਬਣਦੀ ਹੈ, ਹੈ ਨਾ ਜੀ? ਪਰ ਲੱਭਣੇ ਪਊਗੇ। ਦੇਖੋ ਜੀ ਪਤਾ ਕੀ ਆ, ਆਲੂ ਏਦਾਂ ਦੀ ਚੀਜ਼ ਆ, ਸਾਗ ਚ ਪਾਈ ਨਾ ਮੇਦੀ ਜਾਣੇ ਤੇ ਉਹ ਸਾਗ ਵਿੱਚ ਹੀ ਘੁਲ ਜਾਣੇ ਜੀ, ਕਹਿੰਦੇ ਨਾ ਜੀ ਭਾਵੇਂ ਉਹਦੇ ਵਿੱਚ ਕੀ ਕਹਿੰਦੇ ਉਹਦੇ ਵਿੱਚ ਨਮਕ ਪਾ ਦਿਓ, ਕਿਹਦੇ ਵਿੱਚ ਨਮਕ ਪਾਈਦਾ ਹੁੰਦਾ, ਕੀ ਨਮਕ ਦਿਖਦਾ ਹੀ ਨਹੀਂ ਹੁੰਦਾ ਆਟੇ ਵਿੱਚ ਨਾ, ਆਟੇ ਵੀ ਨਮਕ ਪਾਲੋ, ਉਦੀ ਆਲੂ ਹੈ ਸਾਗ ਚ ਪਾਲੋ, ਦਿਖਣਾ ਹੀ ਨੀ, ਪਤਾ ਹੀ ਲੱਗਣਾ ਜੀ ਆਲੂ ਸਾਗ। ਤੇ ਮੈਂ ਤੁਹਾਨੂੰ ਦੱਸਦਾ ਜੀ, ਆਲੂ ਜੇ ਆਲੂ ਸਾਗ ਦੇ ਓਬਵੀਅਸਲੀ ਜੇ ਸਾਗ ਵਿੱਚ ਆਲੂ ਪਾਉਣ ਲੱਗ ਗਏ ਤੇ ਜਦੋਂ ਫਿਰ ਆਪਾਂ ਮੈਨਿਊ ਡਿਸਾਈਡ ਕਰਨਾ ਨਾ ਕੀ, ਤੇ ਫਿਰ ਲੋਕਾਂ ਨੇ ਤਾਂ ਰਿਜੈਕਟ ਕਰ ਦਿਆ ਕਹਿਣਾ ਆਲੂ ਸਾਗ ਕਿਹੜੀ ਸਬਜ਼ੀ ਆ ਗਈ ਓਏ।
1: ਨਹੀਂ ਨਹੀਂ, ਅਗਰ ਮੇਥੀ ਦਾ ਸਾਗ ਬਣਾਓ ਨਾ, ਮੇਥੀ ਦਾ,
0: ਹਾਂਜੀ
1: ਮੇਥੇ ਹੁੰਦੇ ਨਾ, ਉਹਨਾਂ ਦਾ ਨਾਲ ਆਲੂ ਮਿਕਸ ਕਰਕੇ ਬਣਾਓ, ਬੜੇ ਸਵਾਦ ਬਣਦੇ ਆ।
0: ਅੱਛਾ, ਤਾਂ ਹੀ ਮੈਂ ਕਹਾਂ ਸਾਡੇ ਮਾਸੀ ਨੇ ਸਾਗ ਬਣਾਏ, ਗਾੜਾ ਕਿਉਂ ਸੀਗਾ, ਆਲੂ ਕਰਕੇ ਗਾੜਾ ਹੋ ਗਿਆ ਜੀ। ਸੋਨੂੰ ਜੀ ਆਲੂ ਦੀ ਗੱਲ ਚੱਲ ਰਹੀ, ਕੀ ਆਲੂ ਦੀ ਤੁਸੀਂ ਮੈਨੂੰ ਕੋਈ ਪੰਜ ਡਿਸ਼ ਸੱਦਾ ਦੀ ਗਣਾ ਦੋ ਕਿ ਜਿਹਦੇ ਵਿੱਚ ਆਲੂ ਪੈਂਦਾ ਹੋਵੇ ਤੇ ਲੋਕੀ ਖਾਂਦੇ ਵੀ ਹੋਵੇ।
1: ਸਮੋਸਾ,
0: ਅੱਛਾ ਸਮੋਸਾ, ਇਹ ਸਬਜ਼ੀ ਕਿਹੜੀ ਹੋਈ ਸਮੋਸਾ? ਅੱਛਾ ਚਲੋ ਏਦਾਂ ਸੁਣਾ ਦੋ, ਚਲੋ ਏਦਾਂ ਹੀ ਕਹਿ ਦੋ, ਇਹ ਵੀ ਠੀਕ ਹੈ ਵੈਸੇ, ਗੁੱਡ ਪੁਆਇੰਟ। ਤੁਸੀਂ ਮੇਰਾ ਅਗਲੇ ਸਰੋਤੇ ਵਾਲਾ ਸਵਾਲ ਪਹਿਲੀ ਕਹਿਤਾ ਜੀ, ਕੋਈ ਗੱਲ ਨੀ, ਤੇ ਅੱਜ ਪੁੱਛ ਲੈਂਦੇ ਹਾਂ ਜੀ। ਬੋਲੋ ਬੋਲੋ ਬੋਲੋ।
1: ਆਲੂ ਦਮ,
0: ਆਲੂ ਦਮ, ਤੇ ਦਮ ਆਲੂ ਨੀ ਹੁੰਦਾ? ਦੇਖੋ ਜੀ ਪਹਿਲਾਂ ਦਮ ਨਿਕਲਦਾ ਫੇਰ ਆਲੂ ਹੁੰਦੇ ਜੀ, ਤੁਸੀਂ ਆਲੂ ਪਹਿਲਾਂ ਬਾਅਦ ਦਮ ਕਰਤਾ।
1: ਫਿਰ ਆਲੂ ਮਟਰ,
0: ਆਲੂ ਮਟਰ ਦੋ ਹੋ ਗਏ ਜੀ, ਸ਼ੁਕਰ ਇਹ ਨੀ ਕਹਿਤਾ ਮਟਰ ਆਲੂ, ਵੈਸੇ ਕੋਈ ਚੱਕਰ ਨੀ ਸੀ, ਜਾਣੇ ਤਾਂ ਦੋਨੇ ਮੂੰਹ ਚ ਹੈ। ਆਲੂ ਦੇ ਪਾਪੜ, ਹਾਂ ਫਿੰਗਰ ਚਿਪਸ ਕਹਿ ਸਕਦੇ, ਹਾਂ ਆਲੂ ਦੇ
1: ਫਿੰਗਰ ਚਿਪਸ।
0: ਅੱਛਾ ਜੀ, ਤੇ ਹੋਰ ਸੋਨੂੰ ਜੀ ਇੱਕ ਰਹਿ ਗਿਆ ਜੀ, ਇੱਕ ਦੱਸ ਦੋ ਹੋਰ,
1: ਆਲੂ ਪਨੀਰ।
0: ਅੱਛਾ ਜੀ, ਤੁਸੀਂ ਜਿਹੜੇ ਵੀ ਦੱਸੇ ਨੇ ਮੈਨੂੰ ਸਾਰੇ ਗਲਤ ਦੱਸੇ ਆ ਜੀ, ਇਹ ਤੁਸੀਂ ਮਜ਼ਾਕ ਬੜਾ ਕੀਤਾ, ਖੱਟਾ ਜਿਹਾ ਕੀਤਾ ਜੀ, ਹਾਰ ਕੀ ਅੰਬਾ ਆਲੂ ਮਟਰ ਛੱਡ ਕੇ ਬਾਕੀ ਸਾਰੇ ਗਲਤ, ਹੋਰ ਕੀ ਗਲਤ ਹੋ ਗਿਆ ਜੀ, ਤੁਸੀਂ ਇਹ ਖਾਓ ਹੁਣ ਸਬਜ਼ੀਆਂ, ਤੁਹਾਡੀ ਇਹੀ ਸਜ਼ਾ ਜੀ।
1: ਹਾਂਜੀ
0: ਹਾਂਜੀ, ਤੇ ਇਸ ਟਾਈਮ ਖਾਈਓ ਤਾਂ ਕਿ ਰਾਤ ਨੂੰ ਔਖਾ ਨਾ ਹੋਵੇ ਜੀ, ਸਵੇਰੇ ਖਾ ਲਿਓ, ਪੂਰਾ ਦਿਨ ਜਾਗਦੇ ਰਹੋਗੇ ਤੇ ਫਿਰ ਟਾਈਮ ਸਹੀ ਰਹੂਗਾ, ਰਾਤ ਨੂੰ ਔਖਾ ਹੋ ਜਾਂਦਾ, ਨੀਂਦ ਕਦੋਂ ਲਓਗੇ?
1: ਨੀਂਦ ਸੌ ਜਾਊਗਾ, ਅੱਜ ਆਪਾਂ ਸਾਰੇ ਸੁੱਤੇ ਰਹਿ ਗਏ।
0: ਹਾਂ ਅੱਛਾ, ਸੁੱਤੇ ਰਹਿ, ਉਹ
1: ਠੰਡਾ ਮੌਸਮ ਸੀਗਾ, ਸੁੱਤੇ ਰਹਿ ਗਏ ਸਾਰੇ ਦਿਨ, ਹੁਣ ਜਾਗ ਆਈ, ਮੈਂ ਕਹਿੰਦਾ ਮੀਕ ਜੀ
0: ਆਏ ਨੇ, ਆਏ ਆਏ
1: ਫੋਨ ਟਰਾਈ ਕਰਦੇ ਆ।
0: ਵਧੀਆ ਸੋਨੂੰ ਜੀ, ਵਧੀਆ, ਮੈਂ ਲਾਸਟ ਗੱਲ ਤੁਹਾਨੂੰ ਇਹ ਕਹੂੰਗਾ ਜੀ, ਜਿਹੜੀ ਤੁਸੀਂ ਸਬਜ਼ੀਆਂ ਗਰਾਈਆਂ ਨਾ, ਜੇ ਤੁਸੀਂ ਉਹ ਖਾ ਲਈ ਨਾ ਤੇ ਪਤਾ ਇੱਦਾਂ ਹੀ ਆਵਾਜ਼ਾਂ ਲੱਗ ਜਾਂਦੀਆਂ, ਸੁਣੋ ਖਾਂਸੀ ਕਿੱਦਾਂ ਹੀ ਆਉਂਦੀ ਜੀ। ਚਲੋ ਸਹੀ ਹੈ ਸੋਨੂੰ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅੱਜ ਦੀ ਫਰਮਾਇਸ਼ ਦੱਸੋ ਸੋਨੂੰ ਜੀ, ਫਿਰ
1: ਤੁਸੀਂ
0: ਕਿਹੜਾ ਜੀ ਆਪਣਾ ਸੀਗਾ ਇਸ਼ਕੇ ਦੀ ਗਲੀ ਵਿੱਚ ਨੋ ਐਂਟਰੀ,
1: ਹਾਂ ਇਸ਼ਕ ਦੀ ਗਲੀ ਵਿੱਚ ਨੋ ਐਂਟਰੀ।
0: ਫਿਲਹਾਲ ਤਾਂ ਤੁਹਾਡੀ ਸਬਜ਼ੀਆਂ ਵਿੱਚ ਆਲੂ ਦੀ ਨੋ ਐਂਟਰੀ ਹੋਣੀ ਚਾਹੀਦੀ ਹੈ। ਚਰਚਾ ਬੜੀ ਸੋਹਣੀ ਛਿੜੀ ਹੈ, ਪਰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣ ਲਈ, ਆਪਾਂ ਅੱਗੇ ਵੀ ਛੇੜਾਂਗੇ, ਗੱਲਬਾਤ ਕਰਾਂਗੇ ਆਪਣੇ ਸਰੋਤਿਆਂ ਨਾਲ।
2: ਹਾਏ ਹਾਏ

0: ਬਸ ਕਰੋ ਬੀਟ ਬਸ ਕਰੋ ਬਹੁਤ ਵੱਜ ਲਿਆ ਜੀ ਵੈਲ ਵੈਲ ਦੋਸਤੋ ਮੈਂ ਤੁਹਾਡਾ ਭਰਾ ਜੀ ਦੋਸਤ ਰਮਨੀਸ਼ ਤੁਸੀਂ ਉਹਨੇ ਗਾਣਾ ਸੁਣਿਆ ਜੁਗਨੀ ਜੁਗਨੀ ਵੈਲ ਬਹੁਤ ਸੋਹਣਾ ਸਟੈਪ ਆ ਕੇ ਹੇਠਾਂ ਕਾਸ਼ ਮੈਂ ਤੁਹਾਨੂੰ ਦਿਖਾ ਦਿੰਦਾ ਪਰ ਮੈਂ ਤੁਹਾਨੂੰ ਦੱਸ ਸਕਦਾ ਜੀ ਦੋਨੋਂ ਹੱਥ ਉੱਪਰ ਕਰਕੇ ਉੱਪਰ ਨੀਚੇ ਤਾਂ ਬੈਠ ਕੇ ਲਾਈ ਦੀ ਨਾ ਉਹ ਵਾਲਾ ਸਟੈਪ ਆ ਉਹਦੇ ਵਿਦ ਬੀਟ ਜੁਗਨੀ ਜੁਗਨੀ ਓਏ ਹੋਏ ਜੁਗਨੀ ਜੁਗਨੀ ਸੋਰੀ ਕਾਲਰ ਵੇਟ ਕਰ ਰਹੇ ਨੇ ਹੈਲੋ
1: ਹੈਲੋ ਸਰ ਜੀ ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਠੰਡੀ ਹਵਾ ਨਹੀਂ ਦੇ ਸਕਦਾ ਕੋਈ ਨਾ ਮੈਂ ਤਾਰ
1: ਦਿੱਤਾ ਠੰਡੀ ਹਵਾ ਜੀ
0: ਮੈਂ ਕੋਈ ਨਾ ਠੰਡਾ ਪਾਣੀ ਪੀ ਕੇ ਫੂਕ ਮਾਰ ਦਿੰਦਾ ਜੀ
1: ਹਾਂਜੀ ਫੇਰ ਸਿਆ ਸੜਕ ਨਿਕਲਾ ਜੀ
0: ਆਜੂਗੀ ਨਾ ਹਨਾ ਫੇਰ ਆਜੂਗੀ ਨਾ
1: ਹਾਂਜੀ ਹਾਂਜੀ ਆਜੇਗੀ
0: ਪਰ ਇਹ ਨਾ ਕਹੀਓ ਕਿ ਹਾਂ ਜੀ ਰਾਤ ਨੂੰ ਫੂਕ ਮਾਰ ਦਿਓ ਮੈਂ ਸੋ ਜਾਊਂਗਾ ਏਸੀ ਨਹੀਂ ਚਲਾਉਂਗਾ ਜੀ
1: ਨਹੀਂ ਨਹੀਂ ਸਰ ਜੀ ਮੈਂ ਪੱਖਾ ਚਲਾ ਕੇ ਸੋ ਜਾਾਂਗੇ ਜੀ
0: ਅੱਛਾ ਜੀ
1: ਹਾਂਜੀ ਹਾਂਜੀ ਸਰ ਜੀ
0: ਪੱਖਾ ਨਹੀਂ ਫੂਕ ਮਾਰਦਾ ਨਾ ਪੱਖਾ ਤਾਂ ਘੁੰਮਦਾ ਹੈ ਨਾ ਜੀ
1: ਉਹ ਜੀ ਘੁੰਮਦਾ ਘੁੰਮਦਾ ਪੱਖੇ ਨੇ ਜੀ
0: ਇਹ ਤਾਂ ਹੈ ਜੀ
1: ਹਾਂਜੀ
0: ਕਦੀ ਬੰਦਾ ਘੁੰਮਿਆ ਦੇਖਿਆ ਤੁਸੀਂ ਪੋਟੈਟੋ ਡੇ ਆ ਜਿਵੇਂ ਕਿ ਅੱਜ ਸਨੀ ਜੀ ਤੇ ਬਹੁਤ ਬਹੁਤ ਵਧਾਈਆਂ ਪੋਟੈਟੋ ਡੇ ਦੀਆਂ ਤੇ ਆਲੂ ਪਸੰਦ ਆ ਤੁਹਾਨੂੰ
1: ਸਰ ਜੀ ਆਲੂ ਬਹੁਤ ਪਸੰਦ ਹੈਗਾ ਜੀ
0: ਅੱਛਾ ਜੀ ਪਸੰਦ ਹੈ ਤੁਹਾਨੂੰ
1: ਹਾਂਜੀ ਹਾਂਜੀ ਸਰ ਜੀ
0: ਕਿੰਨਾ ਕੁ ਪਸੰਦ ਆ
1: ਮੇਰਾ ਫਰੈਂਡ ਹੈਗਾ ਸਰ ਜੀ ਉਹਨਾਂ ਦੀ ਖੇਤੀ ਹੈ ਤੇ ਮੈਨੂੰ ਆਲੂ ਭੇਜੇ ਨੇ 20 ਕਿਲੋ ਜੀ
0: ਅੱਛਾ ਜੀ
1: ਹਾਂਜੀ ਸਰ ਜੀ ਹਾਸਾ ਪੂਰਾ ਕਦੀ ਪਰੌਂਠੇ ਖਾਓ ਤੇ ਕਦੀ ਪਕੌੜੇ ਖਾਓ ਜੀ
0: ਆਏ ਹਾਏ ਅੱਛਾ ਉਹਨੇ ਸਪੈਸ਼ਲ ਇਹਦੇ ਲਈ ਭੇਜਿਆ ਤੁਹਾਨੂੰ ਤੁਸੀਂ ਪਰੌਂਠੇ ਖਾਓ ਖਾਓ
1: ਹਾਂਜੀ ਹਾਂਜੀ ਸਰ
0: ਤੇ ਉਹਨੇ ਤੁਹਾਨੂੰ ਕਿਉਂ 20 ਕਿਲੋ ਕੋ ਭੇਜਦੇ ਤੁਸੀਂ ਪੈਸੇ ਨਹੀਂ ਦਿੱਤੇ ਅੱਗਿਓ
1: ਨਹੀਂ ਸਰ ਨਹੀਂ ਸਰ ਜੀ ਉਹ ਆਪਣਾ ਯਾਰ ਦੋਸਤ ਹੈਗੇ ਜੀ
0: ਅੱਛਾ ਜੀ ਯਾਰ ਦੋਸਤ ਹੈ ਤਾਂ 20 ਕਿਲੋ ਦੇਤੇ ਨਾ
1: ਹਾਂਜੀ ਹਾਂਜੀ ਸਰ ਜੀ
0: ਅੱਛਾ ਜੀ ਤੁਹਾਡਾ ਤੁਹਾਡੀ ਮੈਰਿਜ ਹੋਈ ਹੋਈ ਹੈ
1: ਹਾਂਜੀ ਸਰ ਜੀ ਮੈਰਿਜ ਹੋਈ ਹੈ ਜੀ
0: ਕਿੰਨੇ ਬੱਚੇ ਜੀ
1: ਸਰ ਜੀ 2 ਜੀ
0: ਅੱਛਾ ਜੀ ਛੋਟੇ ਆ
1: ਨਹੀਂ ਸਰ ਜੀ ਇੱਕ 18 ਸਾਲਾਂ ਦਾ ਤੇ ਇੱਕ 8 ਸਾਲ ਦਾ ਜੀ
0: ਇੱਕ 8 ਸਾਲ ਦਾ 8 ਸਾਲ ਦਾ ਭਾਰ ਤਾਂ ਨਹੀਂ 20 ਕਿਲੋ ਦਾ ਜੀ ਤਾਂ ਕਰਕੇ 20 ਕਿਲੋ ਦੇਤੇ ਜੀ ਉਹਨਾਂ ਜੀ 18 ਉਹਨੂੰ ਫਿਰ ਇੱਦਾਂ ਦੀ ਗੱਲ ਹੈ ਨਾ 18 ਸਾਲ ਦਾ ਬੱਚਾ ਦੇ ਰਿਹਾ ਜੀ ਕਹਿਣਾ ਫਿਰ ਅਗਲੇ ਇਹ ਨਾ ਹੁੰਦੇ ਕਿ ਨਹੀਂ 18 ਸਾਲ ਦੇ ਤੇ 18 ਕਿਲੋ ਪਏ ਤਾਂ 2 ਕਿਲੋ ਘਾਟਾ ਹੋ ਜਾਣਾ ਜੀ ਹੈਨਾ ਜੀ ਪਿਆਰ ਹੁੰਦਾ ਤੇ ਤੁਸੀਂ ਆਲੂ ਨੂੰ ਵੱਢ ਦਾ ਦੇਖ ਸਕਦੇ ਹੋ ਜਦੋਂ ਚਾਕੂ ਨਾਲ ਉਹਨੂੰ ਗੱਭਿਓ ਕੱਟਦੇ ਆ ਜੀ ਆਲੂ ਹੋਵੇ ਬਸ ਆਲੂ ਜਿਦਾਂ ਮਰਜ਼ੀ ਕੱਟੋ ਵੱਡੋ ਖਾਓ ਤੇ ਅੰਦਰ ਜਾਵੇ ਚਲੋ ਸਹੀ ਹੈ
1: ਝੂਠ ਨੀ ਬਣਾਗਾ ਅੱਜ ਸਵੇਰੇ ਆਲੂ ਵਾਲੇ ਪਰੌਂਠੇ ਖਾਦੇ ਸਰ ਜੀ
0: ਅੱਛਾ ਜੀ ਅਰੇ ਕਿਆ ਬਾਤ ਹੈ ਆਪਣਾ ਪੰਜਾਬੀ ਦਾ ਨੈਸ਼ਨਲ ਇਹ ਤਾਂ ਜੀ ਨੈਸ਼ਨਲ ਬ੍ਰੇਕਫਾਸਟ ਹੈ ਸਾਡੇ ਪੰਜਾਬੀਆਂ ਦਾ ਜੀ ਆਲੂ ਪਰਾਂਠਾ ਸਨੀ ਜੀ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਵੀ ਪਤਾ ਤੁਸੀਂ ਹਰ ਵਾਰੀ ਫੋਨ ਮਿਲਾਉਂਦੇ ਹੋ ਕਈ ਵਾਰ ਨਹੀਂ ਲੱਗਦਾ ਹੋਣਾ ਹੈਨਾ ਜੀ
1: ਹਾਂਜੀ ਸਰ ਜੀ ਕਈ ਵਾਰ ਨਹੀਂ ਲੱਗਦਾ ਪਿਛਲੀ ਵਾਰੀ ਆਏ ਤੇ ਮੇਰੀ ਕੋਲ ਕੱਟੀ ਗਈ ਸਰ ਜੀ
0: ਅੱਛਾ ਜੀ ਮੈਂ ਆਏ ਪਿਛਲੀ ਵਾਰ ਕੇ ਕੋਈ ਹੋਰ ਆਇਆ ਸੀ ਗੋਭੀ ਨਾਲ ਜ਼ਿਆਦਾ ਪਿਆਰ ਹੈ ਕਿ ਆਲੂ ਨਾਲ ਪਿਆਰ ਹੈ
1: ਸਰ ਜੀ ਗੋਭੀ ਨਾਲ ਵੀ ਤੇ ਆਲੂ ਨਾਲ ਵੀ
0: ਅੱਛਾ ਤੇ ਇੱਕ ਪਾਸੇ ਆਲੂ ਰੱਖਿਆ ਹੋਵੇ ਇੱਕ ਪਾਸੇ ਗੋਭੀ ਰੱਖੀ ਹੋਵੇ ਪਹਿਲੇ ਕੀ ਖਾਓਗੇ
1: ਸਰ ਜੀ ਪਹਿਲੇ ਗੋਭੀ ਖਾਵਾਂਗਾ ਫਿਰ ਆਲੂ ਖਾਵਾਂਗਾ ਜੀ
0: ਨਹੀਂ ਇੱਦਾਂ ਕਹਿੰਦੇ ਜੇ ਇਕੱਠੀ ਰੱਖੀ ਤਾਂ ਇਕੱਠੀ ਖਾ ਜਾਓ ਤਾਂ ਹੀ ਆਲੂ ਗੋਭੀ ਬਣੀ ਹੈ ਜੀ
1: ਸਰ ਜੀ ਦੇਖੋ ਗੱਲ ਸੁਣੋ ਮੇਰੀ, ਜਦੋਂ ਪਹਿਲਾਂ ਪਿਆਰ ਯਾਰ ਆ, ਜਦੋਂ ਰਾਤ ਨੂੰ ਸਬਜ਼ੀ ਬਚ ਜਾਂਦੀ ਹੈ ਤੇ ਸਵੇਰੇ ਫਿਰ ਦੋਨੇ ਵਿੱਚ ਆ ਜਾਂਦੇ ਆ ਆਟੇ ਦੇ, ਚਲੋ ਆਲੂ ਗੋਭੀ ਬਣਾ ਲਓ
2: ਜੀ। ਇਹ ਤਾਂ ਹੈ, ਇਹ ਤਾਂ ਹੈ, ਇਹ ਤਾਂ ਹੈ। ਚਲੋ ਸਨੀ ਜੀ, ਬਹੁਤ ਬਹੁਤ ਵਧੀਆ ਲੱਗਾ ਤੁਹਾਨੂੰ ਗੱਲਬਾਤ ਕਰਕੇ। ਤੁਸੀਂ ਆਪਣੀ ਅੱਜ ਦੀ ਫਰਮਾਇਸ਼ ਦੱਸੋ ਫਿਰ ਸਾਨੂੰ।
1: ਸਰ ਜੀ ਗੀਤ ਸੁਣਾ ਰਹੇ ਸੀ ਅਕਸ਼ੇ ਕੁਮਾਰ ਦੀ ਫਿਲਮ ਆ ਭੂਲ ਭੁਲੱਈਆ।
2: ਅੱਛਾ, ਤੇਰੀਆਂ ਅੱਖੀਂ ਭੂਲ
1: ਹਰੇ ਕ੍ਰਿਸ਼ਨਾ।
2: ਓ ਅੱਛਾ, ਭੂਲ ਭੁਲੱਈਆ ਦਾ ਜੀ ਟਾਈਟਲ ਸੌਂਗ ਉੱਚ ਹੀ ਆ ਜਾਣਾ ਜੀ। ਠੀਕ ਹੈ, ਠੀਕ ਹੈ। ਮੈਂ ਕਿਹਾ ਸ਼ਿਓਰ ਸਨੀ ਜੀ, ਸ਼ਿਓਰ। ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡਾ, ਸੋਰੀ ਮਤਲਬ ਅਸੀਂ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਸਾਡੇ ਨਾਲ ਗੱਲ ਕੀਤੀ ਜੀ। ਠੀਕ ਹੈ ਜੀ ਸਨੀ ਜੀ, ਓਕੇ ਜੀ, ਓਕੇ। ਓ ਤੇਰੀ ਆਖੇ ਭੂਲ ਭੁਲੱਈਆ, ਬਾਤੇਂ ਹੈ ਭੂਲ ਭੁਲੱਈਆ, ਸਮਝ ਗਏ ਹੋਗੇ। ਬਹੁਤ ਜਾਣਿਆਂ ਦਾ ਫੇਵਰੇਟ ਗਾਣਾ, ਜਦੋਂ ਆਹ ਗਾਣਾ ਆ ਜਾਂਦਾ ਨਾ, ਇਹ ਕਮਾਲ ਹੀ ਹੋ ਜਾਂਦੀ। ਮੈਂ ਕਹਿੰਦਾ ਜੀ ਸੁਣਨ ਨੂੰ ਬਹੁਤ ਜੀ ਕਰਦਾ, ਅਤੇ ਜਿੱਦਾਂ ਵੀ ਹੁਣ ਕਰੂਗਾ ਜੀ।

ਕੀ ਹਾਲ ਚਾਲ ਨੇ ਦੋਸਤੋ? ਵੈਲ, ਬੈਕਗਰਾਉਂਡ ਮਿਊਜ਼ਿਕ ਚਲਾਇਆ ਜਾਵੇ ਪਹਿਲਾਂ ਤਾਂ ਯੇ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਐਲ ਆਈ ਜਲੰਧਰ, ਮੈਂ ਚੱਲ ਰਿਹਾ ਬੀਟ ਦੇ ਉੱਪਰ, ਅਤੇ ਲੋਕ ਦੋਸਤ ਉੱਤੇ ਸਾਡੇ ਨਾਲ ਵੀ ਇੱਕ ਜੁੜ ਚੁੱਕੇ ਨੇ ਜੀ। ਹੈਲੋ,

0: ਸਾਡੇ ਤਾਂ ਬੜੇ ਮਸ਼ਹੂਰ ਆ ਸਮੋਸੇ ਜੀ, ਤੇ ਨੂਰ ਮਹਿਲ ਦੇ ਬਹੁਤ ਮਸ਼ਹੂਰ ਸਮੋਸੇ ਆ ਜੀ।
1: ਅੱਛਾ ਜੀ, ਚਲੋ ਵਧੀਆ ਗੱਲ ਆ ਸਰ। ਮੈਂ ਪਰ ਇਹ ਹਲੇ ਮੇਰੀ ਗੱਲ ਇੱਕ ਨਾ ਹੋਰ ਖਤਮ ਕਰਨ ਲੱਗਾ ਕਿ ਕਹਿਣ ਦਾ ਮਤਲਬ ਭਾਵ ਇਹ ਹੈ ਕਿ ਆਲੂ ਮਟਰ ਆਲੂ ਗਾਜਰਾਂ ਨਾ ਇੱਕ ਮੈਨੂੰ ਲੱਗਦਾ ਇੱਕ ਬੰਦੇ ਨੇ ਇਨਵੈਂਟ ਕੀਤੀਆਂ ਹੋਣੀਆਂ, ਤੇ ਜਦੋਂ ਤੱਕ ਨਾ ਉਹਨੇ ਇੰਨੀਆਂ ਇਨਵੈਂਟ ਕੀਤੀਆਂ ਹੋਣੀਆਂ ਉਹ ਵਿਚਾਰਾ ਹੁਣ ਨਾ ਬਸ ਹੋ ਗਈ ਹੋਣੀ, ਉਹਨੇ ਉਸ ਤੋਂ ਬਾਅਦ ਹੋਰ ਨਹੀਂ ਸਬਜ਼ੀਆਂ ਇਨਵੈਂਟ ਕੀਤੀਆਂ ਹੋਣੀਆਂ, ਨਹੀਂ ਤਾਂ ਆਲੂ ਹਰ ਚੀਜ਼ ਨਾਲ ਪੈਣ ਹੋਣਾ ਸੀ।
0: ਹਾਂ ਨਹੀਂ ਬਿਲਕੁਲ ਬਿਲਕੁਲ ਜੀ, ਇਹ ਵੀ ਹੁੰਦਾ ਜਿੱਦਾਂ ਜੀ ਕਿਸੇ ਵਿਗਿਆਨੀ ਨੇ ਕੋਈ ਕਾਢ ਕੱਢੀ, ਇਹ ਵੀ ਕਾਢ ਕਿਸੇ ਦੀ ਹੋਣੀ ਆ, ਮਤਲਬ ਜਿਹੜੇ ਬਣਾਈ ਚੀਜ਼ਾਂ ਹੋਈਆਂ ਬਣੀਆਂ।
1: ਹਾਂਜੀ ਹਾਂਜੀ ਹਾਂਜੀ, ਤੇ ਮੇਰੇ ਕੋਲ ਇੱਕ ਸਵਾਲ ਆ ਰਾਮ ਲਵਾ ਜੀ ਤੁਹਾਡੇ ਲਈ।
0: ਹਾਂਜੀ,
1: ਆ ਕਹਿੰਦੇ ਜੀ ਜੇ ਆਲੂ ਨੂੰ ਕਹਿੰਦੇ ਬੁਖਾਰ ਹੋ ਜੇ ਤੇ ਡਾਕਟਰ ਨੂੰ ਕੀ ਲਿਖੇਗਾ ਕਿ ਦੋ ਵਾਰ ਗਰਮ ਪਾਣੀ ਵਿੱਚ ਆਪਣੇ ਆਪ ਨੂੰ ਉਬਾਲ ਲਓ ਜਾਂ ਤਾਂ ਮਤਲਬ ਆਪਣੇ ਆਪ ਨੂੰ ਸਿੱਟ ਦਿਓ?
0: ਇਹ ਜੀ ਆਲੂ ਨੂੰ ਬੁਖਾਰ ਹੋ ਜਾਂਦਾ, ਜਦੋਂ ਆਲੂ ਨੂੰ ਉਬਾਲ ਕੇ ਤਾਂ ਉਹਦੀ ਟਿੱਕੀ ਬਣਾ ਕੇ ਖਾ ਲਓ ਜੀ, ਦੂਰ ਆ।
1: ਠੀਕ ਹੈ ਜੀ, ਮਤਲਬ ਵਿਚਾਰੇ ਤੇ ਰਹਿਮ ਨਹੀਂ ਕਰਨਾ ਨਾ ਤੁਸੀਂ।
0: ਹਾਂਜੀ ਹਾਂਜੀ, ਫਿਰ ਹੁਣ ਖਾਣ ਵਾਲੀ ਚੀਜ਼ ਬਣੀ ਆ, ਜਿਹੜੀ ਚੀਜ਼ ਖਾਣ ਦੀ ਬਣੀ ਆ ਜੀ ਉਹ ਖਾਣੀ ਚਾਹੀਦੀ ਆ।
1: ਹਾਂਜੀ ਹਾਂਜੀ, ਤੇ ਉਹ ਤਾਂ ਠੀਕ ਹੈ ਜੀ। ਤੁਹਾਨੂੰ ਕੀ ਲੱਗਦਾ ਮਤਲਬ ਸਬਜ਼ੀਆਂ ਨੂੰ ਵੀ ਬੁਖਾਰ ਚੜ੍ਹਦਾ ਹੋਊ? ਦੇਖੋ
0: ਹੋ ਸਕਦਾ ਜੀ, ਇੱਦਾਂ ਕੋਈ ਆਪਾਂ
1: ਚੜ੍ਹਦਾ ਹੋਣਾ, ਸਿਹਤ ਖਰਾਬ ਹੁੰਦੀ ਹੋਣੀ ਹੈ ਜੀ, ਆਪਾਂ ਉਹਨਾਂ ਦਵਾਈ ਤਾਂ ਨਹੀਂ ਦੇ ਸਕਦੇ, ਪਰ ਜਿੱਦਾਂ ਕਹਿੰਦੇ ਨਾ ਆਪਾਂ ਕਹਿੰਦੇ ਨਾ ਆਲੂ ਗਲ ਗਿਆ ਜਾਂ ਮਤਲਬ ਕਿੱਦਾਂ ਹੋ ਗਿਆ, ਇਹ ਮਤਲਬ ਬਿਮਾਰੀਆਂ ਹੀ ਹੁੰਦੀਆਂ ਵਿਚਾਰਿਆਂ ਨੂੰ, ਹੈਨਾ?
0: ਬਿਲਕੁਲ ਬਿਲਕੁਲ, ਪਿਆਜ਼ ਗਲ ਜਾਂਦੇ ਆ ਜੀ, ਆਲੂ ਗਲ ਜਾਂਦੇ ਆ, ਕਈ ਸੇ ਗਲ ਜਾਂਦੇ, ਸਭ ਸਬਜ਼ੀ ਫਰੂਟ ਵੀ ਗਲ ਜਾਂਦਾ ਹੋ ਗਈ।
1: ਹਾਂ, ਪਰ ਅਸੀਂ ਨਾ ਵਿਚਾਰੇ ਤੇ ਰਹਿਮ ਨਹੀਂ ਕਰਦੇ, ਅਸੀਂ ਉਹਨੂੰ ਸਿੱਟ ਦਿੰਦੇ ਹਾਂ ਆਲੂ ਨੂੰ, ਕਿਉਂ ਯਾਰ ਇੱਦਾਂ ਰਾਮ ਲਭਾਇਆ ਜੀ?
0: ਫਿਰ ਉਹ ਤੁਹਾਨੂੰ ਪਤਾ ਹੀ ਹੈ ਜੀ, ਖਾਣ ਦੇ ਨਾਲ ਫਿਰ ਬੰਦਾ ਬਿਮਾਰ ਹੋ ਜੂ।
1: ਇਹ ਤਾਂ ਹੈ ਜੀ, ਇਹ ਰਾਮ ਲਭਾਇਆ ਜੀ ਕਮਾਲ ਦੇ ਬੰਦੇ ਹੋ ਤੁਸੀਂ ਸਰ, ਮਜ਼ਾ ਆ ਜਾਂਦਾ ਤੁਹਾਨੂੰ ਨਾਲ ਵੀ ਗੱਲ ਕਰਕੇ, ਮਜ਼ਾ ਆ ਜਾਂਦਾ। ਤੁਸੀਂ ਕਹਿੰਦੇ ਨਾ ਚਲੋ ਸਾਡਾ ਤਾਂ ਆਉਂਦਾ ਚਲੋ ਤੁਹਾਨੂੰ, ਪਰ ਜਿੱਦਾਂ ਵੀ ਹੈ ਪਰ ਤੁਹਾਡੇ ਨਾਲ ਮਜ਼ਾ ਆ ਜਾਂਦਾ ਸਰ।
0: ਜਿਹੜਾ ਵਧੀਆ ਮੇਲਾ ਲਾ ਗਿਆ ਉਹ ਵਧੀਆ ਹੋ ਜਾਣਾ, ਜਿਹੜਾ ਆਪਾਂ ਰੋਕ ਉੜ ਕੇ ਦੁਨੀਆ ਚ ਕੱਢ ਜਾਣਾ, ਕਹਿਣਾ ਫਲਾਨਾ ਬੰਦਾ ਐਵੇਂ ਸਾਰਾ ਰੋਂਦੂ
1: ਸੀਗਾ ਜੀ। ਸਹੀ ਹੈ ਜੀ, ਐਵੇਂ ਮੈਮਰੀਜ਼ ਨਾ ਆਪਣੀ ਬਣਾ ਲੈਣੀ ਚਾਹੀਦੀ ਹੈ, ਹਮੇਸ਼ਾ ਹੱਸਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਜ਼ਿੰਦਗੀ ਸਾਨੂੰ ਪਤਾ ਲੱਗਦੇ ਰਹੇ ਕਿ ਹੱਸਣਾ ਜ਼ਿਆਦਾ ਇੰਪੋਰਟੈਂਟ ਹੈ ਜੀ। ਕੁਛ ਮੰਗ ਰਿਹਾ, ਆਲੂ ਮੰਗ
2: ਰਿਹਾ,
1: ਬਸ ਕਰ ਆਰਾਮ ਲਵਾ ਜੀ, ਇਹਨੂੰ ਡਾਂਟ ਕੇ ਚੁੱਪ ਕਰਾਓ, ਮਾੜਾ ਇਹ ਬੰਦ ਨੀ ਹੁੰਦਾ ਮੂੰਹ ਇਹਦਾ, ਮਾੜਾ ਕਹਿ ਦੋ ਉਹਨੂੰ।
0: ਆਲੂ ਬਹੁਤ ਬੰਬੇ ਕਲਕੱਤੇ ਤੋਂ ਜਾਂਦੇ ਆ ਜੀ।
1: ਅੱਛਾ ਜੀ, ਕਿਉਂ ਇੱਥੋਂ ਮਿਲਦੇ ਨੀ ਜੀ? ਗਾਣੇ ਦਾ ਨਾਮ ਦੱਸ ਦੋ ਆਪਣੇ, ਫਿਰ ਆਪਾਂ ਗਾਣਾ ਚਲਾ ਦਈਏ ਜੀ।
0: ਗਾਣਾ ਤੁਸੀਂ ਚਲਾ ਦਿਓ ਜੀ, ਪੰਜਾਬੀ ਦੇ ਹੁਣ ਜੇ ਨਵੇਂ ਗਾਇਕ ਆ ਉਹਨਾਂ ਦੇ ਗਾਣੇ ਜੀ, ਇੱਦਾਂ ਪਸੰਦ ਕਰੀਦੇ। ਹੁਣ ਨਵਾਂ ਗਾਇਕ ਅੱਜ ਗੁਰਨਾਮ ਭੱਲਰ ਦਾ ਸੁਣਾ ਦਿਓ ਗਾਣਾ, ਝਾਂਜਰ ਬਣਾ ਲੈ।
1: ਅੱਛਾ ਜੀ, ਝਾਂਜਰ ਗਾਣਾ ਜੀ, ਹੈਨਾ ਜੀ? ਠੀਕ ਹੈ, ਰਾਮ ਲਵਾਇਆ ਜੀ ਧੰਨਵਾਦ, ਬਹੁਤ ਬਹੁਤ
0: ਬਹੁਤ ਤੁਹਾਡਾ ਵੀ ਧੰਨਵਾਦ ਜੀ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ ਜੀ, ਤੁਹਾਡਾ ਬਹੁਤ ਬਹੁਤ ਚੜ੍ਹਦੀ ਕਲਾ ਹੋਵੇ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ, ਤੁਸੀਂ ਵੀ ਇੱਦੀ ਹੱਸਦੇ ਖੇਡਦੇ ਰਹੋ ਜੀ, ਬਹੁਤ ਬਹੁਤ ਧੰਨਵਾਦ ਸਰ। ਵੈਲ ਵੈਲ ਵੈਲ ਦੋਸਤੋ, ਬਸ ਕੁਝ ਮਿੰਟ ਰਹਿ ਗਏ ਨੇ ਸਾਡੇ ਹੈਲੋ ਜਲੰਧਰ ਪ੍ਰੋਗਰਾਮ ਨੂੰ, ਬਸ ਅਸੀਂ ਚਾਹੋਂਗੇ ਕਿ ਤੁਸੀਂ ਜਿੰਨੇ ਸਰੋਤੇ ਸਾਨੂੰ ਜੁੜ ਸਕਣ, ਬਸ 15 ਮਿੰਟ ਦੇ ਅੰਦਰ ਆਪਾਂ ਜੁੜੀਏ, ਪਰ ਉਹ ਤੋਂ ਪਹਿਲਾਂ ਇੱਕ ਸੋਹਣਾ ਗਾਣਾ ਝਾਂਜਰ ਆਪਾਂ ਜ਼ਰੂਰ ਸੁਣੀਏ ਦੋਸਤੋ।

0: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
1: ਸਰ ਦੁਬਈ ਦੀ ਫ੍ਰੀ ਟ੍ਰਿਪ।
0: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
0: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
0: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ।
3: ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
4: ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਤੁਹਾਡਾ ਆਪਣਾ ਦੋਸਤ RJ ਦੋਸਤ, ਯਾਨੀ ਕਿ ਰਮਨੀਸ਼। ਵੈਲ ਦੋਸਤੋ ਸਾਡੇ ਇੱਕ ਸਰੋਤ ਤੇ ਜੁੜ ਚੁੱਕੇ ਨੇ ਜੀ। ਹੈਲੋ।
5: ਨਾ ਜਾਣੇ ਯੇ ਨਜ਼ਰ ਕਿ ਉਦਾਸ ਰਹਿਤੀ ਹੈ।
4: ਅੱਛਾ ਜੀ।
5: ਨਾ ਜਾਣੇ ਇਸੇ ਕਿਸ ਕੀ ਤਲਾਸ਼ ਰਹਿਤੀ ਹੈ।
4: ਅੱਛਾ ਜੀ।
5: ਕਿ ਜਾਣ ਕੇ ਵੀ ਨਹੀਂ ਕਿਸਮਤ ਸ਼ਾਇਦ ਵੋ ਮੇਰੀ, ਰਮਨੀਕ ਜੀ ਫਿਰ ਵੀ ਉਹਨੇ ਪਾਣੇ ਕੀ ਆਸ ਰਹਿਤੀ ਹੈ।
4: ਆਏ ਹਾਏ ਹਾਏ ਹਾਏ ਹਾਏ, ਕੀ ਬਾਤ ਹੈ। ਇੱਕ ਮਿੰਟ ਜੀ, ਹੈਲੋ ਹੈਲੋ, ਕਲੈਪਿੰਗ ਸਰ। ਇਹਨੇ ਤੁਹਾਨੂੰ ਨੀ ਲੱਗਦਾ ਤੁਹਾਡੇ
5: ਮਿੱਠੇ ਮਿੱਠੇ ਸਵਾਲ ਕਰਦੇ ਹੋ ਸਰ ਜੀ, ਤੁਮ ਵੀ ਪ੍ਰੋਗਰਾਮ ਮੇ ਕਮਾਲ ਕਰਦੇ ਹੋ।
4: ਆਏ ਹਾਏ ਹਾਏ, ਇੱਦਾਂ ਦੀ ਗੱਲਬਾਤ ਹੋ ਗਈ ਹੋਵੇ ਮਤਲਬ। ਅੱਛਾ ਜੀ, ਇੱਦੀ ਗੱਲਬਾਤ ਹੋ ਗਈ, ਹੱਸ ਕਿਉਂ ਰਹੇ ਹੋ ਤੁਸੀਂ? ਮਜ਼ਾਕ ਕਿੱਦਾਂ ਲੱਗਦਾ ਮੇਰੇ ਨਾਲ?
5: ਮਤਲਬ
4: ਨਾਮ ਨਾ ਮੇਲ ਖਾਂਦਾ, ਕਹਿੰਦਾ ਮਤਲਬ ਤੁਹਾਡੇ ਕਰੈਕਟਰ ਨਾਲ ਤੁਸੀਂ ਹੱਸਦੇ ਰਹਿੰਦੇ ਹੋ ਨਾ, ਖੁਸ਼ ਦਿਲਾ ਮਾਰਕੀਟ। ਪੋਟੈਟੋ ਦਿਵਸ ਅੱਜ ਜੀ। ਅੱਛਾ ਜੀ, ਕਿੱਦਾਂ ਮਤਲਬ ਕਦੀ ਮਨਾਇਆ ਕਿ ਪਹਿਲੀ ਵਾਰੀ ਸੁਣਿਆ?
5: ਯਾਦ ਆ, ਤੁਸੀਂ ਮੈਨੂੰ ਲੱਗਦਾ ਅੱਜ ਸਾਡੇ ਘਰ ਦੀ ਕੁਛ ਬਹੁਤ ਸੁੰਗੀ ਹੈ।
4: ਅੱਛਾ ਜੀ,
5: ਕਿਉਂਕਿ ਅੱਜ ਮੌਸਮ ਵਧੀਆ ਸੀਗਾ, ਤਾਪਮਾਨ ਵੀ ਠੀਕ ਸੀ, ਤੇ ਸਾਨੂੰ ਅੱਜ ਮਿਲੇ ਅੱਜ ਪਰੌਂਠੇ ਨਾਲ ਮਿਲੀ ਦਹੀਂ।
4: ਅੱਛਾ,
5: ਤੇ ਹਫ਼ਤੇ ਬਾਅਦ ਅੱਜ ਉਹ ਵੀ ਸੁਲਾ ਹੋ ਗਈ ਹੁਣ ਸਾਡੀ ਘਰ।
4: ਅੱਛਾ ਅੱਛਾ ਅੱਛਾ,
5: ਕਿਉਂਕਿ ਜਦੋਂ ਤਾਪਮਾਨ ਗਰਮ ਹੁੰਦਾ ਨਾ,
4: ਹਾਂਜੀ ਹਾਂਜੀ,
5: ਕਹਿੰਦੇ ਸੂਰਜ ਤੇ ਵਾਈਫ

0: ਕਦੀ ਨੀ ਦੇਖਣਾ ਚਾਹੀਦਾ ਜਦੋਂ ਗਰਮ ਹੋਵੇ।
1: ਯਾਰ ਦੇਖ ਲਓ, ਹਾਲੇ ਵੀ ਦੇਖ ਲਓ, ਸੁਲਾਹ ਹੋਈ ਆ, ਦੇਖ ਲਓ, ਤੋੜਨੀ ਤਾਂ ਨੀ ਚਾਹੁੰਦੇ ਦੇਰ, ਮਤਲਬ ਜ਼ਿਆਦਾ ਖੁਸ਼ ਤਾਂ ਨੀ ਹੋ ਗਏ ਹਫ਼ਤੇ, ਜਿਹੜਾ ਦੁਬਾਰਾ ਤੁਸੀਂ ਅੱਗ ਵਾਲੀਆਂ ਗੱਲਾਂ ਕਰ ਰਹੇ ਹੋ।
0: ਆਪ ਹੀ ਅੱਜ ਕਹਿੰਦੀ ਆ ਮੌਸਮ ਠੀਕ ਹੈ, ਜੋ ਦਿਲ ਕਰਦਾ ਖਾਓ ਅੱਜ।
1: ਅੱਛਾ ਅੱਛਾ, ਮੈਂ ਕਹਿਣ ਲੱਗੇ ਜੋ ਦਿਲ ਕਰਦਾ ਬੋਲੋ ਅੱਜ। ਮਾੜਾ ਜੀ ਚਲੋ ਸਹੀ ਹੈ ਸਤੀਸ਼ ਜੀ। ਸਤੀਸ਼ ਜੀ, ਆਪਣਾ ਇੱਕ ਕੁਸ਼ਚਨ ਆਇਆ ਮੇਰੇ ਕੋਲ, ਜਿੱਦਾਂ ਆਪਾਂ ਆਲੂ ਆਲੂ ਕਰ ਰਹੇ ਹਾਂ ਕਿ ਮੈਂ ਨਾ, ਜਦੋਂ ਤੁਸੀਂ ਦੇਖੋ ਜੀ, ਅੱਜ ਕੱਲ੍ਹ ਨਾ ਮਾਡਰਨ ਜਨਰੇਸ਼ਨ ਨੂੰ ਸਾਰੇ ਸਮਝਦੇ ਨੇ ਜੀ, ਹੈ ਨਾ ਜੀ, ਪਰ ਮੈਂ ਪੁੱਛਣਾ ਚਾਹੁੰਦਾ ਕਿ ਜੇ ਆਲੂ ਨੂੰ ਮੌਕਾ ਮਿਲੇ ਆਪਣੀ ਗਰਲਫ੍ਰੈਂਡ ਬਣਾਉਣ ਦਾ, ਉਹ ਕਿਹਨੂੰ ਗਰਲਫ੍ਰੈਂਡ ਬਣਾਊਗਾ ਜੀ? ਅੱਛਾ ਜੀ, ਅੱਛਾ ਮਟਰ ਨੂੰ ਜ਼ਿਆਦਾ ਪਸੰਦ ਕਰਦਾ। ਇਹ ਨਾ ਮੈਨੂੰ ਮਟਰ ਤੇ ਆਲੂ ਦਾ ਰਿਸ਼ਤਾ ਨਾ ਅਰੇਂਜ ਮੈਰਿਜ ਵਰਗਾ ਲੱਗਦਾ।
0: ਹਾਂ,
1: ਮਤਲਬ ਅਸੀਂ ਧੱਕੇ ਨਾਲ ਹੀ ਆਲੂ ਪਾ ਦਿੰਦੇ ਮਟਰਾਂ ਦੇ ਉੱਪਰ। ਆਲੂ ਦੇ ਨਾਲ ਪਿਆਜ ਜ਼ਿਆਦਾ ਵਧੀਆ ਲੱਗੂਗੇ, ਹੈ ਨਾ ਜੀ?
0: ਹਾਂਜੀ, ਲਵ ਮੈਰਿਜ ਇਹ ਹੈ ਕਿ ਤੁਸੀਂ ਇਕੱਲਾ ਬੰਦਾ ਤਾਂ ਕੋਈ ਦਿਖਦਾ, ਜਦੋਂ ਕਿਤੇ ਦੂਸਰੀ ਅਰੇਂਜ ਮੈਰਿਜ ਹੁੰਦੀ ਤਾਂ ਬੰਦੇ 50-100 ਬੰਦਾ ਫੜ ਕੇ ਧੱਕਾ ਦਿੰਦੇ
1: ਨੇ। ਇਹ ਤਾਂ ਹੈ, ਪਰ ਮੈਂ ਗੱਲ ਤਾਂ ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ। ਵੈਲ ਪਰ ਮੇਰਾ ਆਂਸਰ ਇਹੀ ਹੈ ਕਿ ਆਲੂ ਦੇ ਨਾਲ ਪਿਆਜ਼ ਦੀ ਜੋੜੀ ਜਾਂਦੀ, ਕਿਉਂਕਿ ਤੁਸੀਂ ਖੁਦ ਦੇਖਿਆ ਹੋਣਾ, ਕਦੀ ਤੁਸੀਂ ਦੇਖਿਆ ਆਲੂ ਤੇ ਮਟਰ ਦੀ ਰੇੜੀ ਲੱਗੀ ਹੋਵੇ, ਆਲੂ ਤੇ ਪਿਆਜ਼ ਦੀ ਰੇੜੀ ਲੱਗਦੀ ਹੈ ਜੀ।
0: ਹਾਂਜੀ ਹਾਂਜੀ, ਇਹ ਵੀ ਦੇਖਿਆ, ਕੁਦਰਤੀ ਗੱਲ ਹੈ।
1: ਹਾਂਜੀ ਹਾਂਜੀ,
0: ਜਾਂ ਟਮਾਟਰ ਵੀ ਜ਼ਰੂਰ ਹੁੰਦੇ ਆ।
1: ਹਾਂਜੀ, ਇਹ ਪਤਾ ਕੀ ਹੈ, ਮਟਰ ਨਾ ਵੀ ਚੋਲਾ ਹੈ ਸਰ ਜੀ, ਵਿੱਚ ਆ ਜਾਂਦਾ ਮਹੀਨੇ ਤਾਂ, ਆਪ ਤੜਕਾ ਤਾਂ ਪਹਿਲਾਂ ਪਿਆਜ਼ ਦੇ ਲੱਗਦਾ, ਫਿਰ ਆਲੂ ਪੈਂਦੇ ਜੀ।
0: ਆਲੂ ਲਓ, ਟਮਾਟਰ ਲਓ,
1: ਆਲੂ ਲਓ, ਪਿਆਜ਼ ਲਓ,
0: ਪਿਆਜ਼ ਲਓ, ਟਮਾਟਰ ਲਓ, ਬਸ ਤਿੰਨ ਚੀਜ਼ਾਂ ਵੇਚਦਾ ਜੀ।
1: ਹਾਂਜੀ ਹਾਂਜੀ, ਮੈਂ ਉਹੀ ਦੱਸਣਾ, ਮੈਂ ਇਹੀ ਕਹਿ ਰਿਹਾ। ਅਤੇ ਆਪਣਾ ਚਲੋ ਸਤੀਸ਼ ਜੀ, ਤੁਸੀਂ ਮੈਨੂੰ ਇੱਦਾਂ ਦੀਆਂ 5 ਲੱਖ ਦੀਆਂ ਚੀਜ਼ਾਂ ਦੱਸੋ, ਮਤਲਬ ਜਿਹੜੀ ਆਲੂ ਜੀ 'ਚ ਪੈਂਦਾ ਹੋਵੇ ਅਤੇ ਲੋਕਾਂ ਨੂੰ ਬੜੀ ਪਸੰਦ ਹੋਵੇ।
0: ਆਲੂ ਜੀ ਬਹੁਤ ਸਾਰਾ ਕੁਛ ਪੈਂਦਾ ਜੀ, ਸਿਰਫ ਪਿੰਡੀ ਛੱਡ ਕੇ।
1: ਐਂ ਸੁਣ ਲਿਆ ਮੇਰੀ ਗੱਲ ਨੂੰ, ਅੱਛਾ ਮੇਰੀ ਗੱਲ ਨੂੰ ਸੁਣ ਲਿਆ, ਮਤਲਬ ਤੁਸੀਂ ਭਿੰਡੀ ਛੱਡ ਕੇ, ਭਿੰਡੀ ਤੁਸੀਂ ਕਿਹਾ ਸਾਰਾ ਕੁਛ ਪੈਂਦਾ ਆ, ਸਾਰਿਆਂ 'ਚ ਪੈਂਦਾ, ਮਤਲਬ ਜੇ ਤੁਸੀਂ ਸਾਰਿਆਂ 'ਚ ਕਿਹਾ, ਇਹ ਨਹੀਂ ਕਿਹਾ ਸਬਜ਼ੀਆਂ ਦੇ ਨਾਮ ਲਈ, ਅਤੇ ਕਹਿਣ ਦਾ ਮਤਲਬ ਸੰਤਰੇ 'ਚ ਆਲੂ ਪੈ ਸਕਦਾ ਜੀ,
0: ਮਤਲਬ ਜੀ ਪਿਆਰ ਹੋਏ ਜੀ, ਫਿਰ ਤਾਂ ਸਭ ਕੁਛ ਸਹੀ ਹੈ।
1: ਪਿਆਰ ਹੈ,
0: ਪਿਆਰ ਦਾ ਚੀਜ਼ ਬਣਾਈ ਗਈ,
1: ਮਤਲਬ ਜਿਹੜੇ ਪਿਆਰ ਦੇ ਵਿੱਚ ਨਾ ਬੰਦੇ ਦੇ ਐਕਸਪ੍ਰੈਸ਼ਨ ਵਿਗੜਨੇ, ਨਾ ਜਿਹੜਾ ਸੰਤਰੇ ਦੇ ਨਾਲ ਆਲੂ ਖਾਊਗਾ ਉਹਨੂੰ ਪੁੱਛੋ ਜੀ। ਇੱਦਾਂ ਦੇ ਐਕਸਪ੍ਰੈਸ਼ਨ ਨਾ ਆਪਾਂ ਕਹਿੰਦੇ ਨਾ, ਮਤਲਬ ਮੂੰਹ ਉਹਦਾ ਸਿੱਧਾ ਸਿੱਧਾ ਰਹਿੰਦਾ ਜੀ, ਉਹ ਕੁਛ ਬੋਲਦਾ ਨਹੀਂ, ਉਹਨੂੰ ਸੰਤਰੇ ਨਾਲ ਨਾ ਆਲੂ ਖਿਲਾਈਓ ਸਰ ਜੀ, ਦੇਖਿਓ ਉਹਦੇ ਨਾ ਐਕਸਪ੍ਰੈਸ਼ਨ ਵਿਗੜ
0: ਜਾਂਦੇ ਜੀ। ਗੋਭੀ ਪੈਂਦੀ ਹੈ ਆਪਣੇ, ਉਹ ਪੈਂਦੀ ਕੀ ਨਾਮ ਇਹਦਾ, ਪਨੀਰ ਪੈ ਜਾਂਦਾ।
1: ਹਾਂਜੀ,
0: ਆਲੂ ਮਟਰ, ਆਲੂ ਪਨੀਰ ਬਹੁਤ ਖਾਂਦੇ ਲੋਕ,
1: ਆਲੂ ਪਨੀਰ ਵੀ ਖਾ ਲੈਂਦੇ ਆ ਜੀ। ਹਾਂਜੀ ਹਾਂਜੀ, ਉਹ ਵੀ ਠੀਕ ਹੈ ਜੀ। ਹੁਣ ਜਿੱਦਾਂ ਆਪਾਂ, ਜਿੱਦਾਂ ਮੈਂ ਆਪਣੇ ਨਾਲ ਦੇ ਨੂੰ ਖਿਲਾ ਤਾ ਜੀ, ਉਹਦੇ ਨਾਲ ਸੰਤਰੇ ਦੇ ਨਾਲ ਆਲੂ ਖਿਲਾ ਤੇ, ਦੇਖੋ ਕਿੱਦਾਂ ਰਿਵਾਜ ਕੱਢਣ ਲੱਗ ਗਿਆ। ਆ ਦੇਖੋ ਇਹ ਹਾਲ ਹੋਣਾ ਜੀ, ਇਹ ਤਾਂ ਮੈਂ ਤਾਂ ਫਿਰ ਜਾਨਵਰ ਸੀ, ਇਹ ਆਵਾਜ਼ਾਂ ਕੱਢ ਕੇ ਦੱਸ ਸਕਦਾ ਕਿ ਮੈਨੂੰ ਆਹ ਫੀਲ ਹੋ ਰਿਹਾ, ਤੇ ਬੰਦਾ ਤਾਂ ਕੀ ਕਰ ਸਕਦਾ ਜੀ,
0: ਬਹੁਤ ਕੁਝ ਕਰ ਸਕਦਾ ਜੀ।
1: ਹਾਂਜੀ ਹਾਂਜੀ, ਚਲੋ ਵਧੀਆ
0: ਸੀ, ਤੁਸੀਂ ਕਮਾਲ ਕਰੀ ਜਾਂਦੇ ਹੋ, ਨਹੀਂ ਸਪੈਸ਼ਲ ਪਰਮਾਤਮਾ ਵੱਲੋਂ ਗਿਫਟ ਹੈ ਜੀ।
1: ਸਰ ਸਰੋਤਿਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਸਾਡੇ,
0: ਦੁਆਈ ਕਰਦੇ ਆ, ਤੁਸੀਂ ਹੋਰ ਤਰੱਕੀ ਕਰੋ, ਇੱਦਾਂ ਸਾਡਾ ਇੰਟਰਟੇਨਮੈਂਟ ਕਰਦੇ ਰਹੋ, ਸਾਡਾ ਮਨ ਖੁਸ਼ ਹੋਏ।
1: ਥੈਂਕ ਯੂ ਸੋ ਮਚ ਸਰ ਫਾਰ ਯੂਅਰ ਬਲੈਸਿੰਗਸ, ਇਹੀ ਸਰ ਬਲੈਸਿੰਗਸ ਹੁੰਦੀਆਂ ਨੇ ਸਰ, ਜਿਵੇਂ ਮਿਲਦੀਆਂ।
0: ਬਿਲਕੁਲ ਜੀ, ਬਹੁਤ ਮਜ਼ਾ ਆ ਰਿਹਾ, ਬਹੁਤ ਮਜ਼ਾ ਆ ਰਿਹਾ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ।
0: ਮੈਂ ਇਕੱਲਾ ਹੀ ਅਸੀਂ ਜਾਣਾ, ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਦੇ ਹੋ, ਜਦੋਂ ਕੋਈ ਵਿੱਚ ਹੋਰਰ ਮਾਰਦਾ, ਮੈਂ ਇਕੱਲਾ ਹੀ ਹੱਸ ਪੈਂਦਾ, ਇੱਕ ਬੰਦਾ ਬਾਹਰ ਲੰਘ ਰਿਹਾ ਜੀ, ਕਹਿੰਦਾ ਕਿਹਦੇ ਨਾਲ ਗੱਲ ਕਰ ਰਿਹਾ, ਮੈਂ ਕਿਹਾ ਕਿਸੇ ਨਾਲ ਨਹੀਂ ਕਰ ਰਿਹਾ।
1: ਹਾਂ, ਕਰ ਰਹੇ ਕਿਸੇ ਨਾਲ, ਤੂੰ ਵੀ ਫੋਨ ਲਾ, ਤੇਰਾ ਚੱਕਣਾ ਹੀ ਨਹੀਂ, ਕਿਉਂਕਿ ਲੱਗਣਾ ਹੀ ਨਹੀਂ। ਵੈਲ ਇੱਦਾਂ ਦਾ ਜੀ ਕੋਈ ਗੱਲ, ਪਰ ਹਾਂ ਜੋ ਵੀ ਹੈ, ਪਰ ਚਲੋ ਕੋਈ ਗੱਲ ਨਹੀਂ ਸਤੀਸ਼ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਮੈਨੂੰ ਆਪਣੀ ਅੱਜ ਦੀ ਫਰਮਾਇਸ਼ ਦੱਸੋ ਜੀ ਆਪਾਂ। ਮੇਰੀ
0: ਫਰਮਾਇਸ਼ ਹੈ, ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ।
1: ਹਾਂਜੀ ਹਾਂਜੀ,
0: ਇੱਥੇ ਆ ਕੇ ਖੋਲ ਕੇ ਅਸੀਂ
1: ਦਾ ਸੀ ਏ
0: ਮੂੰਹ ਬੰਦ।
1: ਹਾਂ ਤਾਂ ਮੈਨੂੰ ਪਤਾ ਆ, ਇਹ ਤਾਂ ਤੁਸੀਂ ਇਨਡਾਇਰੈਕਟਲੀ ਨਾ ਆਪਣੀ ਵਾਈਫ ਨੂੰ ਗੱਲ ਸੁਣਾ ਤੀ।
0: ਗਾਲਾਂ ਲਾ ਦੋ ਜੀ, ਮੈਂ ਫੂਮ ਕੀ ਬਹਿੰਦੀ, ਜਾਣੇ ਕਿਉਂ ਲੋਕ।
1: ਅੱਛਾ ਜੀ,
0: ਆਕਾਸ਼ਵਾਣੀ ਮੈਂ ਫੋਨ ਕੀਆ ਕਰਤੇ,
1: ਕਿਆ ਬਾਤ ਜੀ, ਗਾਣੇ ਬੜੇ ਪਸੰਦ ਦੇ ਹੈ, ਮਹਿਬੂਬ ਵਾਲੇ ਗਾਣੇ, ਪਹਿਲਾਂ ਬੋਲਤਾ ਏਦਾਂ ਹਾਸਾ ਤੁਹਾਡੇ ਨਾਲ ਹੀ ਆਉਂਦਾ, ਬਾਅਦ ਚ ਮਹਿਬੂਬ ਵਾਲੀ ਗੱਲਾਂ ਕਰਦੇ ਜੀ।
0: ਹਾਂਜੀ ਹਾਂਜੀ,
1: ਚਲੇ ਚਲੇ ਕੋਈ ਗੱਲ ਨੀ, ਸੋ ਸਵੀਟ ਸਰ, ਤੁਸੀਂ ਬਹੁਤ ਜ਼ਿਆਦਾ ਸਵੀਟ ਹੋ, ਆਈ ਹੋਪ ਕਿ
0: ਸ਼ੁਕਰੀਆ,
1: ਤੁਸੀਂ ਹਾਸੇ ਖੇਡਦੇ ਰਹੋ। ਥੈਂਕ ਯੂ ਸਰ ਸੋ ਮਚ,
0: ਓਕੇ
1: ਜੀ। ਵੈਲ ਦੋਸਤੋ, ਇਹ ਸੀ ਸਾਡੇ ਅੱਜ ਦੇ ਆਖਰੀ ਸਰੋਤੇ, ਆਈ ਹੋਪ ਤੁਹਾਨੂੰ ਹੈਲੋ ਜਲੰਧਰ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹੋਵੇਗਾ, ਅਤੇ ਜਿਹੜੇ ਇਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਹੈ ਜੀ, ਮਹਿਬੂਬ ਕੀ ਮਹਿੰਦੀ, ਮਤਲਬ ਇਹ ਗਾਣਾ ਆਪਾਂ ਲਾਉਂਦੇ ਹਾਂ, ਦੈਨ ਗੱਲ ਕਰਦੇ ਹਾਂ।

ਵੈਲ ਵੈਲ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਹੈਲੋ ਜਲੰਧਰ, ਅਤੇ ਅੱਜ ਅਸੀਂ ਮਨਾਇਆ ਪਟੈਟੋ ਡੇ। ਬਹੁਤ ਸਾਰੇ ਸਰੋਤਿਆਂ ਗੱਲਬਾਤ ਕੀਤੀ, ਬਹੁਤ ਮਜ਼ਾ ਆਇਆ ਅਤੇ ਆਈਡੀਆ ਸ਼ੇਅਰ ਕੀਤੇ ਆ। ਅਤੇ ਆਈ ਨੋ ਅੱਜ ਸਾਰੇ ਦੇ ਘਰੇ ਆਲੂ ਦੀ ਸਬਜ਼ੀ ਜ਼ਰੂਰ ਬਣੂਗੀ ਰਾਤ ਨੂੰ, ਕਿਉਂਕਿ ਗੱਲ ਹੀ ਇੰਨੀ ਹੋ ਗਈ ਹੈ। ਵੈਲ ਦੋਸਤੋ, ਮੈਂ ਤੁਹਾਡਾ ਆਪਣਾ ਆਰਜੀ ਰਮਨੀਸ਼, ਅਤੇ ਹੁਣ ਵੇਲਾ ਹੋ ਚੁੱਕਾ ਹੈ ਪ੍ਰੋਗਰਾਮ 5 to 6 ਪ੍ਰੋਗਰਾਮ ਯੁਵਾਣੀ, ਜੋ ਕਿ ਸਾਡੇ ਦੋ ਬਿਹਤਰੀਨ ਆਰਜੇ ਪੇਸ਼ ਕਰਨਗੇ, ਅਤੇ ਮੈਂ ਤੁਹਾਡਾ ਦੋਸਤ ਆਰਜੇ 6 to 7 ਪ੍ਰੋਗਰਾਮ ਲੈ ਕੇ ਆਊਂਗਾ। ਲਵ ਯੂ ਜ਼ਿੰਦਗੀ ਗਾਇਜ਼, ਸਟੇ ਟਿਊਨਡ।

0: ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਦੋਸਤੋ। ਤੁਹਾਡਾ ਪਸੰਦੀਦਾ ਪ੍ਰੋਗਰਾਮ ਯੁਵਾ ਦੋਸਤਾਂ ਦਾ ਪ੍ਰੋਗਰਾਮ, ਪ੍ਰੋਗਰਾਮ ਯੁਵਾਣੀ 'ਤੇ ਅੱਜ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਨੇ ਤੁਹਾਡੇ ਦੋ ਯੁਵਾ ਦੋਸਤ, ਯਾਨੀ ਕਿ ਮੈਂ ਤੁਹਾਡਾ ਦੋਸਤ ਆਰ ਜੇ ਸ਼ਿਕਸ਼ਿਤ
1: ਅਤੇ ਮੈਂ ਤੁਹਾਡੀ ਆਰ ਜੇ ਦੋਸਤ ਖੁਸ਼ੀ। ਅਤੇ ਸ਼ਿਕਸ਼ਿਤ, ਅੱਜ ਕਿੰਨਾ ਵਧੀਆ ਦਿਨ ਚੜਿਆ ਨਾ।

0: ਬਿਲਕੁਲ ਦੋਸਤੋ, ਅੱਜ ਇੰਟਰਨੈਸ਼ਨਲ ਪੋਟੈਟੋ ਡੇ ਹੈ ਅਤੇ ਦਾਅਵਤੇ ਇਸ਼ਕ ਵੀ ਹੈ ਅਤੇ ਨਾਲ ਨਾਲ ਹੁਣ ਸਾਡਾ ਯੁਵਾਣੀ ਪ੍ਰੋਗਰਾਮ ਅਗਲੇ ਪੜਾਅ 'ਤੇ ਪਹੁੰਚ ਗਿਆ ਜਿੱਥੇ ਸਾਡਾ ਪਹਿਲਾ ਸੈਗਮੈਂਟ ਸਟਾਰਟ ਹੋਣ ਜਾ ਰਿਹਾ ਜਿਸਦਾ ਨਾਮ ਹੈ ਵਰਡ ਐਕਸਪ੍ਰੈਸ। ਅਤੇ ਵਰਡ ਐਕਸਪ੍ਰੈਸ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਖਾਸ ਮਿੱਠਾ ਜਿਹਾ ਸ਼ਬਦ ਜਿਹੜਾ ਕਿ ਭਾਵਨਾਵਾਂ ਨਾਲ ਭਰਿਆ ਹੋਇਆ ਹੈ, ਜਿਸ ਨੂੰ ਕਹਿੰਦੇ ਨੇ ਜੀ ਮਲੂਕ।
1: ਬਿਲਕੁਲ ਖੁਸ਼ੀ, ਦੋਸਤੋ ਅਸੀਂ ਅਕਸਰ ਨਾ ਗਾਣਿਆਂ ਦੇ ਵਿੱਚ ਕਵਿਤਾਵਾਂ ਦੇ ਵਿੱਚ ਇੱਕ ਸ਼ਬਦ ਸੁਣਿਆ ਹੋਏਗਾ ਮਲੂਕ ਜਿੰਦੜੀ, ਤਾਂ ਅਕਸਰ ਇਸ ਜਿਹੜਾ ਮਲੂਕ ਸ਼ਬਦ ਹੈ ਇਸ ਦਾ ਭਾਵ ਅਸੀਂ ਦੱਸਦੇ ਹਾਂ ਤੁਹਾਨੂੰ। ਮਲੂਕ ਸ਼ਬਦ ਦਾ ਅਰਥ ਹੈ ਇੱਕ ਬਹੁਤ ਹੀ ਨੇਕ ਦਿਲ ਵਾਲਾ ਇਨਸਾਨ ਜਾਂ ਫਿਰ ਕੋਈ ਭੋਲਾ ਪਾਲਾ ਜਾਂ ਫਿਰ ਨੇਕ ਦਿਲ ਸਾਫ ਰੂਹ ਵਾਲਾ ਸ਼ਖਸ ਜਿਸ ਦੀ ਇੱਕ ਪਹਿਚਾਣ ਹੁੰਦੀ ਹੈ ਮਲੂਕ।
0: ਬਿਲਕੁਲ ਸ਼ਿਕਸ਼ਿਤ ਪੰਜਾਬੀ ਭਾਸ਼ਾ ਵਿੱਚ ਨਾ ਕੁਝ ਅਜਿਹੇ ਸ਼ਬਦ ਹੁੰਦੇ ਨੇ ਕਿ ਜਿਹੜੇ ਸਿਰਫ ਬੋਲੇ ਨਹੀਂ ਜਾਂਦੇ ਸਗੋਂ ਮਹਿਸੂਸ ਵੀ ਕੀਤੇ ਜਾਂਦੇ ਨੇ। ਮਲੂਕ ਵੀ ਇਹੋ ਜਿਹਾ ਹੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਭੋਲਾ ਭਾਲਾ, ਨਰਮ ਸੁਭਾਅ ਵਾਲਾ ਜਾਂ ਫਿਰ ਮਾਸੂਮ ਅਤੇ ਪਿਆਰਾ ਜਿਹਾ ਇਨਸਾਨ। ਪਿਆਰਾ ਇਨਸਾਨ ਤੋਂ ਮਤਲਬ ਸਿਰਫ ਚਿਹਰੇ ਤੋਂ ਪਿਆਰਾ ਜਾਂ ਕੱਪੜਿਆਂ ਤੋਂ ਖੂਬਸੂਰਤ ਨਹੀਂ, ਦਿਲ ਤੋਂ ਪਿਆਰਾ ਇਨਸਾਨ।
1: ਬਿਲਕੁਲ ਖੁਸ਼ੀ, ਤੁਸੀਂ ਬਹੁਤ ਸੋਹਣੀ ਗੱਲ ਕਹੀ ਕਿ ਜਿਸ ਦੇ ਹਾਵ ਭਾਵ ਜਾਂ ਫਿਰ ਜਿਸ ਦਾ ਨੇਚਰ ਵੀ ਵਧੀਆ ਹੋਵੇ ਉਸਨੂੰ ਅਸੀਂ ਮਲੂਕ ਕਹਿ ਸਕਦੇ ਹਾਂ।
0: ਇੱਕ ਜਿਵੇਂ ਸ਼ਿਕਸ਼ਿਤ ਬੱਚਾ ਹੁੰਦਾ ਹੈ ਨਾ, ਬੱਚੇ ਦੀ ਮੁਸਕਾਨ ਕਿੰਨੀ ਪਿਆਰੀ ਹੁੰਦੀ ਹੈ, ਉਹ ਕਦੇ ਨਹੀਂ ਸੋਚਦਾ, ਕਦੇ ਨਹੀਂ ਦੇਖਦਾ ਕਿ ਮੈਂ ਜਿਹਨੂੰ ਆਪਣੀ ਸਮਾਈਲ ਦੇ ਰਿਹਾ, ਜਿਹਨੂੰ ਮੁਸਕਾਨ ਦੇ ਰਿਹਾ, ਉਹ ਕੌਣ ਹੈ, ਕਿੱਦਾਂ ਦਾ ਹੈ, ਕਿੱਥੇ ਦਾ ਰਹਿਣ ਵਾਲਾ ਹੈ। ਉਹ ਆਪਣੀ ਬਸ ਮੁਸਕਾਨ ਦਿੰਦਾ, ਖੁਸ਼ੀਆਂ ਵੰਡਦਾ। ਅਜਿਹੇ ਹੀ ਹੁੰਦੇ ਨੇ ਮਲੂਕ ਇਨਸਾਨ, ਯਾਨੀ ਕਹਿ ਲਓ ਮਲੂਕ ਬੱਚੇ। ਜਦੋਂ ਮਾਂ ਆਪਣੇ ਪੁੱਤ ਨਾਲ ਪਿਆਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਹਾਏ ਮੇਰਾ ਪੁੱਤ ਕਿੰਨਾ ਮਲੂਕ ਹੈ, ਮਲੂਕ ਦਾ ਅਰਥ ਹੀ ਹੈ ਭੋਲਾ ਪਾਲਾ, ਪਿਆਰਾ ਜਿਹਾ ਇਨਸਾਨ।
1: ਸੋ ਦੋਸਤੋ, ਭਾਵ ਇਹ ਹੈ ਕਿ ਐਸਾ ਸ਼ਖਸ ਜਿਸ ਦੇ ਵਿੱਚ ਕੋਈ ਈਰਖਾ ਨਾ ਹੋਵੇ, ਕੋਈ ਵੈਰ ਨਾ ਹੋਵੇ, ਅਸੀਂ ਉਸਨੂੰ ਮਲੂਕ ਸ਼ਖਸ ਜਾਂ ਫਿਰ ਮਲੂਕ ਰੂਹ ਦਾ ਇਨਸਾਨ ਕਹਿ ਸਕਦੇ ਹਾਂ।
0: ਬਿਲਕੁਲ ਦੋਸਤੋ, ਅੱਜ ਕੱਲ੍ਹ ਦੀ ਜਿਹੜੀ ਦੁਨਿਆਵੀ ਇਹ ਦੁਨੀਆ ਹੈ, ਇਹਦੇ ਵਿੱਚ ਬਹੁਤ ਸਾਰੇ ਚਿਹਰਿਆਂ ਵਾਲੇ ਲੋਕ ਹੁੰਦੇ ਨੇ ਜਿਹੜੇ ਉੱਪਰੋਂ ਮਾਸੂਮ ਬਣਦੇ ਨੇ ਪਰ ਅੰਦਰ ਤੋਂ ਸ਼ਾਤਿਰ ਹੁੰਦੇ ਨੇ। ਅਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈ, ਅਤੇ ਅਗਰ ਤੁਹਾਨੂੰ ਕੋਈ ਮਲੂਕ ਜਿਹਾ ਇਨਸਾਨ ਮਿਲੇ

0: ਐਫਐਮ ਬੈਂਡ 102 6.7 ਮੈਗਾਹਰਟਜ਼ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਣੀ ਆਪਣੇ ਦੋਸਤ ਸ਼ਿਕਸ਼ਿਤ
1: ਤੇ ਆਪਣੀ ਦੋਸਤ ਆਰਜੇ ਖੁਸ਼ੀ ਦੇ ਨਾਲ।
0: ਸੋ ਦੋਸਤੋ, ਹੁਣ ਵੇਲਾ ਹੋ ਗਿਆ ਹੈ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਵੱਧਦੇ ਹਾਂ ਸਾਡੇ ਅਗਲੇ ਸੈਗਮੈਂਟ ਯਾਨੀ ਕਿ ਵੱਖਰਾ ਸਵੈਗ ਦੇ ਵੱਲ। ਸੋ ਦੋਸਤੋ, ਆਓ ਸੁਣਦੇ ਹਾਂ ਵੱਖਰਾ ਸਵੈਗ ਦੇ ਵਿੱਚ ਇੱਕ ਖਾਸ ਸੈਗਮੈਂਟ।
2: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਵੱਖਰਾ ਸਵੈਗ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਲੈ ਕੇ ਆਏ ਹਾਂ ਕੁਝ ਖਾਸ ਗੱਲਬਾਤ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ। ਦੋਸਤੋ, ਪਹਿਲਾਂ ਲੋਕ ਅਕਸਰ ਕਹਿੰਦੇ ਸੀ ਕਿ ਇਨਸਾਨ ਦੀ ਸੂਰਤ ਨਹੀਂ ਉਸਦੀ ਸੀਰਤ ਦੇਖੋ, ਕਿਉਂਕਿ ਅਸਲੀ ਖੂਬਸੂਰਤੀ ਦਿਲ ਤੇ ਸੋਚ ਦੀ ਹੁੰਦੀ ਹੈ ਤੇ ਇਹ ਗੱਲ ਅੱਜ ਵੀ ਸੱਚ ਹੈ। ਪਰ ਅੱਜ ਦੇ ਜ਼ਮਾਨੇ ਵਿੱਚ ਇੱਕ ਹੋਰ ਸੱਚ ਵੀ ਹੈ। ਅੱਜ ਜਦੋਂ ਅਸੀਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹਾਂ ਤਾਂ ਕਿਸੇ ਇੰਟਰਵਿਊ, ਫੰਕਸ਼ਨ ਜਾਂ ਪਾਰਟੀ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੀ ਪ੍ਰੈਜੈਂਸ ਨੋਟਿਸ ਹੁੰਦੀ ਹੈ, ਸਾਡਾ ਲੁੱਕ, ਸਾਡਾ ਕੌਨਫੀਡੈਂਸ ਅਤੇ ਸਾਡਾ ਫਸਟ ਇੰਪ੍ਰੈਸ਼ਨ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪ੍ਰੈਜੈਂਟੇਸ਼ਨ ਵੀ ਬਹੁਤ ਮੈਟਰ ਕਰਦੀ ਹੈ। ਮੇਕਅਪ ਹੁਣ ਸਿਰਫ ਚਿਹਰੇ ਨੂੰ ਸੁੰਦਰ ਦਿਖਾਉਣ ਤੱਕ ਸੀਮਿਤ ਨਹੀਂ ਰਿਹਾ, ਇਹ ਇੱਕ ਆਰਟ ਹੈ, ਇੱਕ ਕੌਨਫੀਡੈਂਸ ਹੈ ਅਤੇ ਆਪਣੇ ਆਪ ਨੂੰ ਐਕਸਪ੍ਰੈਸ

0: ਇਸ ਕਰਨ ਦਾ ਤਰੀਕਾ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਟੈਲੈਂਟਡ ਮੇਕਅਪ ਆਰਟਿਸਟ ਨਾਲ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਕਈ ਚਿਹਰਿਆਂ ਨੂੰ ਸਿਰਫ ਖੂਬਸੂਰਤ ਹੀ ਨਹੀਂ ਬਲਕਿ ਕੌਨਫੀਡੈਂਟ ਵੀ ਬਣਾਇਆ ਹੈ। ਤੇ ਸਵਾਗਤ ਕਰਦੇ ਹਾਂ ਉਹਨਾਂ ਦਾ।
1: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੁਕੇਸ਼ ਹੈ ਤੇ ਮੈਂ ਇੱਕ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਹਾਂ।
0: ਹਾਂਜੀ ਮੁਕੇਸ਼, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਮੈਂ ਇਹੀ ਕੁਐਸਚਨ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਜਿਹੜਾ ਮੇਕਅਪ ਆਰਟਿਸਟ ਬਣਨ ਦਾ ਤੁਹਾਡਾ ਆਈਡੀਆ ਹੈ ਉਹ ਤੁਹਾਨੂੰ ਕਿਵੇਂ ਆਇਆ? ਬਚਪਨ ਤੋਂ ਤੁਸੀਂ ਸੋਚਦੇ ਸੀਗੇ ਕਿ ਤੁਸੀਂ ਮੇਕਅਪ ਆਰਟਿਸਟ ਬਣਨਾ ਹੈ, ਜਾਂ ਫਿਰ ਵੱਡੇ ਹੋ ਕੇ ਤੁਸੀਂ ਕੁਛ ਇੱਦਾਂ ਦਾ ਦੇਖਿਆ ਜਾਂ ਸੋਚਿਆ ਜੇ ਤੁਹਾਡੇ ਦਿਮਾਗ ਵਿੱਚ ਇਹ ਖਿਆਲ ਆਇਆ?
1: ਜਦੋਂ ਮੈਂ 5th 6th ਕਲਾਸ ਵਿੱਚ ਸੀਗਾ ਉਦੋਂ ਤੋਂ ਹੀ ਮਤਲਬ ਥੋੜ੍ਹਾ ਜਿਹਾ ਇੰਟਰਸਟ ਸੀਗਾ ਇਸ ਚੀਜ਼ ਵਿੱਚ, ਮੇਕਅਪ 'ਚ, ਹੇਅਰ ਵਿੱਚ। ਜਿੱਦਾਂ ਆਪਣੇ ਘਰ ਦੇ ਮੰਮੀ ਦਾ ਕਦੀ ਮੇਕਅਪ ਕਰ ਦਿੱਤਾ, ਜਾਂ ਕਦੀ ਆਪਣੇ ਏਰੀਆ ਦੇ ਕਿਸੇ ਵੀ ਲੜਕੀ ਦਾ ਮੇਕਅਪ ਕਰਕੇ, ਜਾਂ ਉਹਨਾਂ ਨੇ ਕਿਸੇ ਨੇ ਫੰਕਸ਼ਨ 'ਤੇ ਜਾਣਾ ਹੁੰਦਾ ਸੀ ਤਾਂ ਉਹ ਫਿਰ ਵੀ ਮੇਰੇ ਤੋਂ ਕਰਵਾ ਕੇ ਜਾਂਦੇ ਸੀ। ਉਦੋਂ ਮੈਂ ਸਿੱਖਿਆ ਨਹੀਂ ਸੀ, ਬਟ ਫਿਰ ਵੀ ਮਤਲਬ ਇੱਕ ਹੱਥ ਵਿੱਚ ਟੈਲੈਂਟ ਜਿਹਾ ਸੀਗਾ ਉਸ ਟਾਈਮ 'ਤੇ। ਫਿਰ ਹੌਲੀ ਹੌਲੀ ਹੌਲੀ ਹੌਲੀ ਇੰਟਰਸਟ ਵੱਧਦਾ ਗਿਆ ਅਤੇ ਇੱਦਾਂ ਜਦੋਂ ਮੈਂ ਆਪਣੀ ਪਲੱਸ 2 ਕੰਪਲੀਟ ਕੀਤੀ, ਉਸ ਤੋਂ ਬਾਅਦ

0: ਬੈਸਟ ਤੋਂ ਬੈਸਟ ਮੇਕਅਪ ਕਰਾਉਣਾ ਤੇ ਇੱਕ ਪਰਫੈਕਟ ਮੇਕਅਪ ਲੁੱਕ ਕ੍ਰੀਏਟ ਕਰਨ ਲਈ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਹੈ ਕਿਹੜੀ ਚੀਜ਼ ਨੂੰ ਲੱਗਦਾ ਹੈ?
1: ਪਰਫੈਕਟ ਲੁੱਕ ਕ੍ਰੀਏਟ ਕਰਨ ਲਈ ਓਬਵੀਅਸਲੀ ਬ੍ਰਾਈਡਲ ਨੂੰ ਲੱਗਦਾ ਜ਼ਿਆਦਾ ਟਾਈਮ, ਕਿਉਂਕਿ ਬ੍ਰਾਈਡਲ ਦਾ ਇੱਕ ਹੀ ਦਿਨ ਹੁੰਦਾ ਜਦੋਂ ਉਹਨੇ ਸਾਰਿਆਂ ਤੋਂ ਵਧੀਆ ਅਤੇ ਖੂਬਸੂਰਤ ਦਿਖਣਾ ਹੁੰਦਾ, ਤਾਂ ਬ੍ਰਾਈਡਲ ਮੇਕਅਪ ਕਰਨ ਨੂੰ ਹੀ ਜ਼ਿਆਦਾ ਟਾਈਮ ਲੱਗਦਾ ਅਤੇ ਬ੍ਰਾਈਡਲ ਨੂੰ ਪ੍ਰੋਪਰ ਫੋਕਸ ਨਾਲ ਵੀ ਤਿਆਰ ਕਰਨਾ ਪੈਂਦਾ, ਉਹਦੀ ਨਿੱਕੀ ਨਿੱਕੀ ਚੀਜ਼, ਉਹਦੀਆਂ ਆਈਜ਼, ਉਹਦੇ ਲਿਪਸ, ਉਹਦੇ ਫੇਸ ਕੰਟੋਰਿੰਗ, ਉਹਦਾ ਫੇਸ ਦਾ ਸ਼ੇਪ, ਹਰੇਕ ਚੀਜ਼ ਨੂੰ ਬਹੁਤ ਧਿਆਨ ਨਾਲ ਅਤੇ ਬਰੀਕੀ ਨਾਲ ਦੇਖਣਾ ਪੈਂਦਾ, ਫਿਰ ਹੀ ਮਤਲਬ ਬ੍ਰਾਈਡਲ ਦੀ ਇੱਕ ਪ੍ਰੋਪਰ ਲੁੱਕ ਨਿਕਲ ਕੇ ਆਉਂਦੀ ਹੈ।
0: ਬਿਲਕੁਲ, ਕਿਉਂਕਿ ਉਹ ਸਪੈਸ਼ਲ ਡੇ ਹੈ ਅਤੇ ਫਿਰ ਪਰਫੈਕਟ ਲੱਗਣਾ ਤਾਂ ਬਿਲਕੁਲ ਬਣਦਾ ਹੀ ਹੈ। ਅਤੇ ਜਿਹੜੇ ਡਿਫਰੈਂਟ ਸਕਿਨ ਟਾਈਪਸ ਲਈ ਜਿਹੜੇ ਬੇਸਿਕ ਮੇਕਅਪ ਰੂਟੀਨਸ ਹੁੰਦੇ ਹੈ ਉਹ ਕਿੱਦਾਂ ਦੇ ਹੁੰਦੇ ਆ, ਮਤਲਬ ਉਹ ਜਿਹੜੇ ਬੇਸਿਕ ਰੂਟੀਨਸ ਜਿਹੜੇ ਡਿਫਰੈਂਟ ਸਕਿਨ ਟਾਈਪ ਦੇ ਲੋਕਾਂ ਨੂੰ ਫੋਲੋ ਕਰਨੇ ਚਾਹੀਦੇ ਆ ਉਹ ਕੀ ਹੁੰਦੇ ਆ?
1: ਬੇਸਿਕ ਰੂਟੀਨਸ ਜਿੱਦਾਂ ਸਕਿਨ ਦੀਆਂ ਵੀ ਕਿੰਨੀਆਂ ਟਾਈਪਸ ਹੁੰਦੀਆਂ, ਡਰਾਈ ਹੋ ਗਈ, ਓਇਲੀ ਹੋ ਗਈ, ਕੰਬੀਨੇਸ਼ਨ ਹੋ ਗਈ, ਕਈਆਂ ਦਾ ਸਿਰਫ ਟੀ ਜ਼ੋਨ ਓਇਲੀ ਹੁੰਦਾ, ਬਾਕੀ ਸਾਰੀ ਸਕਿਨ ਡਰਾਈ ਹੁੰਦੀ ਆ। ਤਾਂ ਜੇ ਸਾਡੀ ਸਕਿਨ ਡਰਾਈ ਆ ਤਾਂ ਸਾਨੂੰ ਡਰਾਈ ਸਕਿਨ ਵਾਲੇ ਜੇ ਆਪਾਂ ਸਕਿਨ ਕੇਅਰ ਪ੍ਰੈਪ ਅੱਛੇ ਤਰੀਕੇ ਨਾਲ ਕਰਾਂਗੇ ਤਾਂ ਸਾਡਾ ਓਬਵੀਅਸਲੀ ਮੇਕਅਪ ਵੀ ਵਧੀਆ ਹੀ ਹੋਊਗਾ। ਕਈ ਜਣੇ ਕੀ ਕਰਦੇ ਆ ਕਿ ਮਤਲਬ ਜਿਹੜੇ ਨੋਰਮਲ ਪ੍ਰੋਡਕਟਸ ਹੁੰਦੇ ਆ ਓਇਲੀ ਸਕਿਨ 'ਤੇ ਵੀ ਉਹੀ ਲਗਾਏ ਜਾਂਦੇ, ਡਰਾਈ 'ਤੇ ਵੀ ਉਹੀ ਲਗਾਏ ਜਾਂਦੇ, ਉਹਦੇ ਨਾਲ ਫੇਸ ਮਤਲਬ ਹੋਰ ਹੀ ਡਲ ਅਤੇ ਮਤਲਬ ਪੈਚਿਸ ਵਗੈਰਾ ਬਣ ਜਾਂਦੇ ਮੇਕਅਪ ਤੋਂ ਬਾਅਦ ਉਹ ਪ੍ਰੋਡਕਟਸ ਲਗਾਉਣ ਨਾਲ। ਡਰਾਈ ਸਕਿਨ ਵਾਲਿਆਂ ਨੂੰ ਜਿੱਦਾਂ ਮੋਇਸਚਰ ਵਾਲੇ ਪ੍ਰੋਡਕਟਸ ਜ਼ਿਆਦਾ ਯੂਜ਼ ਕਰਨੇ ਚਾਹੀਦੇ ਆ, ਜਿਨ੍ਹਾਂ ਵਿੱਚ ਮੋਇਸਚਰ ਲੈਵਲ ਜ਼ਿਆਦਾ ਹੋਵੇ, ਥੋੜ੍ਹੀ ਸੀਰਮ ਦੀ ਫੋਮ ਹੋਵੇ। ਡਰਾਈ ਸਕਿਨ ਦਾ ਜਿਹੜਾ ਮੋਇਸਚਰਾਈਜ਼ਰ ਹੁੰਦਾ ਉਹ ਵੀ ਕ੍ਰੀਮੀ ਫੋਮ ਵਿੱਚ ਯੂਜ਼ ਕਰਨਾ ਚਾਹੀਦਾ। ਟੋਨਿੰਗ ਵਗੈਰਾ ਪ੍ਰੋਪਰ ਯੂਜ਼ ਕਰੋ, ਰੋਜ਼ ਵਾਟਰ ਜਾਂ ਕੁਕੁੰਬਰ ਵਗੈਰਾ ਦੀ ਟੋਨਿੰਗ ਪ੍ਰੋਪਰ ਯੂਜ਼ ਕਰਨੀ ਚਾਹੀਦੀ ਆ। ਉਹਦਾ ਕਲੀਨਜ਼ਰ ਵੀ ਜਿਹੜਾ ਕ੍ਰੀਮ ਫੋਮ ਵਿੱਚ ਹੀ ਹੋਣਾ ਚਾਹੀਦਾ। ਉੱਦਾਂ ਹੀ ਜਿਹੜੇ ਓਇਲੀ ਵਾਲੇ ਹੁੰਦੇ ਆ, ਓਇਲੀ ਸਕਿਨ ਲਈ ਆਪਾਂ ਨੂੰ ਜੈਲ ਬੇਸ ਪ੍ਰੋਡਕਟ ਯੂਜ਼ ਕਰਨੇ ਚਾਹੀਦੇ ਆ, ਜਿੱਦਾਂ ਉਹਦਾ ਫੇਸ ਵਾਸ਼ ਵੀ ਜੈਲ ਬੇਸ ਹੁੰਦਾ, ਉਹਦੇ ਵਿੱਚ ਗ੍ਰੈਨੂਅਲਸ ਹੁੰਦੇ ਆ, ਜਿੱਦਾਂ ਮਤਲਬ ਸਕ੍ਰਬ ਦੇ ਥੋੜ੍ਹੇ ਥੋੜ੍ਹੇ ਪਾਰਟੀਕਲਸ ਹੁੰਦੇ ਕਿ ਜਿਹਨਾਂ ਨਾਲ ਓਇਲ ਚੰਗੀ ਤਰ੍ਹਾਂ ਫੇਸ ਤੋਂ ਨਿਕਲ ਜਾਵੇ। ਜਿਹੜਾ ਉਹਨਾਂ ਦਾ ਮੋਇਸਚਰਾਈਜ਼ਰ ਹੁੰਦਾ ਉਹ ਵੀ ਜੈਲ ਫੋਮ ਵਿੱਚ ਹੀ ਹੁੰਦਾ, ਅਤੇ ਜਿਹੜੀ ਉਹਨਾਂ ਦੀ ਟੋਨਿੰਗ ਹੁੰਦੀ ਉਹ ਵੀ ਡਿਫਰੈਂਟ ਹੁੰਦੀ। ਓਇਲੀ ਸਕਿਨ ਅਤੇ ਡਰਾਈ ਸਕਿਨ ਦੇ ਪ੍ਰੋਡਕਟਸ ਅਲੱਗ ਅਲੱਗ ਹੀ ਹੁੰਦੇ ਆ।
0: ਅਤੇ ਕਿਹੜਾ ਸਕਿਨ ਟਾਈਪ ਇੱਦਾਂ ਦਾ ਹੈ ਜਿਹਨੂੰ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਹੈ ਅਤੇ ਉਹਦੇ 'ਤੇ ਜ਼ਿਆਦਾ ਟਾਈਮ ਲੱਗਦਾ ਹੈ ਮੇਕਅਪ ਕਰਨ ਦੇ ਵਿੱਚ?
1: ਸਕਿਨ ਕੇਅਰ ਦੀ ਲੋੜ ਵੈਸੇ ਤਾਂ ਡਰਾਈ ਨੂੰ ਵੀ ਹੁੰਦੀ ਆ, ਓਇਲੀ ਨੂੰ ਵੀ ਹੁੰਦੀ ਆ, ਪਰ ਡਰਾਈ ਸਕਿਨ ਦਾ ਇਹ ਹੁੰਦਾ ਕਿ ਡਰਾਈ ਸਕਿਨ 'ਤੇ ਜਦੋਂ ਆਪਾਂ ਮੇਕਅਪ ਕਰਦੇ ਨਾ, ਡਰਾਈ ਸਕਿਨ 'ਤੇ ਫਿਰ ਵੀ ਆਪਾਂ ਡਰਾਈ ਸਕਿਨ ਨੂੰ ਨੋਰਮਲ 'ਚ ਲਿਆ ਕੇ ਉੱਤੇ ਮੇਕਅਪ ਟਿੱਕ ਜਾਂਦਾ। ਬਹੁਤ ਹੀ ਮਤਲਬ ਘੱਟ ਲੋਕ ਹੁੰਦੇ ਜਿਨ੍ਹਾਂ ਦੇ ਪੈਚਿਸ ਬਣਦੇ ਆ ਡਰਾਈ ਸਕਿਨ 'ਤੇ, ਕਿਉਂਕਿ ਜਦੋਂ ਆਪਾਂ ਮੋਇਸਚਰ ਵਗੈਰਾ ਲਗਾਉਂਦੇ ਹਾਂ ਤਾਂ ਉਹਦੇ ਨਾਲ ਉਹ ਸਕਿਨ ਨੋਰਮਲ 'ਚ ਆ ਜਾਂਦੀ ਹੈ। ਬਟ ਇੱਦੀ ਜਿਹੜੀ ਓਇਲੀ ਸਕਿਨ ਹੁੰਦੀ ਆ, ਓਇਲੀ ਸਕਿਨ 'ਤੇ ਬੇਸ ਥੋੜ੍ਹਾ ਜਿਹਾ ਟਿਕਾਉਣਾ ਮੁਸ਼ਕਿਲ ਹੁੰਦਾ, ਕਿਉਂਕਿ ਉਹਨਾਂ ਦੇ ਜਦੋਂ ਓਇਲ ਆਉਂਦਾ ਨਾ ਫਿਰ ਉੱਥੋਂ ਤੋਂ ਬੇਸ ਥੋੜ੍ਹਾ ਨਿਕਲਣ ਲੱਗ ਪੈਂਦਾ, ਫਟਣ ਲੱਗ ਪੈਂਦਾ, ਕ੍ਰੈਕਸ ਪੈਣੇ ਸ਼ੁਰੂ ਹੋ ਜਾਂਦੇ ਆ। ਇਹਦੇ ਲਈ ਫਿਰ ਆਪਾਂ ਨੂੰ ਥੋੜ੍ਹੀ ਜਿਹੀ ਜ਼ਿਆਦਾ ਮਿਹਨਤ ਓਇਲੀ ਸਕਿਨ 'ਤੇ ਕਰਨੀ ਪੈਂਦੀ ਆ।
0: ਅਤੇ ਜਿਵੇਂ ਕਿ ਹੁਣ ਅਸੀਂ ਅੱਜ ਦੀ ਫਾਸਟ ਲਾਈਫ ਵੇਖੀਏ ਤਾਂ ਲੋਕਾਂ ਕੋਲ ਬਹੁਤ ਰੇਅਰਲੀ ਟਾਈਮ ਹੁੰਦਾ, ਬਹੁਤ ਘੱਟ ਟਾਈਮ ਹੁੰਦਾ ਡੇਲੀ ਸਕਿਨ ਕੇਅਰ ਕਰਨ ਦੇ ਵਿੱਚ, ਅਤੇ ਰੈਡੀ ਹੋ ਕੇ ਅਸੀਂ ਆਪਣੇ ਕੰਮ ਨੂੰ ਜਾਂਦੇ ਹਾਂ, ਆਪਣੇ ਆਫਿਸਿਸ ਨੂੰ ਜਾਂਦੇ ਹਾਂ। ਅਤੇ ਕੁਛ ਬੇਸਿਕ ਮੇਕਅਪ ਟ੍ਰਿਕਸ ਜਾਂ ਟਿਪਸ ਜਿਹੜੇ ਹੈਗੇ ਉਹ ਤੁਸੀਂ ਸ਼ੇਅਰ ਕਰੋ ਸਾਡੀਆਂ ਗਰਲਸ ਦੇ ਨਾਲ, ਜੋ ਕਿ ਉਹ ਡੇਲੀ ਰੂਟੀਨ ਦੇ ਵਿੱਚ ਫੋਲੋ ਕਰ ਸਕਣ ਅਤੇ ਆਪਣੀ ਸਕਿਨ ਦਾ ਖਿਆਲ ਵੀ ਰੱਖ ਸਕਣ।
1: ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸਕਿਨ ਪ੍ਰੈਪ ਵੀ ਬਹੁਤ ਵਧੀਆ ਤਰੀਕੇ ਨਾਲ ਕਰਨਾ ਪੈਣਾ, ਕਿਉਂਕਿ ਸਾਡੀ ਸਕਿਨ ਹੈਲਦੀ ਹੋਊਗੀ ਤਾਂ ਓਬਵੀਅਸਲੀ ਮੇਕਅਪ ਫਲੋਲੈਸ ਹੀ ਲੱਗੂਗਾ। ਸਕਿਨ ਹੀ ਨਹੀਂ ਹੈਲਦੀ ਤਾਂ ਮੇਕਅਪ ਜਿੰਨਾ ਮਰਜ਼ੀ ਵਧੀਆ ਮੇਕਅਪ ਕਰ ਲਓ ਡਲ ਹੀ ਲੱਗਣਾ। ਪਹਿਲਾਂ ਤੁਸੀਂ ਫੇਸ ਨੂੰ ਕਲੀਨਜ਼ਿੰਗ ਨਾਲ ਕਲੀਨ ਕਰੋ, ਟੋਨਿੰਗ ਕਰੋ, ਮੋਇਸਚਰਾਈਜ਼ਰ ਲਗਾਓ। ਇਹ ਤਾਂ ਆਪਾਂ ਨੂੰ ਡੇਲੀ ਕੇਅਰ ਵਿੱਚ 2 ਤੋਂ 3 ਵਾਰੀ ਕਰਨਾ ਚਾਹੀਦਾ, ਠੀਕ ਆ? ਅਤੇ ਉਸ ਤੋਂ ਬਾਅਦ ਆਪਾਂ ਫਿਰ ਬੀਬੀ ਕਰੀਮ ਲਗਾ ਸਕਦੇ ਹਾਂ, ਬੀਬੀ ਕਰੀਮ ਤੋਂ ਬਾਅਦ ਟਿੰਟ ਲਾ ਸਕਦੇ ਹਾਂ, ਜਿੱਦਾਂ ਹਲਕਾ ਜਿਹਾ ਬਲੱਸ਼ਰ ਲਗਾ ਲਿਆ, ਲਾਈਨਰ ਲਗਾ ਲਿਆ ਅਤੇ ਲਿਪਰ ਲਗਾ ਲਿਆ, ਡੇਲੀ ਵੇਅਰ ਵਿੱਚ ਇੰਨਾ ਕੁ ਬਹੁਤ ਹੁੰਦਾ।
0: ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਲੈਂਦੇ ਹਾਂ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਸਾਡੇ ਮਹਿਮਾਨ ਦੇ ਨਾਲ।

0: ਮੈਗਾਹਰਟਸ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਵੱਖਰਾ ਸਵੈਗ, ਜਿਹਦੇ ਵਿੱਚ ਗੱਲਬਾਤ ਹੋ ਰਹੀ ਹੈ ਜੀ ਇੱਕ ਬਹੁਤ ਹੀ ਖਾਸ ਮੇਕਅਪ ਆਰਟਿਸਟ ਦੇ ਨਾਲ, ਜੋ ਕਿ ਸਾਡੇ ਨਾਲ ਟਿਪਸ ਸ਼ੇਅਰ ਕਰ ਰਹੇ ਨੇ ਡੇਲੀ ਰੂਟੀਨ ਮੇਕਅਪ ਦੇ। ਤੇ ਬਿਗਨਰਸ ਲਈ ਸਭ ਤੋਂ ਬੇਸਿਕ ਮੇਕਅਪ ਪ੍ਰੋਡਕਟ ਜਿਹੜੇ ਹੁੰਦੇ ਆ ਉਹ ਕਿਹੜੇ ਹੁੰਦੇ ਆ, ਜੋ ਉਹਨਾਂ ਦੇ ਬਜਟ ਵਿੱਚ ਵੀ ਹੋਣ, ਤੁਸੀਂ ਬਿਗਨਰਸ ਨੂੰ ਕੀ ਟਿਪਸ ਦੇਣਾ ਚਾਹੋਗੇ ਇਹਦੇ ਉੱਤੇ?
1: ਬਿਗਨਰਸ ਲਈ ਫਾਊਂਡੇਸ਼ਨਸ ਲੈਣੀ ਪੈਣੀ, ਕੰਸੀਲਰ ਲੈਣੇ ਪੈਣੇ ਆ, ਕਰੈਕਸ਼ਨ ਲੈਣੀ ਪੈਣੀ ਅਤੇ ਪਾਊਡਰ, ਪ੍ਰਾਈਮਰ ਵੀ ਇੰਪੋਰਟੈਂਟ ਆ। ਅਤੇ ਉਸ ਤੋਂ ਬਾਅਦ ਜਿਹੜੇ ਕੰਟੋਰ ਬਲੱਸ਼ ਲਈ ਹਾਈਲਾਈਟਰ ਹੁੰਦੇ ਆ, ਉਹ ਅਲੱਗ ਅਲੱਗ ਲੈਣ ਦੀ ਜਗ੍ਹਾ ਉਹ ਇੱਕ ਪੈਲਟ ਵਿੱਚ ਲੈ ਸਕਦੇ ਆ। ਸਟਾਰਟਿੰਗ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਇਨਵੈਸਟ ਨਹੀਂ ਕਰਨਾ ਚਾਹੀਦਾ, ਸਟਾਰਟਿੰਗ ਵਿੱਚ ਆਪਾਂ ਜਿੱਦਾਂ ਬਜਟ ਫਰੈਂਡਲੀ ਚੀਜ਼ਾਂ ਹੀ ਯੂਜ਼ ਕਰੀਏ, ਬਾਅਦ 'ਚੋਂ ਜਦੋਂ ਆਪਾਂ ਅਰਨ ਕਰਨ ਲੱਗ ਪਏ ਹਾਂ ਆਪਣੀ ਇਸ ਫੀਲਡ ਵਿੱਚ ਹੀ, ਫਿਰ ਆਪਾਂ ਆਪਣੇ ਅਕੋਰਡਿੰਗ ਜੋ ਵੀ ਕੋਸਟਲੀ ਪ੍ਰੋਡਕਟਸ ਹੁੰਦੇ ਆ ਵਧੀਆ ਬ੍ਰਾਂਡਸ ਦੇ ਪ੍ਰੋਡਕਟ ਯੂਜ਼ ਕਰ ਸਕਦੇ ਹਾਂ। ਸਟਾਰਟਿੰਗ ਵਿੱਚ ਆਪਾਂ ਨੂੰ ਜਿੱਦਾਂ ਕੰਟੋਰ ਬਲੱਸ਼ ਹਾਈਲਾਈਟਰ ਵੀ ਅਲੱਗ ਅਲੱਗ ਪੈਲਟ 'ਚ ਲੈਣ ਦੀ ਜਗ੍ਹਾ ਇੱਕ ਪੈਲਟ ਵਿੱਚ ਹੀ ਆਉਂਦਾ, ਉਹ ਲੈ ਸਕਦੇ ਹਾਂ। ਲਿਪਰਸ ਵੀ ਬੇਸਿਕ ਯੂਜ਼ ਕਰ ਸਕਦੇ ਹਾਂ, ਮਤਲਬ ਜ਼ਿਆਦਾ ਇਨਵੈਸਟ ਕਰਨ ਦੀ ਜਗ੍ਹਾ ਆਪਾਂ ਥੋੜ੍ਹੇ ਪ੍ਰੋਡਕਟਸ ਵਿੱਚ ਹੀ ਮੈਨੇਜ ਕਰ ਸਕਦੇ ਹਾਂ।
0: ਓਕੇ, ਮਤਲਬ ਕੁਛ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜਾ ਆਪਾਂ ਬੇਸਿਕ ਤੌਰ 'ਤੇ ਕੈਰੀ ਕਰ ਸਕਦੇ ਹਾਂ ਅਤੇ ਉਹ ਇਨਫ ਹੈ ਰੈਗੂਲਰ ਅਤੇ ਬੇਸਿਕ ਮੇਕਅਪ ਲਈ। ਹਾਂਜੀ, ਅਤੇ ਮੇਰਾ ਨਾ ਤੁਹਾਨੂੰ ਦੇਖ ਕੇ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਕਿ ਲਾਈਕ ਜਿੱਦਾਂ ਤੁਸੀਂ ਮੇਲ ਮੇਕਅਪ ਆਰਟਿਸਟ ਹੈਗੇ ਹੋ ਅਤੇ ਤੁਹਾਡੀ ਫੈਮਿਲੀ ਵੱਲੋਂ ਤੁਹਾਨੂੰ ਕਿੱਦਾਂ ਦਾ ਸਪੋਰਟ ਰਿਹਾ ਹੈ ਅਤੇ ਸੁਸਾਇਟੀ ਵੱਲੋਂ ਮਤਲਬ ਤੁਹਾਨੂੰ ਕਿਹੜੀਆਂ ਇੱਦਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪਈਆਂ ਜੋ ਤੁਹਾਨੂੰ ਲੱਗਦਾ ਕਿ ਸ਼ਾਇਦ ਜੇ ਮੈਂ ਮੇਲ ਮੇਕਅਪ ਆਰਟਿਸਟ ਹਾਂ ਤਾਂ ਮੈਨੂੰ ਫੇਸ ਕਰਨੀਆਂ ਪਈਆਂ ਇਹ ਚੀਜ਼ਾਂ?
1: ਸਟਾਰਟਿੰਗ ਵਿੱਚ ਜਦੋਂ ਮੈਂ ਤੁਹਾਨੂੰ ਜਿੱਦਾਂ ਤੁਹਾਨੂੰ ਦੱਸਿਆ ਕਿ 4th-5th ਕਲਾਸ ਤੋਂ ਮੈਂ ਕਰਦਾ ਸੀਗਾ, ਉਦੋਂ ਤਾਂ ਮਤਲਬ ਸਾਰੇ ਸਮਝਦੇ ਸੀ ਕਿ ਛੋਟਾ ਹੈ, ਚਲੋ ਕੋਈ ਨਹੀਂ ਵੱਡਾ ਹੋ ਕੇ ਆਪੀ ਮਤਲਬ ਸਹੀ ਹੋ ਜਾਣਾ। ਫਿਰ ਹੌਲੀ ਹੌਲੀ ਹੌਲੀ ਹੌਲੀ ਜਦੋਂ ਮੈਂ ਇਸ ਫੀਲਡ ਵਿੱਚ ਐਂਟਰ ਕੀਤਾ ਸੀ, ਮਤਲਬ ਜਦੋਂ ਮੈਂ ਇੰਸਟੀਟਿਊਟ ਜੁਆਇਨ ਕੀਤਾ ਸੀ, ਉਦੋਂ ਮੰਮੀ ਵੱਲੋਂ ਤਾਂ ਮੈਨੂੰ ਸਪੋਰਟ ਸੀਗੀ, ਪਰ ਡੈਡੀ ਵੱਲੋਂ ਥੋੜ੍ਹਾ ਸੀਗਾ ਕਿ ਹਾਂ ਕਿ ਮਤਲਬ ਕੁੜੀਆਂ ਵਾਲਾ ਕੰਮ ਆ ਜਾਂ ਇੱਦਾਂ ਨਹੀਂ ਕਰਨਾ ਚਾਹੀਦਾ। ਅਤੇ ਜਿਹੜੇ ਰਿਲੇਟਿਵ ਸੀਗੇ ਉਹਨਾਂ ਵੱਲੋਂ ਵੀ ਸੀਗਾ ਥੋੜ੍ਹਾ ਕਿ ਮਤਲਬ ਹੁਣ ਕਹਿ ਲਓ ਕਿ ਨਾਈਆਂ ਵਾਲਾ ਕੰਮ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਨਾਈਆਂ ਵਾਲੇ ਕੰਮ ਵਿੱਚ ਮਤਲਬ ਇੱਦਾਂ ਮੁੰਡਿਆਂ ਨੂੰ ਨਹੀਂ ਭੇਜਣਾ ਚਾਹੀਦਾ, ਹੁਣ ਨਾਈ ਬਣੂੰਗਾ ਇੱਦਾਂ ਉੱਦਾਂ ਇਹ ਹੈ ਉਹ ਹੈ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਕਰਦੇ ਕਰਦੇ ਜਿੱਦਾਂ ਮਤਲਬ ਮੇਰੇ ਥੋੜ੍ਹੀ ਕ੍ਰੀਏਟੀਵਿਟੀ ਜਾਂ ਆਰਟ ਕਹਿ ਲਓ ਕਿ ਹੋਰ ਜਦੋਂ ਇੰਟਰਸਟ ਇਸ ਚੀਜ਼ ਵਿੱਚ ਪੈਂਦਾ ਗਿਆ ਪੈਂਦਾ ਗਿਆ, ਫਿਰ ਉਹ ਹੁਣ ਮੇਰਾ ਵਰਕ ਦੇਖਦੇ ਆ, ਤਾਂ ਹੁਣ ਉਹ ਸਗੋਂ ਖੁਦ ਮੈਨੂੰ ਕਹਿੰਦੇ ਆ ਕਿ ਸਾਡੇ ਬੱਚੇ ਨੂੰ ਵੀ ਦੱਸ ਤੂੰ ਕਿੱਥੋਂ ਸਿੱਖਿਆ, ਅਸੀਂ ਵੀ ਉਹਨੂੰ ਉਸ ਇੰਸਟੀਟਿਊਟ ਵਿੱਚ ਲਗਾਉਣਾ ਜਾਂ ਕਿਹੜੇ ਸਲੋਨ 'ਚ ਤੂੰ ਕੰਮ ਕਰਦਾ, ਅਸੀਂ ਵੀ ਇਹਨੂੰ ਉੱਥੋਂ ਸਿੱਖਣ ਲਾਉਣਾ ਜਾਂ ਤੂੰ ਸਿਖਾ ਦੇ। ਹੁਣ ਉਹ ਖੁਦ ਇੰਸਪਾਇਰਡ ਹੋ ਕੇ ਮੇਰੇ ਤੋਂ ਸਿੱਖਦੇ ਆ, ਮਤਲਬ ਜਿਹੜੇ ਪਹਿਲਾਂ ਗੱਲਾਂ ਕਰਦੇ ਸੀਗੇ ਹੁਣ ਉਹ ਵੀ ਇਸ ਚੀਜ਼ ਨੂੰ ਲਾਈਕ ਕਰਨ ਲੱਗ ਪਏ ਆ।
0: ਕਹਿਣ ਦਾ ਮਤਲਬ ਇੱਕ ਮੋਟੀਵੇਸ਼ਨਲ ਜੀ ਸਟੋਰੀ ਹੋ ਗਈ ਕਿ ਤੁਸੀਂ ਜਦੋਂ ਸਟਾਰਟ ਕੀਤਾ ਤੁਹਾਨੂੰ ਸਪੋਰਟ ਨਹੀਂ ਸੀਗਾ, ਤੁਹਾਨੂੰ ਬਹੁਤ ਕੁਝ ਸੁਣਨਾ ਪਿਆ, ਬਟ ਐਟ ਦੀ ਐਂਡ ਜਦੋਂ ਤੁਸੀਂ ਉਸ ਚੀਜ਼ ਵਿੱਚ ਸਕਸੈਸਫੁਲ ਹੋ ਰਹੇ ਹੋ ਅੱਜ ਦੇ ਟਾਈਮ 'ਤੇ, ਤਾਂ ਉਹੀ ਲੋਕਾਂ ਨੂੰ ਚੰਗਾ ਲੱਗ ਰਿਹਾ ਹੈ। ਅਤੇ ਮੈਨੂੰ ਲੱਗਦਾ ਮੁਕੇਸ਼ ਵੱਲੋਂ ਸਾਨੂੰ ਇਹੀ ਮੈਸੇਜ ਆ ਰਿਹਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸਟਾਰਟ ਕਰ ਰਹੇ ਹੋ ਨਾ, ਤਾਂ ਪਹਿਲਾਂ ਡਰੋ ਨਹੀਂ ਕਿ ਅਸੀਂ ਨਹੀਂ ਕਰ ਸਕਦੇ, ਕੋਈ ਕੌਣ ਕੀ ਕਹਿ ਰਿਹਾ ਹੈ। ਸਭ ਤੋਂ ਪਹਿਲਾਂ ਉਹਦੇ ਵਿੱਚ ਪੂਰੀ ਮਿਹਨਤ ਲਗਾਓ ਆਪਣੀ, ਐਂਡ ਉਸ ਤੋਂ ਬਾਅਦ ਜਦੋਂ ਉਹਦਾ ਰਿਜ਼ਲਟ ਆ ਜਾਂਦਾ ਹੈ ਨਾ, ਫਿਰ ਆਪਣੇ ਆਪ ਪੇਰੈਂਟਸ ਨੂੰ ਤਾਂ ਪ੍ਰਾਊਡ ਫੀਲ ਹੁੰਦਾ ਹੀ ਹੈ ਆਪਣੇ ਬੱਚਿਆਂ ਦੇ ਉੱਤੇ। ਮੁਕੇਸ਼, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਤੁਸੀਂ ਮੇਕਅਪ ਕਰਦੇ ਹੋ, ਮੇਕਅਪ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਹੈ ਉਹ ਸਕਿਨ ਦਾ ਹੈਲਦੀ ਰਹਿਣਾ ਜ਼ਰੂਰੀ ਹੁੰਦਾ, ਜੋ ਕਿ ਮੈਨੂੰ ਲੱਗਦਾ ਹੈ। ਜਦੋਂ ਡੇਲੀ ਬੇਸਿਸ 'ਤੇ ਆਪਾਂ ਸਿੰਪਲ ਸਕਿਨ ਕੇਅਰ ਜਾਂ ਰੂਟੀਨ ਚਾਹੀਦਾ, ਉਹ ਪ੍ਰੋਪਰ ਇੱਕ ਟਿਪ ਦਿਓ ਸਾਡੇ ਲਿਸਨਰਸ ਨੂੰ ਕਿ ਉਹ ਜਿਹੜਾ ਸਟੈਪ ਬਾਏ ਸਟੈਪ ਕਿਹੜਾ ਸਕਿਨ ਕੇਅਰ ਰੂਟੀਨ ਫੋਲੋ ਕਰਨ।
1: ਡੇਲੀ ਸਕਿਨ ਕੇਅਰ ਵਿੱਚ ਆਪਾਂ ਪਹਿਲਾਂ ਫੇਸ ਵਾਸ਼ ਕਰ ਸਕਦੇ ਆਪਣੇ ਸਕਿਨ ਦੇ ਅਕੋਰਡਿੰਗ, ਜੇ ਸਾਡੀ ਡਰਾਈ ਆਇਲ ਜਾਂ ਕੰਬੀਨੇਸ਼ਨ ਉਹਦੇ ਅਕੋਰਡਿੰਗ ਆਪਾਂ ਫੇਸ ਵਾਸ਼ ਕਰਕੇ ਫਿਰ ਆਪਾਂ ਨੂੰ ਟੋਨਿੰਗ ਯੂਜ਼ ਕਰਨੀ ਚਾਹੀਦੀ ਆ। ਠੀਕ ਆ, ਕੁਕੁੰਬਰ ਜਾਂ ਰੋਜ਼ ਵਾਟਰ ਜਾਂ ਜਿਹੜੀ ਵੀ ਆਪਣੀ ਸਕਿਨ 'ਤੇ ਸੂਟ ਕਰਦੀ, ਕਈਆਂ ਨੂੰ ਇਹ ਚੀਜ਼ਾਂ ਨਹੀਂ ਸੂਟ ਕਰਦੀਆਂ, ਜਿਹੜੀ ਆਪਣੀ ਸਕਿਨ 'ਤੇ ਸੂਟ ਕਰਦੀ ਆ ਉਹ ਵਾਲੀ ਟੋਨਿੰਗ ਕਰਨੀ ਚਾਹੀਦੀ ਆ। ਫਿਰ ਉਸ ਤੋਂ ਬਾਅਦ ਜੇ ਤਾਂ ਡਰਾਈ ਸਕਿਨ ਆ, ਫਿਰ ਤੁਸੀਂ ਸੀਰਮ ਵੀ ਯੂਜ਼ ਕਰ ਸਕਦੇ ਹੋ ਡੇਲੀ ਵੇਅਰ ਵਿੱਚ, ਹਾਈਡਰੇਟਿੰਗ ਸੀਰਮ। ਜੇ ਤੁਹਾਡੀ ਓਇਲੀ ਸਕਿਨ ਆ, ਫਿਰ ਤੁਸੀਂ ਕੰਸਨਟ੍ਰੇਟ ਸੀਰਮ ਯੂਜ਼ ਕਰ ਸਕਦੇ ਹੋ, ਜਿਹਨਾਂ ਤੁਹਾਡੇ ਡਾਰਕ ਸਪੋਟ ਜਾਂ ਜੋ ਵੀ ਪਿੰਪਲਸ ਅਤੇ ਸਪੋਟਸ ਵਗੈਰਾ ਹੁੰਦੇ ਉਹ ਕਲੀਅਰ ਹੋ ਜਾਣ। ਉਸ ਤੋਂ ਬਾਅਦ ਫਿਰ ਆਪਾਂ ਸਨਸਕ੍ਰੀਨ ਬਹੁਤ ਇੰਪੋਰਟੈਂਟ ਆ, ਚਾਹੇ ਤੁਸੀਂ ਬਾਹਰ ਜਾ ਰਹੇ ਹੋ ਸਨ ਵਿੱਚ ਚਾਹੇ ਨਹੀਂ ਜਾ ਰਹੇ, ਸਨਸਕ੍ਰੀਨ ਬਹੁਤ ਜ਼ਿਆਦਾ ਇੰਪੋਰਟੈਂਟ ਆ। ਮਤਲਬ ਆਹ 4-5 ਚੀਜ਼ਾਂ ਜੇ ਤੁਸੀਂ ਫੋਲੋ ਕਰੋਗੇ ਤੁਹਾਡੀ ਸਕਿਨ ਹੈਲਦੀ ਰਹੂਗੀ।
0: ਅੱਜ ਦੇ ਟਾਈਮ ਵਿੱਚ ਪਾਰਲਰ ਅਤੇ ਮੇਕਅਪ ਸਟੂਡੀਓਜ਼ ਦੇ ਵਿੱਚ ਕਾਫੀ ਡਿਫਰੈਂਸ ਆ ਗਿਆ, ਅਤੇ ਜਿਹੜੇ ਪਹਿਲੇ ਟਾਈਮ ਦੇ ਵਿੱਚ ਪਾਰਲਰ ਹੀ ਇੱਦਾਂ ਦੀ ਇੱਕ ਚੀਜ਼ ਹੁੰਦੀ ਸੀਗੀ ਜਿੱਥੇ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਮੇਕਅਪ ਤੋਂ ਲੈ ਕੇ ਹੇਅਰ ਸਟਾਈਲ ਤੋਂ ਲੈ ਕੇ ਲਾਈਕ ਬਾਕੀ ਸਕਿਨ ਕੇਅਰ ਜੋ ਵੀ ਚੀਜ਼ਾਂ ਸਭ ਕੁਝ ਉੱਥੇ ਹੁੰਦਾ ਸੀਗਾ, ਜਿੱਦਾਂ ਆਪਾਂ ਪਾਰਲਰ ਵਾਲੀ ਦੀਦੀ ਕਹਿੰਦੇ ਹੁੰਦੇ ਸੀਗੇ ਪਹਿਲੇ ਟਾਈਮ ਦੇ ਵਿੱਚ, ਅਤੇ ਅੱਜ ਕੱਲ੍ਹ ਉਹਨੂੰ ਮੂਆ ਕਹਿੰਦੇ ਆ ਮੇਕਅਪ ਆਰਟਿਸਟ, ਅਤੇ ਦੋਨਾਂ ਵਿੱਚ ਡਿਫਰੈਂਸ ਕੀ ਆ ਗਿਆ ਅੱਜ ਦੇ ਟਾਈਮ ਦੇ ਵਿੱਚ?
1: ਜਿਹੜੇ ਪਹਿਲਾਂ ਪਾਰਲਰ ਹੁੰਦੇ ਸੀਗੇ ਉਹਦੇ ਵਿੱਚ ਜਿਹੜਾ ਮੇਕਅਪ ਹੋ ਗਿਆ, ਹੇਅਰ ਦਾ ਕੰਮ ਹੋ ਗਿਆ, ਨੇਲਸ ਦਾ ਹੋ ਗਿਆ ਜਾਂ ਮੈਨੀਪੈਡੀ ਜੋ ਵੀ ਹੁੰਦਾ ਸੀਗਾ, ਮਤਲਬ ਉਹਨਾਂ ਨੇ ਇੱਕ ਦੀਦੀ ਹੁੰਦੀ ਸੀ ਜਿਹਨੂੰ ਪਾਰਲਰ ਵਾਲੀ ਦੀਦੀ ਕਹਿੰਦੇ ਹੁੰਦੇ ਸੀਗੇ, ਉਹ ਇੱਕ ਦੀਦੀ ਹੀ ਸਾਰਾ ਕੁਝ ਕਰਦੀ ਹੁੰਦੀ ਸੀ, ਮਤਲਬ ਆਲ

0: ਜਾਂ ਇਹਦੀ ਬਿਊਟੀਸ਼ੀਅਨਸ ਵੀ ਅਲੱਗ ਆ, ਮਤਲਬ ਸਟੂਡੀਓਜ਼ ਵਿੱਚ ਅਲੱਗ ਅਲੱਗ ਚੀਜ਼ਾਂ ਲਈ ਅਲੱਗ ਅਲੱਗ ਆਰਟਿਸਟ ਆ, ਅਤੇ ਜਿਹੜੇ ਪਾਰਲਰ ਵਿੱਚ ਹੁੰਦੇ ਸੀਗੇ ਉੱਥੇ ਇੱਕ ਹੀ ਪਾਰਲਰ ਵਾਲੀ ਦੀਦੀ ਹੁੰਦੀ ਸੀ ਜਿਹੜਾ ਸਾਰਾ ਕੰਮ ਕਰਦੀ ਹੁੰਦੀ ਸੀ।
1: ਹਾਂਜੀ, ਮੈਂ ਉਹੀ ਮੈਂ ਦੇਖਿਆ ਕਿਉਂਕਿ ਮੈਂ ਖੁਦ ਵੀ ਜਿੱਦਾਂ ਐਕਸਪੀਰੀਅੰਸ ਕੀਤੀ ਹੈ, ਜਦੋਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਕਿਤੇ ਵੀ ਜਾਂਦੇ ਹਾਂ, ਉੱਥੇ ਜਿਹੜਾ ਹੇਅਰ ਸਟਾਈਲਿਸਟ ਹੁੰਦਾ ਉਹ ਅਲੱਗ ਹੁੰਦਾ, ਉਹ ਸਿਰਫ ਤੁਹਾਡਾ ਹੇਅਰ ਡੂ ਹੀ ਕਰਦਾ ਹੈ, ਅਤੇ ਜਿਹੜਾ ਮੇਕਅਪ ਆਰਟਿਸਟ ਹੁੰਦਾ ਉਹ ਤੁਹਾਡਾ ਸਿਰਫ ਮੇਕਅਪ ਹੀ ਕਰਦਾ, ਅਤੇ ਜਿਹੜੀ ਤੁਸੀਂ ਹੁਣ ਮੇਕਅਪ ਕਰਦੇ ਹੋ ਤੁਸੀਂ ਮੇਕਅਪ ਆਰਟਿਸਟ ਹੈਗੇ ਹੋ, ਅਤੇ ਤੁਸੀਂ ਆਪਣੇ ਸੈਲੂਨ ਦੇ ਵਿੱਚ ਜਾਂ ਆਪਣੇ ਪਾਰਲਰ ਦੇ ਵਿੱਚ ਤੁਸੀਂ ਜਿਹੜੇ ਹੇਅਰ ਸਟਾਈਲ ਵਗੈਰਾ ਤੁਸੀਂ ਖੁਦ ਕਰਦੇ ਹੋ, ਤੁਸੀਂ ਵੀ ਡਿਫਰੈਂਟ ਹੇਅਰ ਸਟਾਈਲਿਸਟ ਰੱਖੇ ਹੋਏ ਆ ਆਪਣੇ ਲਈ?
0: ਸਾਡੇ ਸਲੂਨਸ ਵਿੱਚ ਵੀ ਮੇਕਅਪ ਆਰਟਿਸਟ ਅਲੱਗ ਆ, ਹੇਅਰ ਆਰਟਿਸਟ ਅਲੱਗ ਆ, ਅਸੀਂ ਵੀ ਅਲੱਗ ਅਲੱਗ ਰੱਖੇ ਹੋਏ ਆ, ਜਿੱਦਾਂ ਨੇਲ ਆਰਟਿਸਟ ਵੀ ਅਲੱਗ ਆ ਅਤੇ ਬਿਊਟੀਸ਼ੀਅਨਸ ਅਲੱਗ ਰੱਖੇ ਹੋਏ ਆ। ਜਿੱਦਾਂ ਹੁਣ ਅਸੀਂ ਮੇਕਅਪ ਕਰ ਦਿੱਤਾ, ਅੱਗੇ ਹੇਅਰ ਆਰਟਿਸਟ ਨੇ ਮਤਲਬ ਜੋ ਵੀ ਹੇਅਰ ਸਟਾਈਲਿਸਟ ਹੁੰਦਾ ਉਹਨੇ ਅੱਗੇ ਹੇਅਰ ਸਟਾਈਲ ਕਰਨਾ, ਫਿਰ ਦੁਪੱਟਾ ਟਰੈਪਿੰਗ ਕਰਨ ਲਈ ਅਲੱਗ ਸਟਾਫ ਹੁੰਦਾ, ਲਹਿੰਗਾ ਵੇਅਰ ਕਰਾਉਣ ਲਈ ਅਲੱਗ ਸਟਾਫ ਹੁੰਦਾ, ਫੋਟੋਸ਼ੂਟ ਲਈ ਅਲੱਗ ਸਟਾਫ ਹੁੰਦਾ, ਹਰ ਇੱਕ ਚੀਜ਼ ਲਈ ਸਾਡੇ ਅਲੱਗ ਅਲੱਗ ਸਟਾਫ ਆ ਸਲੋਨਸ ਵਿੱਚ।
1: ਹਾਂਜੀ, ਅਤੇ ਫਿਰ ਜਿੰਨਾ ਕੁ ਤੁਸੀਂ ਮੈਨੂੰ ਦੱਸਿਆ ਕਿ ਹਰ ਚੀਜ਼ ਦੇ ਅਲੱਗ ਅਲੱਗ ਸਟਾਫ ਹੈ, ਅਤੇ ਫਿਰ ਇਹਦੀ ਤਾਂ ਕੋਸਟਿੰਗ ਵੀ ਬਹੁਤ ਜ਼ਿਆਦਾ ਪੈ ਜਾਂਦੀ ਹੋਣੀ, ਲਾਈਕ ਜੇ ਆਪਾਂ ਪਹਿਲਾਂ ਦੇ ਟਾਈਮ ਤੋਂ ਅੱਜ ਦੇਖੀਏ ਤਾਂ ਇਸ ਚੀਜ਼ ਵਿੱਚ ਕਾਫੀ ਜ਼ਿਆਦਾ ਪ੍ਰੋਗਰੈਸ ਹੋ ਗਈ ਹੈ, ਅਤੇ ਮਤਲਬ ਜੇ ਕਰੀਅਰ ਬਣਾਉਣਾ ਚਾਹੇ ਬੰਦਾ ਤਾਂ ਇਸ ਫੀਲਡ ਵਿੱਚ ਬਣਾ ਸਕਦਾ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਅਤੇ ਅੱਜ ਕੱਲ੍ਹ ਨਾ ਮੈਂ ਦੇਖਿਆ ਆ ਸੋਸ਼ਲ ਮੀਡੀਆਸ 'ਤੇ ਵੀ ਉੱਦਾਂ ਵੀ ਨੋ ਮੇਕਅਪ ਲੁੱਕ ਦਾ ਨਾ ਕਾਫੀ ਟ੍ਰੈਂਡ ਚੱਲ ਰਿਹਾ, ਨੈਚੁਰਲ ਮੇਕਅਪ, ਅਤੇ ਉਹਦੇ ਵਿੱਚ ਜਿਹੜਾ ਅਸੀਂ ਮੇਕਅਪ ਕਰਦੇ ਹਾਂ ਉਹਦੇ ਵਿੱਚ ਵੀ ਮਤਲਬ ਲੇਅਰਿੰਗ ਹੁੰਦੀ ਹੈ ਜਾਂ ਫਿਰ ਉਹ ਲਿਟਰਲੀ ਨੋ ਮੇਕਅਪ ਲੁੱਕ ਹੀ ਹੁੰਦਾ ਹੈ?
0: ਜਿਹੜਾ ਨੋ ਮੇਕਅਪ ਲੁੱਕ ਦਾ ਅੱਜ ਟ੍ਰੈਂਡ ਚੱਲਦਾ ਪਿਆ, ਅੱਜ ਕੱਲ੍ਹ ਜਿਹੜੇ ਸਲੋਨ ਓਨਰਸ ਆ ਜਾਂ ਜੋ ਵੀ ਆਰਟਿਸਟ ਆ ਉਹ ਜਿਹੜੇ ਮੇਕਅਪ ਤੋਂ ਜ਼ਿਆਦਾ ਨੋ ਮੇਕਅਪ ਲੁੱਕ ਦਾ ਚਾਰਜ ਕਰਦੇ, ਕਿਉਂਕਿ ਮੇਕਅਪ ਕਰਨ ਨਾਲੋਂ ਜ਼ਿਆਦਾ ਡਿਫੀਕਲਟ ਹੁੰਦਾ ਨੋ ਮੇਕਅਪ ਲੁੱਕ ਕੇ ਕੁਛ ਲਗਾਈਏ ਵੀ ਅਤੇ ਬਹੁਤ ਜ਼ਿਆਦਾ ਦਿਖੇ ਵੀ ਨਾ। ਸਟੈਪਸ ਵੈਸੇ ਸਕਿਨ ਪ੍ਰੈਪ ਵੀ ਸੇਮ ਹੁੰਦਾ ਆ, ਸਟੈਪਸ ਆਲਮੋਸਟ ਸੇਮ ਹੁੰਦੇ ਆ, ਬਟ ਕੁਆਂਟਿਟੀ ਥੋੜ੍ਹੀ ਜਿਹੀ ਘੱਟ ਰੱਖਣੀ ਹੁੰਦੀ ਅਤੇ ਕੁਆਂਟਿਟੀ ਵੀ ਮਤਲਬ ਇਸ ਸਟਾਈਲ ਨਾਲ ਰੱਖਣੀ ਹੁੰਦੀ ਕਿ ਜਿਹੜੀ ਉਹਦੀ ਜੋ ਵੀ ਡਿਸਕਲਰੇਸ਼ਨ ਵਗੈਰਾ ਸਪੋਟਸ ਵਗੈਰਾ ਉਹ ਕਵਰ ਵੀ ਹੋ ਜਾਣ, ਸੋਹਣੀ ਲੁੱਕ ਵੀ ਆ ਜਾਵੇ ਅਤੇ ਮਤਲਬ ਬਹੁਤ ਜ਼ਿਆਦਾ ਮੇਕਅਪ ਦਿਖੇ ਵੀ ਨਾ।
1: ਅਤੇ ਜਿਵੇਂ ਕਿ ਹੁਣ ਕਲਾਇੰਟਸ ਦਾ ਡਿਫਰੈਂਟ ਡਿਫਰੈਂਟ ਆਉਂਦੇ ਹੋਣੇ ਤੁਹਾਡੇ ਕੋਲ, ਰੈਫਰੈਂਸ ਵੀ ਉਹ ਡਿਫਰੈਂਟ ਡਿਫਰੈਂਟ ਲੈ ਕੇ ਆਉਂਦੇ, ਕਈ ਵਾਰੀ ਬਹੁਤ ਟਫ ਵੀ ਲੈ ਕੇ ਆਉਂਦੇ ਕਿ ਮੈਨੂੰ ਸੇਮ ਇੱਦਾਂ ਦਾ ਲੁੱਕ ਕ੍ਰੀਏਟ ਕਰਨਾ ਹੈ ਜਾਂ ਫਿਰ ਮੈਂ ਸੇਮ ਇੱਦਾਂ ਦਾ ਮੇਕਅਪ ਚਾਹੁੰਦੀ ਹਾਂ, ਤਾਂ ਤੁਹਾਨੂੰ ਕਦੇ ਇਹਦਾ ਵਿੱਚ ਮੁਸ਼ਕਿਲਾਂ ਆਉਂਦੀਆਂ ਕਿ ਹਾਂ ਸੇਮ ਲੁੱਕ ਕ੍ਰੀਏਟ ਕਰਨ ਦੇ ਵਿੱਚ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ?
0: ਕਈ ਵਾਰੀ ਇੱਦਾਂ ਹੁੰਦਾ ਕਿ ਕਲਾਇੰਟ ਆਪਣੇ ਰੈਫਰੈਂਸ ਅਤੇ ਪਿਕਚਰਸ ਲੈ ਕੇ ਆਉਂਦਾ ਕਿ ਮਤਲਬ ਸਾਨੂੰ ਆਹ ਸੇਮ ਲੁੱਕ ਚਾਹੀਦੀ ਆ, ਆਪਾਂ ਜੋ ਸੇਮ ਉਹਦੇ ਵਿੱਚ ਆਈ ਮੇਕਅਪ ਕੀਤਾ ਹੋਇਆ, ਜੋ ਉਹਦੇ ਵਿੱਚ ਲਿਪ ਸ਼ੇਡ ਲੱਗਾ ਹੋਇਆ ਜਾਂ ਜੋ ਉਹਦੇ ਵਿੱਚ ਬਲੱਸ਼ਰ ਕੰਟੋਰ ਦੀ ਜਿੰਨੀ ਕੁ ਮਤਲਬ ਕੁਆਂਟਿਟੀ ਦਿੱਤੀ ਹੋਈ ਉਨੀ ਕੁ ਤਾਂ ਆਪਾਂ ਕਰ ਸਕਦੇ ਹਾਂ, ਬਟ ਫੀਚਰਸ ਵੀ ਬਹੁਤ ਮੈਟਰ ਕਰਦੇ ਆ। ਜਿੱਦਾਂ ਕਲਾਇੰਟ ਦਾ ਫੇਸ ਓਵਲ 'ਚ ਆ ਜਾਂ ਰਾਊਂਡ ਸ਼ੇਪ 'ਚ ਆ ਜਾਂ ਉਹਦਾ ਮਤਲਬ ਆਈਜ਼ ਨੋਜ਼ ਦੀ ਸ਼ੇਪ ਕੀ ਆ, ਜਿਹੜੀ ਉਹ ਰੈਫਰੈਂਸ ਪਿਕਚਰਸ ਲੈ ਕੇ ਆਉਂਦੇ ਹੋ, ਕਈ ਵਾਰੀ ਮੋਸਟ ਆਫ ਦੀ ਜਿਹੜੀ ਰੈਫਰੈਂਸ ਪਿਕਚਰ ਹੁੰਦੀਆਂ ਉਹ ਮੋਡਲਸ ਦੀਆਂ ਹੁੰਦੀਆਂ ਤਾਂ ਉਹਨਾਂ 'ਤੇ ਮੇਕਅਪ ਕੀਤਾ ਹੋਇਆ ਸੋਹਣਾ ਲੱਗਦਾ, ਬਟ ਜਿਹੜੇ ਆਪਣੇ ਨੋਰਮਲ ਕਲਾਇੰਟਸ ਆ ਉਹਨਾਂ 'ਤੇ ਕਈ ਵਾਰੀ ਸਕਿਨ 'ਤੇ ਪ੍ਰੋਬਲਮਸ ਵੀ ਹੁੰਦੀਆਂ ਜਾਂ ਪਿੰਪਲਸ ਹੋ ਗਏ ਜਾਂ ਸਕਾਰਸ ਵਗੈਰਾ ਹੁੰਦੇ ਆ, 70-80% ਤੱਕ ਸੇਮ ਲੁੱਕ ਆ ਜਾਂਦੀ ਆ, ਬਟ ਥੋੜ੍ਹੀ ਬਹੁਤੀ ਨਹੀਂ ਆਉਂਦੀ ਹੁੰਦੀ। ਜੋ ਉਹਦੇ ਵਿੱਚ ਵਰਕ ਕੀਤਾ ਹੋਇਆ ਉਹ ਆਪਾਂ ਸੇਮ ਕਰ ਸਕਦੇ ਹਾਂ, ਬਟ ਐਗਜੈਕਟ ਸੇਮ ਲੁੱਕ ਨਹੀਂ ਆ ਸਕਦੀ।
1: ਅਤੇ ਮੁਕੇਸ਼, ਤੁਹਾਨੂੰ ਪਤਾ ਜਦੋਂ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਗੈਸਟ ਆਉਂਦਾ ਨਾ, ਅਸੀਂ ਉਹਦੇ ਫਰਮਾਇਸ਼ੀ ਜਾਂ ਫੇਵਰੇਟ ਸਿੰਗਰ ਦਾ ਗੀਤ ਜ਼ਰੂਰ ਲਗਾਉਂਦੇ ਹਾਂ, ਅਤੇ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਹੈ?
0: ਮੇਰਾ ਫੇਵਰੇਟ ਸਿੰਗਰ ਖਾਨ ਸਾਹਿਬ।
1: ਅਤੇ ਦੋਸਤੋ, ਲੈਂਦੇ ਹਾਂ ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਸੁਣਦੇ ਹਾਂ ਮੁਕੇਸ਼ ਦੀ ਫਰਮਾਇਸ਼ 'ਤੇ ਖਾਨ ਸਾਹਿਬ ਜੀ ਦਾ ਗੀਤ।

0: FM band 102.7 MHz ਤੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਸੁਣ ਰਹੇ ਸੀਗੇ ਸੈਗਮੈਂਟ ਵੱਖਰਾ ਸਵੈਗ, ਤੇ ਇਸ ਦੇ ਵਿੱਚ ਅਸੀਂ ਇੱਕ ਬਹੁਤ ਹੀ ਸੋਹਣੀ ਟਾਕ ਸੁਣੀ। ਇਸ ਤੋਂ ਹੁਣ ਦੋਸਤੋ ਵੇਲਾ ਹੋ ਗਿਆ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਦਾ, ਤੇ ਵੱਧਦੇ ਹਾਂ ਤੁਹਾਡਾ ਪਸੰਦੀਦਾ ਸੈਗਮੈਂਟ ਦੇ ਵੱਲ, ਯਾਨੀ ਕਿ
1: ਦਿਮਾਗੀ ਦੰਗਲ ਦੇ ਵੱਲ। ਬਿਲਕੁਲ ਸ਼ਿਕਸ਼ਿਤ, ਦਿਮਾਗੀ ਦੰਗਲ ਦਾ ਵੇਲਾ ਹੋ ਗਿਆ ਤੇ ਮੈਨੂੰ ਲੱਗਦਾ ਸਾਰੇ ਲਿਸਨਰਸ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋਣੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ। ਤੇ ਦੋਸਤੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਸਾਡਾ ਅਗਲਾ ਸੈਗਮੈਂਟ। ਤੁਸੀਂ ਸਾਨੂੰ ਕਾਲ ਕਰਕੇ ਬੁਝਾਰਤਾਂ ਦੇ ਆਨਸਰ ਦੇਣੇ ਨੇ 0181 23 43 174 ਤੇ ਜਾਂ ਫਿਰ ਆਕਾਸ਼ਵਾਣੀ ਦੇ ਫੇਸਬੁੱਕ ਪੇਜ 'ਤੇ ਜਾ ਕੇ, ਜਿਹੜਾ ਕੀ ਹੈ ਆਕਾਸ਼ਵਾਣੀ ਜਲੰਧਰ। ਤੇ ਹੁਣ ਸਭ ਤੋਂ ਪਹਿਲੀ ਬੁਝਾਰਤ ਹੈ, ਧਰਤੀ 'ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ, ਧਰਤੀ 'ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ। ਅਤੇ ਦੋਸਤੋ ਫਟਾਫਟ ਸਾਨੂੰ ਕਾਲ ਕਰਨਾ ਹੈ ਅਤੇ ਇਹਦਾ ਆਨਸਰ ਦੇਣਾ ਹੈ।

0: ਬਿਲਕੁਲ ਦੋਸਤੋ, ਤੁਸੀਂ ਇੱਕ ਖੂਬਸੂਰਤ ਜਿਹਾ ਗੀਤ ਇੰਜੋਏ ਕੀਤਾ ਅਤੇ ਅਸੀਂ ਇੱਕ ਬੁਝਾਰਤ ਪੁੱਛੀ ਸੀ ਤੁਹਾਡੇ ਤੋਂ ਕਿ ਧਰਤੀ 'ਤੇ ਰੱਖਦਾ ਨਹੀਂ ਪੈਰ, ਰਾਤ ਕਾਲੀ ਮੇਰੇ ਬਗੈਰ, ਅਤੇ ਸਾਡੇ ਇੰਟੈਲੀਜੈਂਟ ਲਿਸਨਰਸ ਨੇ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਆਂਸਰ ਦੇ ਦਿੱਤਾ ਹੈ, ਜਿਹਦਾ ਕਿ ਆਂਸਰ ਦਿੱਤਾ ਬਾਲ ਕ੍ਰਿਸ਼ਨ ਸ਼ਰਮਾ ਜੀ ਨੇ, ਦੀਪਕ ਭਗਤ ਜੀ ਨੇ ਅਤੇ ਜਸ ਜੀ ਨੇ। ਉਹਨਾਂ ਨੇ ਨੰਗਲ ਖੇੜਾ ਨੇੜੇ ਫਗਵਾੜੇ ਤੋਂ ਆਂਸਰ ਦਿੱਤਾ ਹੈ ਅਤੇ ਇਸਦਾ ਆਂਸਰ ਹੈ ਮੂਨ। ਬਿਲਕੁਲ ਰਾਈਟ ਆਂਸਰ ਦਿੱਤਾ ਹੈ ਤੁਸੀਂ। ਅਤੇ ਦੋਸਤੋ, ਅਸੀਂ ਅਗਲੀ ਪੁਜਾਰਤ ਪੁੱਛੀਏ, ਉਸ ਤੋਂ ਪਹਿਲਾਂ ਮੈਂ ਨੰਬਰ ਰਿਪੀਟ ਕਰ ਦਿੰਦੀ ਹਾਂ, 0181-2342-174, ਜਾਂ ਫਿਰ ਫੇਸਬੁੱਕ ਮੈਸੇਂਜਰ ਅਤੇ ਆਕਾਸ਼ਵਾਣੀ ਜਲੰਧਰ 'ਤੇ ਜਾ ਕੇ ਤੁਸੀਂ ਆਪਣਾ ਆਂਸਰ ਭੇਜ ਸਕਦੇ ਹੋ।
1: ਸੋ ਖੁਸ਼ੀ ਫਿਲਹਾਲ ਹੋ ਗਿਆ ਸਾਡੀ ਅਗਲੀ ਬੁਝਾਰਤ ਦਾ, ਅਤੇ ਦੇਖਦੇ ਹਾਂ ਕਿਹੜੇ ਸਾਡੇ ਇਸ ਸਰੋਤੇ ਨੇ ਜਿਹੜੇ ਸਾਡੇ ਨਾਲ ਜੁੜਨਗੇ ਅਤੇ ਬਣਨਗੇ ਇਸ ਪ੍ਰੋਗਰਾਮ ਦਾ ਹਿੱਸਾ। ਤੋ ਦੋਸਤੋ, ਅਗਲੀ ਜਿਹੜੀ ਬੁਝਾਰਤ ਆ ਉਹ ਅਸੀਂ ਪੇਸ਼ ਕਰਦੇ ਹਾਂ ਕਿ ਨਿੱਕੀ ਜਿਹੀ ਕੁੜੀ ਦੇ ਢਿੱਡ 'ਚ ਲਕੀਰ। ਸੋ ਦੋਸਤੋ, ਇੱਕ ਬੜੀ ਅਸੀਂ ਆਮ ਰੋਜ਼ ਹੀ ਇੱਕ ਇੱਕ ਦਾਣੇ ਨੂੰ ਦੇਖਦੇ ਹਾਂ, ਮੈਂ ਇੰਨਾ ਵੱਡਾ ਹਿੰਟ ਦੇਤਾ, ਇੱਕ ਦਾਣੇ ਨੂੰ ਅਸੀਂ ਦੇਖਦੇ ਹਾਂ, ਉਸਦਾ ਜੇਕਰ ਤੁਸੀਂ ਨਾਂ ਲੈਤਾ ਤਾਂ ਤੁਸੀਂ ਇਸ ਬੁਝਾਰਤ ਨੂੰ ਜਿੱਤ ਜਾਓਗੇ ਅਤੇ ਨਾਲ ਹੀ ਨਾਲ ਬਣ ਜਾਓਗੇ ਸਾਡੇ ਯੁਵਾਣੀ ਪ੍ਰੋਗਰਾਮ ਦਾ ਹਿੱਸਾ।

0: ਸੋ ਦੋਸਤੋ, ਗਾਣੇ ਤੋਂ ਪਹਿਲਾਂ ਇੱਕ ਤੁਹਾਡੇ ਕੋਲੋਂ ਬੁਝਾਰਤ ਪੁੱਛੀ ਸੀ, ਜਿਸ ਦਾ ਜਵਾਬ ਲੈ ਕੇ ਹਾਜ਼ਰ ਨੇ ਸਾਡੇ ਇੱਕ ਸਰੋਤੇ ਸੁਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ।
1: ਹੈਲੋ
2: ਹੈਲੋ ਬੇਟਾ, ਪ੍ਰਵੀਨ ਬੋਲਦਾ। ਨਮਸਕਾਰ ਜੀ।
1: ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਨੀ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਜੀ।
1: ਤੇ ਅਸੀਂ ਇੱਕ ਬੁਝਾਰਤ ਪੁੱਛੀ ਸੀ, ਤੁਹਾਨੂੰ ਆਨਸਰ ਪਤਾ ਹੈ ਉਹਦਾ?
2: ਮੈਂ ਕੋਸ਼ਿਸ਼ ਕਰਾਂਗਾ ਜੀ।
1: ਹਾਂਜੀ,
2: ਇਹ ਕਣਕ ਦਾ ਦਾਣਾ ਹੋਣਾ ਚਾਹੀਦਾ ਜੀ।
1: ਬਿਲਕੁਲ ਰਾਈਟ ਆਨਸਰ ਹੈ, ਕਣਕ ਦਾ ਦਾਣਾ। ਤੇ ਦੋਸਤੋ, ਤੁਸੀਂ ਵੀ ਸਾਨੂੰ ਆਪਣਾ ਆਨਸਰ ਦੇ ਸਕਦੇ ਹੋ 0181 23 42 174 ਤੇ ਕਾਲ ਕਰਕੇ, ਜਾਂ ਫਿਰ ਫੇਸਬੁੱਕ ਮੈਸੇਂਜਰ ਤੇ ਜਾ ਕੇ। ਤੇ ਜਿਹੜੀ ਸਾਡੀ ਅਗਲੀ ਪੁਜਾਰਤ ਹੈ ਉਹ ਹੈ ਕਿ ਐਸੀ ਕੌਨ ਸੀ ਚੀਜ਼ ਹੈ ਜਿਸਕੀ ਗਰਦਨ ਹੋਤੀ ਹੈ ਪਰ ਸਿਰ ਨਹੀਂ? ਐਸੀ ਕੌਨ ਸੀ ਚੀਜ਼ ਹੋਤੀ ਹੈ ਜਿਸਕੀ ਗਰਦਨ ਤੋਂ ਹੋਤੀ ਹੈ ਪਰ ਸਿਰ ਨਹੀਂ? ਤੁਸੀਂ ਫਟਾਫਟ ਸਾਨੂੰ ਕਾਲ ਕਰੋ 0181 23 42 174 ਤੇ।

0: ਸੋ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਨੀ, ਅਤੇ ਹੁਣ ਅਸੀਂ ਇੱਕ ਪੁਜਾਰਤ ਪੁੱਛੀ ਸੀ ਤੁਹਾਡੇ ਤੋਂ, ਜਿਹੜੀ ਕੀ ਸੀਗੀ, ਐਸੀ ਕੌਣ ਸੀ ਚੀਜ਼ ਹੈ ਜਿਸ ਕੀ ਗਰਦਨ ਤੋਂ ਹੋਤੀ ਹੈ ਪਰ ਸਿਰ ਨਹੀਂ, ਅਤੇ ਇੱਕ ਸਾਡੇ ਲਿਸਨਰ ਜੁੜ ਚੁੱਕੇ ਨੇ ਉਸਦਾ ਆਨਸਰ ਦੇਣ ਲਈ।
1: ਹੈਲੋ।
2: ਹੈਲੋ ਸਰ ਜੀ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ?
2: ਸਰ ਜੀ, ਮੈਂ ਪੌਲ ਬੋਲਦਾ ਹਾਂ, ਸਰਾਭਾ ਨਗਰ ਜਲੰਧਰ ਤੋਂ ਜੀ।
1: ਸੋ ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਅੱਛਾ, ਜਿਹੜੀ ਮੈਂ ਬੁਝਾਰਤ ਪੁੱਛੀ ਸੀਗੀ ਉਸਦਾ ਜਵਾਬ ਹੈ ਜੀ ਤੁਹਾਡੇ ਕੋਲ?
2: ਹਾਂਜੀ ਹਾਂਜੀ, ਜਵਾਬ ਹੈਗਾ ਜੀ। ਦੋ ਤਿੰਨ ਜਵਾਬ ਬਣਦੇ, ਵੈਸੇ ਮੈਂ ਤੁਹਾਨੂੰ ਦੋਨੇ ਜਵਾਬ ਦੇਣਾ ਚਾਹੀਦਾ, ਤੈਨੂੰ ਪਰਫੈਕਟ ਲੱਗੂਗਾ, ਰੱਖ ਲਿਓ।
1: ਠੀਕ ਹੈ ਜੀ।
2: ਇੱਕ ਤਾਂ ਇਹਦਾ ਜਵਾਬ ਆਏਗਾ ਜੀ ਬੋਤਲ
1: ਜੀ।
2: ਕੋਈ ਵੀ ਬੋਤਲ ਜਿਹੜੀ ਹੁੰਦੀ ਹੈ, ਜਿੱਦਾਂ ਲੌਕੀ ਹੁੰਦੀ ਹੈ, ਲੌਕੀ ਵੀ ਬਣਦੀ ਹੈ ਉਹ।
1: ਹਾਂਜੀ
2: ਹਾਂਜੀ।
1: ਸੋ ਬਹੁਤ ਬਹੁਤ ਸ਼ੁਕਰੀਆ, ਤੇ ਜਵਾਬ ਬਿਲਕੁਲ ਸਹੀ ਦਿੱਤੇ ਨੇ, ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ।
2: ਮਿਹਰਬਾਨੀ, ਸ਼ੁਕਰੀਆ ਸਰ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
1: ਸੋ ਦੋਸਤੋ, ਇਹ ਸੀਗੇ ਸਾਡੇ ਸਰੋਤੇ। ਸੋ ਆਓ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਵੱਧਦੇ ਹਾਂ ਅਗਲੇ ਗੀਤ ਦੇ ਵੱਲ।

0: ਨਹੀਂ ਪ੍ਰੋਗਰਾਮ ਸੀਗਾ, ਮੈਨੂੰ ਲੱਗਦਾ ਇੱਥੇ ਸਾਨੂੰ ਸਮਾਪਤ ਕਰਨਾ ਪਏਗਾ। ਤੇ ਜਿਹੜੇ ਅੱਜ ਸਰੋਤੇ ਸਾਡੇ ਨਾਲ ਨਹੀਂ ਜੁੜ ਸਕੇ ਕਿਸੇ ਕਾਰਨਵਸ਼, ਅਸੀਂ ਉਮੀਦ ਕਰਦੇ ਹਾਂ ਅਗਲੀ ਵਾਰ ਜ਼ਰੂਰ ਸਾਡੇ ਨਾਲ ਜੁੜਨਗੇ ਤੇ ਬਣਨਗੇ ਇਸ ਪ੍ਰੋਗਰਾਮ ਯੁਵਾਣੀ ਦਾ ਹਿੱਸਾ।
1: ਬਿਲਕੁਲ ਦੋਸਤੋ, ਟਾਈਮ ਹੁਣ ਹੋਰ ਇਜਾਜ਼ਤ ਨਹੀਂ ਦੇ ਰਿਹਾ ਹੈ ਤੇ ਇਸ ਕਰਕੇ ਮੈਨੂੰ ਆਰਜੇ ਖੁਸ਼ੀ ਨੂੰ
0: ਤੇ ਮੈਨੂੰ ਆਰਜੇ ਸ਼ਿਕਸ਼ਿਤ ਨੂੰ ਦਿਓ ਇਜਾਜ਼ਤ। ਨਮਸਕਾਰ।

ਕਿ ਅਸੀਂ ਜੇਕਰ ਇੱਕ ਵਾਰ ਆਪਣੇ ਆਪ ਨੂੰ ਚਾਲੀਏ ਕਿ ਅਸੀਂ ਕੀ ਕਰਨਾ ਚਾਹੁੰਦੇ ਹੋ ਦੈਨ ਅਤੇ ਉਸ ਚੀਜ਼ ਨੂੰ ਕਿੰਨਾ ਕੁ ਅਸੀਂ ਪਾਉਣ ਲਈ ਆਪਣੇ ਆਪ ਨੂੰ ਉਹਦੇ ਵਿੱਚ ਡੁੱਬ ਜਾਂਦੇ ਹਾਂ ਉਸ ਚੀਜ਼ 'ਚ ਨਾ, ਅਤੇ ਕਿਵੇਂ ਲੱਗਦਾ ਹੈ ਕਿ ਜਦੋਂ ਜਿਹੜੀ ਚੀਜ਼ ਨੂੰ ਅਸੀਂ ਬਹੁਤ ਦਿਲੋਂ ਚਾਹੀਏ ਅਤੇ ਉਹ ਪੂਰੀ ਹੋ ਜਾਏ ਅਤੇ ਕੀ ਹੁੰਦਾ ਹੈ। ਵੈਲ ਦੋਸਤੋ, ਸੁਣਦੇ ਇਸ ਗਾਣੇ ਤੋਂ ਬਾਅਦ, ਇਸ ਚੀਜ਼ ਨੂੰ ਕੰਟੀਨਿਊ ਰੱਖਦੇ ਹਾਂ ਦੋਸਤੋ।

ਗੁਰਪ੍ਰੀਤ ਜੈਸਮੀਨ ਦੀ ਅਗਰ ਗੱਲ ਕਰੀਏ, ਲਾਈਕ ਇੱਕ ਸ਼ੋਅ 'ਚ ਮੈਂ ਆਪਣੀ ਸਟੋਰੀ ਸੁਣਾਈ ਸੀ ਕਿਸੇ ਦੀ, ਗੁਰਪ੍ਰੀਤ ਹਮੇਸ਼ਾ ਜੈਸਮੀਨ ਨੂੰ ਚਿੱਠੀਆਂ ਪਾਉਂਦਾ ਰਹਿੰਦਾ ਸੀ ਕਿਉਂਕਿ ਉਹ ਬਾਹਰ ਰਹਿੰਦੀ ਹੁੰਦੀ ਸੀ, ਪਰ ਜਿਹੜੇ ਡਾਕੀ ਆ ਨਾ ਉਸਨੇ ਉਸ ਤੱਕ ਦੀ ਚਿੱਠੀ ਪਹੁੰਚਾਈ ਨਹੀਂ, ਅਤੇ ਉਹ ਹਮੇਸ਼ਾ ਸਬਰ ਕਰਦਾ ਰਹਿੰਦਾ ਸੀ, ਉਹਦੀ ਉਡੀਕ ਕਰਦਾ ਹੁੰਦਾ ਸੀ ਕਦੋਂ ਉਸਨੂੰ ਉਹਦਾ ਜਵਾਬ ਆਵੇ। ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਵੈਲ ਦੋਸਤੋ, ਇਸ ਨੂੰ ਇਸ ਟੋਪਿਕ ਨੂੰ ਹੋਰ ਵੀ ਆਪਾਂ ਵਧਾ ਚੜਾਈ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ, ਇੱਕ ਸੋਹਣੀ ਜਿਹੀ ਪੇਸ਼ਕਾਰੀ ਤੁਹਾਡੇ ਸਾਹਮਣੇ।

0: ਦੋ ਕਿਸਮ ਦੇ ਕਰਮਚਾਰੀ ਹੋਣਗੇ, ਇੱਕ ਹੈਗਾ ਗੈਰ ਖਤਰਨਾਕ ਸ਼੍ਰੇਣੀ, ਇੱਕ ਹੈਗੀ ਹੈ ਖਤਰਨਾਕ ਸ਼੍ਰੇਣੀ। ਇਹਨਾਂ ਨੂੰ ਆਊਟਸੋਰਸਿੰਗ ਚ 3 ਸਾਲ ਦਾ ਪੀਰੀਅਡ ਜੇ ਇਹਨਾਂ ਨੇ ਕੰਪਲੀਟ ਕੀਤਾ ਹੋਇਆ ਤਾਂ ਇਹ ਸਾਰਾ ਗੌਰਮੈਂਟ ਵੱਲੋਂ ਸਿੱਧੇ ਗੌਰਮੈਂਟ ਦੇ ਕੰਟਰੈਕਟ ਸ਼ਾਮਲ ਹੋ ਜਾਣ, ਜਿਹਦੇ ਵਿੱਚ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਟੋਟਲ 65,048 ਆਊਟਸੋਰਸ ਕੰਮ ਹੈ ਜਿਹੜੇ ਨੇ ਇਸ ਸੁਧਾਰ ਦੇ ਘੇਰੇ ਚ ਆਉਣਗੇ, ਜਿਹਨਾਂ ਨੂੰ ਲਾਭ ਮਿਲੂਗਾ।
1: ਮੁੱਖ ਮੰਤਰੀ ਨੇ ਕਿਹਾ ਕਿ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਮੰਤਰੀ ਮੰਡਲ ਦੀ ਪ੍ਰਵਾਨਗੀ ਦੇ 45 ਦਿਨਾਂ ਅੰਦਰ ਸ਼ੁਰੂ ਹੋ ਜਾਏਗੀ। ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਸੰਬੰਧੀ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਲਈ 7 ਵਿਸ਼ੇਸ਼ ਅਦਾਲਤਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। SAS ਨਗਰ ਵਿੱਚ 3 ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ, ਜਦੋਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਇੱਕ ਇੱਕ ਅਦਾਲਤ ਹੋਏਗੀ। ਮੰਤਰੀ ਮੰਡਲ ਨੇ ਇਹਨਾਂ ਅਦਾਲਤਾਂ ਦੇ ਕੰਮਕਾਜ ਲਈ ਸਹਾਇਕ ਸਟਾਫ ਦੀਆਂ 63 ਅਸਾਮੀਆਂ ਦੇ ਨਾਲ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀਆਂ 7 ਅਸਾਮੀਆਂ ਦੀ ਸਿਰਜਣਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸੰਬੰਧੀ ਪ੍ਰੋਗਰਾਮ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਸ ਅੰਸ਼ਕ ਸੋਧ ਸੰਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਏਗੀ। ਦਾਅਵਿਆਂ ਅਤੇ ਇਤਰਾਜ਼ਾਂ ਸੰਬੰਧੀ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਏਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਨੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਾਰੀ ਰਹੇਗੀ। ਜਨਗਣਨਾ ਸੰਚਾਲਨ ਡਾਇਰੈਕਟੋਰੇਟ ਚੰਡੀਗੜ੍ਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜਨਗਣਨਾ 2027 ਤਹਿਤ ਮਕਾਨਾਂ ਨੂੰ ਸੂਚੀਬੰਦ ਕਰਨ ਸੰਬੰਧੀ ਹਾਊਸ ਲਿਸਟਿੰਗ ਬਲੌਕ HLB ਕਾਰਜਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ। ਤਾਜ਼ਾ ਪ੍ਰਗਤੀ ਰਿਪੋਰਟ ਅਨੁਸਾਰ ਸਾਰੇ 2054 ਹਾਊਸ ਲਿਸਟਿੰਗ ਬਲੌਕਸ ਪੂਰੇ ਹੋ ਗਏ ਨੇ, ਜਿਸ ਨਾਲ ਚੰਡੀਗੜ੍ਹ ਵਿੱਚ 100% ਕਵਰੇਜ ਪ੍ਰਾਪਤ ਹੋ ਗਈ ਹੈ। ਡਾਇਰੈਕਟੋਰੇਟ ਹੁਣ ਜਨਗਣਨਾ 2027 ਦੇ ਅਗਲੇ ਪੜਾਅ ਜਨਸੰਖਿਆ ਗਣਨਾ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਤੇ ਫਰਵਰੀ 2027 ਵਿੱਚ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਸ ਨੂੰ ਸੁਚਾਰੂ ਅਤੇ ਸਫਲਤਾ ਨਾਲ ਲਾਗੂ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਚੰਡੀਗੜ੍ਹ ਦੇ ਜਨਗਣਨਾ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਅਤੇ ਚੰਡੀਗੜ੍ਹ ਦੇ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਅਭਿਆਸ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਉਭਰ ਰਹੇ ਅਪਰਾਧ ਰੋਜ਼ਾਨਾ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਸੰਬੰਧੀ ਮੁਲਾਂਕਣ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੋਕਮਪੁਰਾ ਵਿਖੇ ਨਵੇਂ ਸਥਾਪਿਤ ਪੁਲਿਸ ਸਟੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਈ ਚਲਾਨ ਸਿਸਟਮ ਦਾ ਉਦਘਾਟਨ ਕੀਤਾ ਤਾਂ ਜੋ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਪ੍ਰਬੰਧਨ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪਹਿਲਕਦਮੀ ਨਾਲ SAS ਨਗਰ, ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਸਵੈਚਾਲਿਤ ਈ ਚਲਾਨ ਲਾਗੂ ਕਰਨ ਵਾਲਾ ਰਾਜ ਦਾ 4th ਸ਼ਹਿਰ ਬਣ ਗਿਆ ਹੈ। DGP ਨੇ ਬਟਾਲਾ ਪੁਲਿਸ ਦੇ ਸ਼ਹੀਦ ASI ਜੋਗਾ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸੋਗ ਗ੍ਰਸਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ASI ਜੋਗਾ ਸਿੰਘ ਨੂੰ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਇੱਕੋ ਜਣ ਪਛਾਹ ਅਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਅਤੇ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਹੈ। ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਗਏ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਸਥਾਨਕ ਚੋਣਾਂ ਦੌਰਾਨ ਅਜਿਹੀ ਧੋਖਾਧੜੀ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਉਨ੍ਹਾਂ ਕਿਹਾ ਕਿ BJP ਨੇ ਕਈ ਥਾਵਾਂ 'ਤੇ ਸੀਟਾਂ ਜਿੱਤ ਕੇ ਸੂਬੇ ਭਰ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਾਰਟੀ ਨੇ 1977 ਵਿੱਚੋਂ 172 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਅੱਜ ਜਲੰਧਰ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕ ਮੰਤਰੀ ਮਨੋਰੰਜਨ ਕਾਲੀਆ ਦੇ ਨਿਵਾਸ ਸਥਾਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ

0: 2027 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਲਈ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਸ਼੍ਰੀ ਢਿੱਲੋਂ ਨੇ ਕਿਹਾ ਕਿ ਬੀਜੇਪੀ ਵੱਲੋਂ ਸ਼ਾਸਤ ਸੂਬੇ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ, ਪਰ ਪੰਜਾਬ ਹਰ ਮੁਹਾਜ਼ 'ਤੇ ਪਿੱਛੇ ਚੱਲ ਰਿਹਾ ਹੈ।
1: ਜਿਹੜੇ ਵੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ, ਉੱਥੇ ਵਿਕਾਸ ਹੋ ਰਿਹਾ ਔਰ ਆਪਣਾ ਸੂਬਾ ਹਰੇਕ ਪੈਰਾਮੀਟਰ 'ਤੇ, ਚਾਹੇ ਨਸ਼ਿਆਂ 'ਤੇ ਲਾ ਲਓ, ਚਾਹੇ ਗੈਂਗਸਟਰਵਾਦ ਲਾ ਲਓ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਾ ਲਓ, ਮਾਲੀ ਹਾਲਤ ਲਾ ਲਓ, ਹਰੇਕ ਦੇ ਪਿੱਛੇ ਆਪਾਂ ਨੀਚੇ ਨੀਚੇ ਜਾ ਰਹੇ ਹਾਂ। 5 ਲੱਖ ਕਰੋੜ ਤੋਂ ਉੱਪਰ ਕਰਜ਼ਾ ਚੜ੍ਹ ਗਿਆ, ਕਿਸਾਨ ਵੀ ਔਖੇ ਨੇ, ਵਪਾਰੀ ਭਰਾ ਵੀ ਔਖੇ ਨੇ, ਕਰਮਚਾਰੀ ਵੀ ਔਖੇ ਨੇ, ਨੌਜਵਾਨ ਵੀ ਔਖੇ ਨੇ, ਹਰੇਕ ਵਰਗ ਇਸ ਵੇਲੇ ਦੁਖੀ।
0: ਜਲੰਧਰ ਸਥਿਤ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੀ ਲਾਸ਼ ਅੱਜ ਦੁਪਹਿਰ ਬਾਅਦ ਫਗਵਾੜਾ ਦੇ ਚਹੇੜੂ ਪਿੰਡ ਵਿਖੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਮਿਲੀ ਹੈ। ਉਹਨਾਂ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਇਸ ਵਿੱਚ ਸ਼ਾਮਲ ਲੋਕਾਂ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਊਂਟਰ ਇੰਟੈਲੀਜੈਂਸ ਦੀ ਵੀ ਸਹਾਇਤਾ ਲਈ ਜਾਏਗੀ।
2: ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈੱਡ ਬੋਡੀ PS ਸਤਨਾਮਪੁਰਾ ਦੇ ਏਰੀਆ 'ਚ ਮਿਲੀ ਹੈ ਵਿਦ ਗਨਸ਼ਾਟ ਇੰਜਰੀ। ਮੌਕੇ ਤੇ ਜਦੋਂ ਅਸੀਂ ਟੀਮਸ ਭੇਜੀਆਂ ਤਾਂ ਜਿਹੜੀ ਡੈੱਡ ਬੋਡੀ ਦੀ ਸ਼ਨਾਖਤ ਹੈ ਉਹ RTI ਐਕਟਿਵਿਸਟ ਸਿਮਰਨਜੀਤ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਡੈੱਡ ਬੋਡੀ ਦੇ ਨੇੜਿਓਂ ਇੱਕ ਛੋਟਾ ਵੈਪਨ 32 ਬੋਰ ਦੀ ਪਿਸਟਲ ਤੇ ਫੋਰਚੂਨਰ ਗੱਡੀ 'ਚੋਂ ਇੱਕ 12 ਬੋਰ ਦੀ ਰਾਈਫਲ ਵੀ ਮਿਲੀ ਹੈ। ਅਸੀਂ ਮਰਡਰ ਔਰ ਰੈਲੇਵੈਂਟ ਸੈਕਸ਼ਨ 'ਚ ਪਰਚਾ ਦਰਜ ਕਰ ਰਹੇ ਹਾਂ ਔਰ ਮਲਟੀਪਲ ਟੀਮਸ ਅਸੀਂ ਲਗਾਈਆਂ ਹੈਗੀਆਂ। CCTV ਫੁਟੇਜ, ਟਾਵਰ ਡੰਪ ਅਨਾਲਿਸਿਸ ਅਸੀਂ ਕਰਾਂਗੇ ਔਰ ਜਿਹੜੇ ਦੋਸ਼ੀ ਆਏ ਨੇ ਉਹ ਜਲਦੀ ਗ੍ਰਿਫਤਾਰ ਕਰ ਲਿਆ ਜਾਏ।
0: ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਵਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਦੋਸਤ ਉਹਨਾਂ ਦੇ ਹੱਸੇ, MBA ਕਰਕੇ ਚਾਹ ਵੇਚੇਗਾ, ਪਾਗਲ ਹੋ ਗਿਆ ਹੈ। ਪਰ ਪ੍ਰੂਫਲ ਦੀ ਚਾਹਤ ਸਰੀਰਕ ਨਹੀਂ, ਆਤਮਿਕ ਸੀ। ਉਹਨੇ 3 ਲੱਖ ਦੀ ਨੌਕਰੀ ਛੱਡ ਦਿੱਤੀ। ਅੱਜ ਉਹਦਾ MBA ਚਾਹੇ ਵਾਲਾ ਬ੍ਰਾਂਡ ਹੈ, 100+ ਆਊਟਲੈਟ, ਕਰੋੜਾਂ ਦਾ ਟਰਨਓਵਰ। ਉਹੀ ਲੋਕ ਜਿਹੜੇ ਕਹਿੰਦੇ ਸਨ ਕਿ ਪਾਗਲ, ਅੱਜ ਉਹਦੇ ਤੋਂ ਫਰੈਂਚਾਈਜ਼ੀ ਮੰਗਦੇ ਨੇ। ਦੋਸਤੋ, ਸਿੱਖਿਆ ਹੀ ਮਿਲਦੀ ਹੈ ਕਿ ਚਾਹਤ ਛੋਟੀ ਨਾ ਵੇਖੋ, ਇਰਾਦਾ ਵੱਡਾ ਵੇਖੋ। ਜੇ ਚਾਹਤ ਸਮਾਜ ਲਈ ਹੋਵੇ ਤਾਂ ਕਾਮਯਾਬੀ ਪੈਰ ਚੁੰਮਦੀ ਹੈ। ਸਰੀਰਕ ਲੋੜ ਤਾਂ ਰੋਟੀ ਸੀ, ਪਰ ਮਾਨਸਿਕ ਚਾਹਤ ਤਾਂ ਉਹਨੂੰ ਬਾਦਸ਼ਾਹ ਬਣਾਉਣਾ ਉਹਦੇ ਵਿੱਚ ਸੀ। ਇਸ ਲਈ ਦੋਸਤੋ, ਜਦੋਂ ਵੀ ਸੋਚਦੇ ਹਾਂ ਤਾਂ ਵੱਡਾ ਸੋਚੋ ਅਤੇ ਹਮੇਸ਼ਾ ਪੋਜ਼ਿਟਿਵ ਵੀ ਸੋਚੋ।

ਦੋਸਤੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ। ਦੋਸਤੋ ਇੱਕ ਆਖਰੀ ਕਹਾਣੀ ਤੁਹਾਨੂੰ ਸੁਣਾ ਕੇ ਜਾਊਂਗਾ, ਜ਼ਰੂਰ ਸੁਣਿਓ। ਕਿ ਪਿੰਡ ਧਨੌਲਾ ਦੇ ਬਾਹਰਵਾਰ ਇੱਕ ਪੁਰਾਣਾ ਪਿੱਪਲ ਦਾ ਦਰਖਤ ਸੀ। ਉਹਦੇ ਹੇਠਾਂ ਹਰ ਸ਼ਾਮ ਨੂੰ ਬਾਬਾ ਨਿਰਮਲ ਸਿੰਘ ਬੈਠਦੇ ਸਨ। 80 ਸਾਲ ਦੀ ਉਮਰ, ਚਿੱਟੀ ਦਾੜੀ ਤੇ ਅੱਖਾਂ ਵਿੱਚ ਅਜਿਹੀ ਚਮਕ ਜਿਵੇਂ ਸਾਰੀ ਦੁਨੀਆ ਪੜ੍ਹ ਲਈ ਹੋਵੇ। ਪਿੰਡ ਦੇ ਮੁੰਡੇ ਉਹਨੂੰ ਫਲਸਫੀ ਬਾਬਾ ਕਹਿੰਦੇ ਸਨ। ਉਸ ਸ਼ਾਮ ਨੂੰ ਮੈਂ ਵੀ ਉੱਥੇ ਜਾ ਬੈਠਾ। ਮੇਰੇ ਹੱਥ ਵਿੱਚ ਮੋਬਾਈਲ ਸੀ, ਅੱਖਾਂ ਵਿੱਚ ਥਕਾਵਟ ਸੀ, ਨਵੀਂ ਨੌਕਰੀ ਮਿਲ ਗਈ ਸੀ ਬੰਗਲੌਰ ਵਿੱਚ, 80,000 ਤਨਖਾਹ, ਮਾਂ ਪਿਓ ਖੁਸ਼ ਸਨ, ਰਿਸ਼ਤੇਦਾਰ ਵਧਾਈਆਂ ਦੇ ਰਹੇ ਸਨ, ਪਰ ਮੇਰਾ ਦਿਲ ਖਾਲੀ ਸੀ। ਦੋਸਤੋ ਬਾਬਾ ਜੀ ਮੇਰੇ ਵੱਲ ਦੇਖ ਰਹੇ ਸੀ ਤੇ ਹੱਸੇ, ਕਹਿੰਦੇ ਪੁੱਤ ਤੇਰੇ ਚਿਹਰੇ ਤੇ 80,000 ਲਿਖੇ ਨੇ, ਪਰ ਅੱਖਾਂ 'ਚ ਸਵਾਲ ਲਿਖਿਆ ਹੈ, ਪੁੱਛ ਕੀ ਚਾਹੁੰਦਾ ਹੈ। ਮੈਂ ਕਹਿ ਦਿੱਤਾ, ਬਾਬਾ ਜੀ ਸਭ ਕੁਝ ਮਿਲ ਗਿਆ ਫਿਰ ਵੀ ਕੁਝ ਘੱਟ ਲੱਗਦਾ, ਇਹ ਚਾਹਤ ਖਤਮ ਕਿਉਂ ਨਹੀਂ ਹੁੰਦੀ। ਬਾਬਾ ਜੀ ਨੇ ਹੁੱਕਾ ਭਰਿਆ ਤੇ ਕਹਾਣੀ ਸ਼ੁਰੂ ਕਰ ਦਿੱਤੀ। ਉਹ ਕਹਾਣੀ ਅਜੇ ਤੱਕ ਮੇਰੇ ਨਾਲ ਹੈ। ਉਹ ਕਹਾਣੀ ਹੈ 4 ਚਾਹਤਾਂ ਵਾਲਾ ਪਿੰਡ। ਬਹੁਤ ਸਾਲ ਪਹਿਲਾਂ ਧਨੌਲੇ ਵਰਗਾ ਵੀ ਇੱਕ ਪਿੰਡ ਸੀ। ਉੱਥੇ 4 ਮਿੱਤਰ ਰਹਿੰਦੇ ਸਨ, ਬੂਟਾ, ਮਨਜੀਤ, ਕਰਨ ਤੇ ਜਸਵੰਤ। ਚਾਰੇ ਦੀ ਉਮਰ ਇੱਕੋ ਹੀ, ਪਰ ਚਾਹਤ 4 ਤਰ੍ਹਾਂ ਦੀ। ਬਾਬਾ ਜੀ ਬੋਲੇ ਕਿ ਬੂਟੇ ਦੀ ਸਰੀਰ ਚਾਹਕ ਸੀ। ਉਹ ਸਵੇਰੇ ਉੱਠਦਾ ਤੇ ਸੋਚਦਾ ਅੱਜ ਪੇਟ ਭਰ ਕੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣਾ ਹੈ। ਗਰਮੀ ਵਿੱਚ ਠੰਡੇ ਖੂਹ ਦੇ ਪਾਣੀ ਦੀ ਚਾਹਤ, ਸਰਦੀ ਵਿੱਚ ਤਪਦੀ ਅੱਗ ਦੀ ਚਾਹਤ, ਉਹਦੀ ਦੁਨੀਆ ਪੇਟ ਤੱਕ ਸੀ। ਇੱਕ ਵਾਰ ਕਹਿੰਦਾ, ਰੱਬਾ ਰੋਟੀ ਦੇ, ਮੈਂ ਹੋਰ ਕੁਝ ਨਹੀਂ ਮੰਗਦਾ। ਰੋਟੀ ਮਿਲ ਜਾਂਦੀ ਤਾਂ ਉਹ ਸਭ ਤੋਂ ਸੁਖੀ ਬੰਦਾ ਹੁੰਦਾ। ਹੁਣ ਇਹ ਮਨਜੀਤ ਦੀ ਮਾਨਸਿਕ ਚਾਹਤ ਸੀ। ਉਹ ਮਾਸਟਰ ਸੀ ਸਕੂਲ ਵਿੱਚ, ਤਨਖਾਹ ਘੱਟ ਪਰ ਚਾਹਤ ਵੱਡੀ। ਉਹ ਚਾਹੁੰਦਾ ਸੀ ਕਿ ਪਿੰਡ ਵਾਲੇ ਉਹਨੂੰ ਮਾਸਟਰ ਜੀ ਕਹਿ ਕੇ ਸਤਿਕਾਰ ਦੇਣ, ਬੱਚੇ ਉਹਦੇ ਪੈਰ ਛੂਹਣ। ਜਦੋਂ ਇੱਕ ਬੱਚਾ ਫੇਲ ਹੋ ਕੇ ਵੀ ਉਹਦੇ ਕੋਲ ਆ ਕੇ ਕਹਿੰਦਾ, ਮਾਸਟਰ ਜੀ ਮੈਨੂੰ ਮਾਫ ਕਰ ਦਿਓ, ਤਾਂ ਮਨਜੀਤ ਦੀਆਂ ਅੱਖਾਂ ਪਾਰ ਆਉਂਦੀਆਂ। ਉਹਦੀ ਚਾਹਤ ਰੋਟੀ ਨਹੀਂ, ਇੱਜ਼ਤ ਸੀ। ਹੁਣ ਹੈ ਕਰਨ ਦੀ ਸਮਾਜਿਕ ਚਾਹਤ। ਉਹਦੇ ਕੋਲ 10 ਕਿੱਲੇ ਸਨ, ਪਰ ਉਹਦੀ ਅੱਖ ਨਾ ਗੁਆਂਢੀ ਬਲਵੀਰ ਦੇ 20 ਕਿੱਲਿਆਂ 'ਤੇ ਸੀ। ਬਲਵੀਰ ਨੇ ਨਵਾਂ ਟਰੈਕਟਰ ਲਿਆ ਤਾਂ ਕਰਨ ਨੂੰ ਰਾਤੀ ਨੀਂਦ ਨਾ ਆਈ। ਉਹ ਕਹਿੰਦਾ, ਮੈਂ ਵੀ ਦਿਖਾਊਂਗਾ ਕਿ ਪਿੰਡ ਨੂੰ ਕਿ ਮੇਰੇ ਘਰ ਵੀ ਮਰਸਰੀਜ਼ ਖੜੀ ਹੋਵੇਗੀ। ਉਹਦੀ ਚਾਹਤ ਸੀ ਕਿਸੇ ਕੰਮ ਦੀ ਨਹੀਂ ਸੀ, ਬਸ ਲੋਕ ਕੀ ਕਹਿਣਗੇ ਉਹ ਵਾਲੀ ਸੀ। ਕਰਜ਼ਾ ਚੜ੍ਹ ਗਿਆ, ਖੇਤ ਵਿੱਚ ਖੇਤ ਵਿਕ ਗਏ, ਪਰ ਚਾਹਤ ਨਾ ਮੁੱਕੀ। ਜਸਵੰਤ ਦੀ ਆਤਮਿਕ ਚਾਹਤ ਸੀ ਕਿ ਉਹ ਨਾ ਰੋਟੀ ਦਾ ਭੁੱਖਾ, ਨਾ ਇੱਜ਼ਤ ਦਾ ਪਿਆਸਾ। ਉਹ ਹਰ ਸ਼ਾਮ ਪਿੱਪਲ ਹੇਠ ਬੈਠ ਕੇ ਆਕਾਸ਼ ਵੱਲ ਵੇਖਦਾ ਤੇ ਸੋਚਦਾ, ਮੈਂ ਕੌਣ ਹਾਂ, ਇਹ ਤਾਰੇ ਕਿਉਂ ਚਮਕਦੇ ਨੇ, ਮੇਰੇ ਆਉਣ ਦਾ ਮਕਸਦ ਕੀ ਹੈ। ਪਿੰਡ ਵਾਲੇ ਕਹਿੰਦੇ ਕਿ ਸਿਰ ਫਿਰ ਗਿਆ, ਪਰ ਜਸਵੰਤ ਦੇ ਚਿਹਰੇ 'ਤੇ ਨਾ ਇੱਕ ਅਜੀਬ ਸ਼ਾਂਤੀ ਸੀ। ਉਹ ਕਹਿੰਦਾ, ਮੈਂ ਰੱਬ ਨੂੰ ਲੱਭਣਾ ਚਾਹੁੰਦਾ ਹਾਂ। ਬਾਬਾ ਜੀ ਰੁਕੇ ਤੇ ਮੇਰੇ ਵੱਲ ਵੇਖਿਆ, ਪੁੱਤ ਦੱਸ ਇਹਨਾਂ 4 ਵਿੱਚ ਸਭ ਤੋਂ ਸੁਖੀ ਕੌਣ ਸੀ। ਮੈਂ ਕਿਹਾ, ਸ਼ਾਇਦ ਬੂਟਾ, ਕਿਉਂਕਿ ਉਹਦੀ ਚਾਹਤ ਛੋਟੀ ਸੀ, ਜਲਦੀ ਪੂਰੀ ਹੋ ਜਾਂਦੀ ਸੀ। ਬਾਬਾ ਜੀ ਹੱਸੇ, ਕਹਿੰਦੇ, ਗਲਤ, ਸਭ ਤੋਂ ਸੁਖੀ ਜਸਵੰਤ ਸੀ। ਕਿਉਂ? ਕਿਉਂਕਿ ਜਿਹੜੀ ਉਹਦੀ ਚਾਹਤ ਸੀ ਕਿਸੇ ਚੀਜ਼ ਦੀ ਨਹੀਂ ਸੀ, ਉਹ ਚਾਹਤ ਖੁਦ ਬਣ ਗਿਆ ਸੀ। ਦੋਸਤੋ ਇਸ ਲਈ ਨਾ ਕਹਿੰਦੇ ਨਾ, ਮੇਰੀ ਚਾਹਤ ਦੀ ਅਗਰ ਮੈਂ ਗੱਲ ਕਰਾਂ ਨਾ, ਇੱਕ ਸਿੱਟਾ ਆ ਰਿਹਾ ਹੈ ਕਿ ਮੈਂ ਉਸ ਰਾਤ ਸੋ ਨਹੀਂ ਸਕਿਆ ਬੰਗਲੌਰ।

ਦੀਆਂ ਨੌਕਰੀ ਕੀਤੀ, ਪੈਸਾ ਕਮਾਇਆ, ਪਰ ਹੁਣ ਚਾਹਤ ਬਦਲ ਗਈ ਹੈ। ਹੁਣ ਮੇਰੀ ਚਾਹਤ ਸਿਰਫ ਪ੍ਰਮੋਸ਼ਨ ਨਹੀਂ ਸੀ, ਮੇਰੀ ਚਾਹਤ ਸੀ ਕਿ ਮੇਰੇ ਕੋਲ ਜਿਹੜਾ ਨਾ ਕੋਈ ਨੁਕਸਾਨ ਦੀ ਫਸਲ ਬਚ ਜਾਵੇ, ਮੇਰੀ ਚਾਹਤ ਸੀ ਕਿ ਮਾਂ ਨੂੰ ਹਰ ਮਹੀਨੇ ਇੱਕ ਸੂਟ ਭੇਜਾਂ, ਮੇਰੀ ਚਾਹਤ ਸੀ ਕਿ ਤਨੌਲੇ ਦੇ ਸਕੂਲ ਵਿੱਚ ਕੰਪਿਊਟਰ ਲੈਬ ਬਣਾਵਾਂ। ਇੱਕ ਸਾਲ ਬਾਅਦ ਮੈਂ ਪਿੰਡ ਆਇਆ, ਪਿੱਪਲ ਹੇਠਾਂ ਬਾਬਾ ਜੀ ਨਹੀਂ ਸਨ। ਲੋਕਾਂ ਨੇ ਦੱਸਿਆ ਕਿ ਬਾਬਾ ਜੀ ਚਲੇ ਗਏ। ਜਾਣ ਤੋਂ ਪਹਿਲਾਂ ਕਹਿ ਗਏ ਸਨ ਕਿ ਮੇਰੇ ਮੁੰਡੇ ਨੂੰ ਦੱਸ ਦਿਓ ਕਿ ਉਹਦੀ ਚਾਹਤ ਦਾ ਰੰਗ ਬਦਲ ਗਿਆ ਹੈ। ਮੈਂ ਪਿੱਪਲ ਹੇਠਾਂ ਬੈਠ ਗਿਆ, ਆਕਾਸ਼ ਵੱਲ ਵੇਖਿਆ। ਹੁਣ ਸਮਝ ਆਈ ਕਿ ਚਾਹਤ ਜਿਹੜੀ ਹੈ ਸ਼ਰਾਪ ਵੀ ਹੈ, ਵਰਦਾਨ ਵੀ ਹੈ। ਜੇ ਚਾਹਤ ਸਿਰਫ ਮੈਨੂੰ ਚਾਹੀਦਾ ਹੈ ਤਾਂ ਉਹ ਅੱਗ ਹੈ ਜੋ ਤੁਹਾਨੂੰ ਸਾੜ ਦਿੰਦੀ ਹੈ, ਪਰ ਜੇ ਚਾਹਤ ਮੈਂ ਦੇਣਾ ਚਾਹੁੰਦਾ ਹਾਂ ਬਣ ਜਾਏ ਨਾ ਤਾਂ ਉਹ ਦੀਵਾ ਹੈ ਜੋ ਤੁਹਾਨੂੰ ਅਤੇ ਦੂਜਿਆਂ ਨੂੰ ਰੋਸ਼ਨ ਕਰ ਦਿੰਦੀ ਹੈ। ਅੱਜ ਮੈਂ ਰੋਜ਼ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਅੱਜ ਤੂੰ ਕੀ ਚਾਹੁੰਦਾ ਹੈ। ਜਵਾਬ ਜੇ ਹੋਰ ਪੈਸਾ ਆਵੇ ਤਾਂ ਮੈਂ ਹੱਸ ਦਿੰਦਾ ਹਾਂ, ਜਵਾਬ ਜੇ ਕਿਸੇ ਦਾ ਭਲਾ ਆਵੇ ਤਾਂ ਮੈਂ ਰੱਬ ਦਾ ਸ਼ੁਕਰ ਕਰਦਾ ਹਾਂ। ਕਿਉਂਕਿ ਬਾਬਾ ਨਿਰਮਲ ਸਿੰਘ ਠੀਕ ਕਹਿੰਦੇ ਸਨ ਕਿ ਮਨੁੱਖ ਆਪਣੀਆਂ ਚਾਹਤਾਂ ਦਾ ਜੋੜ ਹੈ, ਤੂੰ ਜੋ ਚਾਹੁੰਦਾ ਹੈ ਉਹ ਉਹੀ ਬਣ ਜਾਂਦਾ ਹੈ। ਅਤੇ ਮੈਂ ਹੁਣ ਇੱਕ ਅਜਿਹਾ ਬੰਦਾ ਬਣਨਾ ਚਾਹੁੰਦਾ ਹਾਂ ਕਿ ਜਿਸਦੀ ਚਾਹਤ ਵੇਖ ਕੇ ਪਿੱਪਲ ਦਾ ਦਰਖਤ ਵੀ ਝੁੱਕ ਕੇ ਆਸ਼ੀਰਵਾਦ ਦੇਵੇ। ਦੋਸਤੋ ਇਹ ਸੀ ਪ੍ਰੋਗਰਾਮ ਲਵ ਯੂ ਜ਼ਿੰਦਗੀ, ਐਂਡ ਬਸ 6 ਮਿੰਟ ਰਹਿ ਗਏ ਇਸ ਪ੍ਰੋਗਰਾਮ ਨੂੰ। ਤਾਂ ਆਈ ਹੋਪ ਤੁਹਾਨੂੰ ਇਹ ਕਹਾਣੀ ਬੜੀ ਵਧੀਆ ਲੱਗੀ ਹੋਊਗੀ। ਕਹਿੰਦੇ ਨੇ ਦੋਸਤੋ, ਜਿਹੜੀ ਚਾਹਤ ਅਸੀਂ ਸਿੱਖਦੇ ਆਉਂਦੇ ਹਾਂ ਨਾ, ਉਹ ਅਸਲ 'ਚ ਕਈ ਵੇਲੇ ਉਹ ਚਾਹਤ ਹੁੰਦੀ ਵੀ ਨਹੀਂ ਹੈਗੀ। ਬਸ ਇਹੀ ਆਪਾਂ ਦੇਖਦੇ ਹੁੰਦੇ ਕਿ ਉਸਨੇ ਉਹ ਲੈ ਲਿਆ, ਉਸਨੇ ਉਹ ਲੈ ਲਿਆ, ਅਤੇ ਪਤਾ ਨਹੀਂ ਕੀ ਲੈ ਲਿਆ ਦੋਸਤੋ। ਇਸ ਲਈ ਸਭ ਤੋਂ ਪਹਿਲਾਂ ਜੋ ਹੈ ਸਾਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ, ਜੋ ਕਿ ਸਭ ਕਹਿੰਦੇ ਨੇ, ਪਰ ਫਿਰ ਵੀ ਆਪਣੇ ਆਪ ਨੂੰ ਉਸ ਕਹਿੰਦੇ ਨਾ ਕਿ ਉਸ ਵਰਗੇ ਬਣਾ ਲਓ ਕਿ ਨਹੀਂ ਯਾਰ ਤੁਹਾਨੂੰ ਕੋਈ ਨਾ ਹਿਲਾ ਨਾ ਸਕੇ, ਅਤੇ ਤੁਸੀਂ ਜੋ ਚਾਹੋ ਨਾ ਉਹੀ ਹੋਵੇ ਦੋਸਤੋ, ਅਤੇ ਅੱਛੇ ਤਰੀਕੇ ਨਾਲ ਹੋਵੇ।

ਦੋਸਤੋ ਉਹ ਏਸੀ ਪ੍ਰੋਗਰਾਮ ਆਈ ਲਵ ਯੂ ਜ਼ਿੰਦਗੀ। ਆਈ ਹੋਪ ਤੁਹਾਨੂੰ ਬਹੁਤ ਅੱਛਾ ਲੱਗਾ ਹੋਵੇਗਾ, ਤੁਹਾਨੂੰ ਮਜ਼ਾ ਵੀ ਬਹੁਤ ਆਇਆ ਹੋਵੇਗਾ, ਐਂਡ ਅੱਜ ਨਵੀਂ ਚੀਜ਼ ਅਸੀਂ ਜਾਣੀ। ਵੈਲ ਦੋਸਤੋ, ਆਖਿਰ 'ਚ ਇਹੀ ਕਹੂੰਗਾ ਕਿ ਜ਼ਿੰਦਗੀ ਪੂਰੀ ਨਹੀਂ ਹੁੰਦੀ ਪਰ ਸੋਹਣੀ ਜ਼ਰੂਰ ਬਣਾਈ ਜਾ ਸਕਦੀ ਹੈ। ਆਓ ਇਸ ਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ। ਸ਼ਾਦੀ ਚੁਸਕੀ, ਪਿਆਰੀਆਂ ਗੱਲਾਂ ਅਤੇ ਜ਼ਿੰਦਗੀ ਨਾਲ ਪਿਆਰ, ਇਹ ਐਜ਼ ਲਵ ਯੂ ਜ਼ਿੰਦਗੀ। ਗਾਇਸ ਸਟੇ ਟਿਊਨਡ, ਜਲਦੀ ਮਿਲਾਂਗੇ ਦੋਸਤੋ।

FM 102.7 MHz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ FM ਰੇਨਬੋ ਦਿਲ ਸੇ ਦਿਲ ਤੱਕ ਸ਼ਾਮ ਦੇ 7 ਵਜੇ ਨੇ ਤੇ ਪੇਸ਼ ਹੈ FM ਨਿਊਜ਼ ਹੈਡਲਾਈਨਜ਼।

ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ। ਐਫਐਮ ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

ਪਰਾਂ ਵਿੱਚ ਹੋਣ ਪ੍ਰਵਾਸ ਤਾਂ ਅੰਬਰ ਮਿਲ ਹੀ ਜਾਂਦੇ ਨੇ, ਨਿਕੁੜਿਓਂ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ। ਐਫਐਮ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਦਿਲ ਸੇ ਦਿਲ ਤੱਕ ਤੇ ਬਣੇ ਹੋਏ ਹੋ ਆਪਣੀ ਦੋਸਤ ਆਜੀ ਨੇਹਾ ਰਲਹਨ ਦੇ ਨਾਲ। ਦੋਸਤੋ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ, ਦਿਲ ਵਿੱਚ ਜੋਸ਼, ਪਿਆਰ ਤੇ ਦੋਵੇਂ ਹੱਥ ਜੋੜ, ਹਾਜ਼ਰ ਹਾਂ ਜੀ ਤੁਹਾਡੇ ਵਾਸਤੇ ਅੱਜ ਸ਼ਨੀਚਰਵਾਰ ਦੇ ਦਿਨ ਲੈ ਕੇ ਪ੍ਰੋਗਰਾਮ ਫਿਲਮੀ ਦੁਨੀਆ। ਸਿਨੇਮਾ ਦੇ ਨਾਲ ਜੁੜਿਆ ਇਹ ਪ੍ਰੋਗਰਾਮ, ਸਿਨੇਮਾ ਦੀਆਂ ਹਸਤੀਆਂ ਦਾ ਇਹ ਖਾਸ ਪ੍ਰੋਗਰਾਮ ਜਿਸ ਵਿੱਚ ਗੱਲਬਾਤ ਕਰਦੇ ਹਾਂ ਅਸੀਂ ਫਿਲਮਾਂ ਤੇ ਫਿਲਮਾਂ ਦੇ ਨਾਲ ਜੁੜੇ ਉਹ ਖਾਸ ਚਿਹਰੇ, ਉਹ ਖਾਸ ਕਲਾਕਾਰ ਜੋ ਤੁਹਾਡੇ ਬਚਪਨ ਨੂੰ ਰੰਗੀਨ ਬਣਾਉਂਦੇ ਨੇ, ਤੁਹਾਡੀ ਜਵਾਨੀ ਨੂੰ ਜਵਾਨੀ ਦੇ ਸਾਥੀ ਬਣਦੇ ਨੇ ਤੇ ਬੁਢਾਪੇ ਦੇ ਇੱਕ ਹਮਰਾਜ਼ ਬਣਦੇ ਨੇ। ਫਿਲਮਾਂ ਦੋਸਤੋ ਬਹੁਤ ਕੁਝ ਸਿਖਾਉਂਦੀਆਂ ਤੇ ਸਿਨੇਮਾ ਅਜਿਹੀ ਚੀਜ਼ ਹੈ ਜੋ ਸਮਾਜ ਦਾ ਜਿਸਨੂੰ ਦਰਪਣ ਵੀ ਕਿਹਾ ਜਾਂਦਾ ਹੈ ਤੇ ਇਸ ਕਰਕੇ ਜ਼ਰੂਰੀ ਹੈ ਫਿਲਮੀ ਦੁਨੀਆ ਸੈਗਮੈਂਟ ਦੇ ਵਿੱਚ ਤੁਹਾਨੂੰ ਅਜਿਹੇ ਕਲਾਕਾਰਾਂ ਬਾਰੇ ਜਾਣੂ ਕਰਵਾਉਣਾ ਜਿਨ੍ਹਾਂ ਨੇ ਬੇਸ਼ਕੀਮਤੀ ਨਗੀਨੇ ਸਾਨੂੰ ਦਿੱਤੇ ਨੇ। ਅੱਜ ਇਸ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਜਿਨ੍ਹਾਂ ਖਾਸ ਹਸਤੀਆਂ ਬਾਰੇ ਗੱਲਬਾਤ ਕਰਨੀ ਹੈ ਉਹ ਹੈ ਜੀ ਪਹਿਲੀ ਹਸਤੀ ਜੋ ਕਿ ਇੱਕ ਵਰਸਾਟਾਈਲ ਐਕਟਰ ਨੇ। ਇਹਨਾਂ ਨੂੰ ਮੈਨ ਆਫ ਮੈਨੀ ਫੇਸਿਸ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਸਿਨੇਮਾ ਦੇ ਵਿੱਚ ਡਰਾਉਣ ਦਾ ਕੰਮ ਕੀਤਾ, ਯਾਨੀ ਕਿ ਫਿਲਮ ਵਿਲਨ ਬਣ ਕੇ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਇੰਨਾ ਹਸਾਇਆ ਤੇ ਮੈਂ ਕਿਹਾ ਸੀ ਕਿ ਹੀ ਇਹਨਾਂ ਦੀ ਕਹਾਣੀ ਜਾਣਾਂਗੇ, ਪਰ ਇਸ ਦੇ ਨਾਲ ਹੀ ਨਾਲ ਇਹਨਾਂ ਨੇ ਕੁਝ ਅਜਿਹੀਆਂ ਵੀ ਫਿਲਮਾਂ ਕੀਤੀਆਂ ਜਿਨ੍ਹਾਂ ਨੇ ਸੋਚਣ ਲਈ ਮਜਬੂਰ ਕੀਤਾ। ਹਾਂਜੀ ਸੋਚ ਰਹੇ ਹੋ ਨਾ ਇਹ ਕਿਹੜੀ ਕਲਾਕਾਰ ਦੀ ਗੱਲ ਹੋ ਰਹੀ ਹੈ। ਦੋਸਤੋ ਅੱਜ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਵਨ ਐਂਡ ਓਨਲੀ ਪਰੇਸ਼ ਰਾਵਲ ਜੀ ਬਾਰੇ। ਪਰੇਸ਼ ਰਾਵਲ ਜਿਨ੍ਹਾਂ ਦਾ ਜਨਮ ਗੁਜਰਾਤ ਦੇ ਗਾਂਧੀ ਨਗਰ ਵਿੱਚ ਅੱਜ ਦੇ ਹੀ ਦਿਨ ਯਾਨੀ ਕਿ 30 ਮਈ 1950 ਦੇ ਦਿਨ ਹੋਇਆ ਤੇ ਗੁਜਰਾਤ ਦਾ ਮੁੰਡਾ ਕਿਸ ਤਰ੍ਹਾਂ ਬਾਲੀਵੁੱਡ ਤੇ ਭਾਰੀ ਪੈ ਗਿਆ ਜਾਣਾਂਗੇ, ਪਰ ਪਹਿਲਾਂ ਮੈਂ ਕਿਹਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ ਵਿੱਕੀ ਮਹਿਤਾ ਤੇ ਬਹਿਰੋਜ਼ ਚਟਰਜੀ ਦੀ ਆਵਾਜ਼ ਦੇ ਵਿੱਚ।

ਮੈਂ ਕਿਹਾ ਜੀ ਐਫ ਐਮ ਰੇਨਬੋ ਤੇ ਆ ਗਏ ਆਪਾਂ ਵੀ ਦਿਲ ਲੈ ਕੇ ਹਾਜ਼ਰ ਤੁਹਾਡੇ ਦੋਸਤੋ ਪ੍ਰੋਗਰਾਮ ਫਿਲਮੀ ਦੁਨੀਆਂ ਦੇ ਵਿੱਚ ਇੱਕ ਵਾਰ ਫਿਰ ਵੈਲਕਮ ਹੈ ਜੀ ਜਿਹਨਾਂ ਦੋਸਤਾਂ ਨੇ ਜਸਟ ਹੁਣੇ ਹੁਣੇ ਪ੍ਰੋਗਰਾਮ ਟਿਊਨ ਇਨ ਕੀਤਾ ਉਹਨਾਂ ਦਾ ਵੀ ਸਵਾਗਤ ਕਰ ਦਿੰਦੇ ਹਾਂ ਦੋਸਤੋ ਸਿਨੇਮਾ ਦੀ ਦੁਨੀਆਂ ਦੀ ਅੱਜ ਅਸੀਂ ਜਿਸ ਖਾਸ ਸ਼ਖਸੀਅਤ ਬਾਰੇ ਜਿਸ ਕਲਾਕਾਰ ਬਾਰੇ ਗੱਲਬਾਤ ਕਰ ਰਹੇ ਹਾਂ ਉਸਦਾ ਨਾਮ ਹੈ ਜੀ ਪਰੇਸ਼ ਰਾਵਲ ਇੱਕ ਅਜਿਹਾ ਕਲਾਕਾਰ ਜਿਨ੍ਹਾਂ ਨੇ ਆਪਣੀਆਂ ਫਿਲਮਾਂ ਦੇ ਰਾਹੀਂ ਇੱਕ ਖਤਰਨਾਕ ਵਿਲਨ ਬਣ ਕੇ ਸੰਵੇਦਨਸ਼ੀਲ ਪਿਤਾ ਬਣ ਕੇ ਤੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਵੀ ਕੀਤਾ ਜਿਸ ਕਰਕੇ ਉਹਨਾਂ ਨੂੰ ਕੌਮੇਡੀ ਦਾ ਕਿੰਗ ਵੀ ਕਿਹਾ ਜਾਂਦਾ ਜੀ ਹਾਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਇਸ ਵਿੱਚ ਗੱਲਬਾਤ ਕਰਾਂਗੇ ਪਰੇਸ਼ ਰਾਵਲ ਦੀ ਅਤੇ ਨਾਲ ਹੀ ਹੋਰ ਵੀ ਹਸਤੀਆਂ ਬਾਰੇ ਗੱਲਬਾਤ ਕਰਾਂਗੇ ਪਰ ਪਹਿਲਾਂ ਜਾਣਦੇ ਹਾਂ ਪਰੇਸ਼ ਰਾਵਲ ਸਾਹਿਬ ਦਾ ਜਨਮ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਹੋਇਆ ਅਤੇ ਬਚਪਨ ਤੋਂ ਹੀ ਬੜੇ ਸ਼ਰਾਰਤੀ ਅਤੇ ਹਸਮੁੱਖ ਸੁਭਾਅ ਦੇ ਸਕੂਲ ਵਿੱਚ ਪਰੇਸ਼ ਅਕਸਰ ਆਪਣੇ ਸਾਥੀਆਂ ਨੂੰ ਆਪਣੇ ਦੋਸਤਾਂ ਨੂੰ ਹਸਾਉਂਦੇ ਰਹਿੰਦੇ ਅਤੇ ਉਹਨਾਂ ਦੀ ਇਹ ਕਲਾ ਜਿਹੜੀ ਹੈ ਸਕੂਲ ਦੀ ਪ੍ਰਿੰਸੀਪਲ ਇੰਦੂਬੈਨ ਪਟੇਲ ਨੇ ਵੀ ਛੋਟੀ ਉਮਰ ਦੇ ਵਿੱਚ ਪਛਾਣ ਲਈ ਸੀ ਉਹਨਾਂ ਬਾਰੇ ਕਿਹਾ ਜਾਂਦਾ ਕਿ ਜਦੋਂ ਬੱਚੇ ਡਾਕਟਰ ਜਾਂ ਇੰਜੀਨੀਅਰ ਬਣਨ ਦੇ ਸੁਪਨੇ ਦੇਖਦੇ ਨੇ ਤਦ ਪਰੇਸ਼ ਨੇ ਕੇਵਲ 11-12 ਸਾਲ ਦੀ ਉਮਰ ਰਹੀ ਹੋਏਗੀ ਜਦ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਇੱਕ ਅਦਾਕਾਰ ਬਣਨਗੇ ਪਰ ਦੋਸਤੋ ਅਦਾਕਾਰ ਜਾਂ ਕਿਸੇ ਵੀ ਸ਼ੌਂਕ ਵਾਸਤੇ ਸਿੱਖਿਆ ਐਜੂਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਇਹਨਾਂ ਨੇ ਵੀ ਪਹਿਲਾਂ ਆਪਣੀ ਸਟੱਡੀ ਵੱਲ ਧਿਆਨ ਦਿੱਤਾ ਪ੍ਰੇਸ਼ ਰਾਵਲ ਨੇ ਮੁੰਬਈ ਦੇ ਇੱਕ ਕਾਲਜ ਦੇ ਵਿੱਚ ਜਿਹੜਾ ਆਪਣੀ ਪੜ੍ਹਾਈ ਕੀਤੀ ਅਤੇ ਕਾਲਜ ਦੇ ਦਿਨਾਂ ਦੌਰਾਨ ਉਹ ਇੰਟਰ ਕਾਲਜ ਨਾਟਕ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਅਤੇ ਬਸ ਹੌਲੀ ਹੌਲੀ ਇਹ ਥੀਏਟਰ ਦਾ ਜਿਹੜਾ ਉਹਨਾਂ ਦਾ ਸ਼ੌਂਕ ਸੀਗਾ ਇਹ ਪਿਆਰ ਵਿੱਚ ਬਦਲ ਗਿਆ ਬਸ ਜਿਹੜਾ ਵੀ ਉਹਨਾਂ ਨੂੰ ਦੇਖਦਾ ਉਹਨਾਂ ਦੀ ਪਰਫੋਰਮੈਂਸ ਵੇਖਦਾ ਅਤੇ ਬਸ ਉਹਨਾਂ ਦੀ ਤਾਰੀਫ ਕੀਤੇ ਬਿਨਾਂ ਰਹਿ ਨਹੀਂ ਪਾਉਂਦਾ ਅਤੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਪਰੇਸ਼ ਨੇ ਆਪਣੇ ਕਾਲਜ ਦੀ ਪ੍ਰਿੰਸੀਪਲ ਨੂੰ ਵੀ ਆਪਣੀ ਐਕਟਿੰਗ ਦਾ ਸੁਪਨਾ ਜਿਹੜਾ ਹੈ ਚੁਣਨ ਵਾਸਤੇ ਇਸ ਬਾਰੇ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕਰਨ ਦਾ ਕ੍ਰੈਡਿਟ ਦਿੱਤਾ ਸੀ ਆਪਣੀ ਪ੍ਰਿੰਸੀਪਲ ਨੂੰ 1970 ਦੇ ਦਹਾਕੇ ਵਿੱਚ ਉਹਨਾਂ ਨੇ ਗੁਜਰਾਤੀ ਥੀਏਟਰ ਨਾਲ ਪੇਸ਼ੇਵਰ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਬਸ ਰੰਗ ਮੰਚ ਜਦ ਕੋਈ ਜਾਂਦਾ ਹੈ ਅਤੇ ਰੰਗ ਮੰਚ ਦੇ ਰੰਗਾਂ ਵਿੱਚ ਹੀ ਰੰਗ ਜਾਂਦਾ ਹੈ ਪ੍ਰੇਸ਼ ਰਾਵਲ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਪਰ ਪਹਿਲਾਂ ਸੁਣਦੇ ਹਾਂ ਕਵਿਤਾ ਕ੍ਰਿਸ਼ਨਮੂਰਤੀ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ ਤੁਹਾਡੇ ਸਾਰੇ ਵਾਸਤੇ

ਵੇਖਣਾ ਜ਼ਰੂਰੀ ਨਹੀਂ ਹੈ, ਸੁਪਨਿਆਂ ਦੇ ਨਾਲ ਪਿਆਰ ਹੋਣਾ ਜ਼ਰੂਰੀ ਹੈ ਅਤੇ ਉਸ ਤੋਂ ਵੀ ਜ਼ਿਆਦਾ ਖੁਦ 'ਤੇ ਵਿਸ਼ਵਾਸ ਹੋਣਾ ਜ਼ਰੂਰੀ ਹੈ। ਦੋਸਤੋ 1980 ਦੇ ਦਹਾਕੇ ਵਿੱਚ ਪ੍ਰੇਸ਼ ਰਾਵਲ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਗੁਜਰਾਤੀ ਸਿਨੇਮਾ ਦੇ ਵਿੱਚ ਤੇ ਫਿਲਮਾਂ ਕਰਦੇ ਹੀ ਸੀ, ਪਰ ਹੁਣ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਆਪਣਾ ਸਿੱਕਾ ਅਜ਼ਮਾਉਣ ਦੀ ਇੱਕ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਸ਼ੁਰੂਆਤੀ ਫਿਲਮਾਂ ਵਿੱਚ ਛੋਟੇ ਛੋਟੇ ਕਿਰਦਾਰ ਸੀ, ਪਰ ਉਹਨਾਂ ਦੀ ਉਹਨਾਂ ਨੂੰ ਅਸਲ ਪਛਾਣ ਦਿਲਾਈ ਫਿਲਮ ਨਾਮ ਨੇ, ਜੋ ਕਿ 1986 ਦੇ ਵਿੱਚ ਰਿਲੀਜ਼ ਹੋਈ। ਇੱਕ ਕ੍ਰਾਈਮ ਥ੍ਰਿਲਰ ਫਿਲਮ ਸੀ ਜਿਸ ਨੇ ਪ੍ਰੇਸ਼ ਨੂੰ ਲਾਈਮ ਲਾਈਟ ਦਿੱਤੀ। ਪਰ ਗੱਲ ਇਹ ਵੀ, ਇਸ ਫਿਲਮ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਸਾਰੀਆਂ ਫਿਲਮਾਂ ਕੀਤੀਆਂ ਸੀ। ਉਹਨਾਂ ਦੀ ਪਹਿਲੀ ਡੈਬਿਊ ਫਿਲਮ ਜਿਹੜੀ ਸੀ ਹਿੰਦੀ ਸਿਨੇਮਾ ਦੇ ਵਿੱਚ, ਉਸਦਾ ਨਾਮ ਸੀ ਹੋਲੀ, ਜੋ ਕਿ 1984 ਦੇ ਵਿੱਚ ਜਿਹੜੀ ਹੈ ਰਿਲੀਜ਼ ਹੋਈ ਸੀ। ਤੇ ਬਸ ਇਸ ਤੋਂ ਬਾਅਦ ਫਿਲਮਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਨਵੀਆਂ ਨਵੀਆਂ ਕਹਾਣੀਆਂ ਪ੍ਰੇਸ਼ ਨੂੰ ਮਿਲਦੀਆਂ ਰਹੀਆਂ ਤੇ ਉਹ ਨਵੇਂ ਨਵੇਂ ਕਿਰਦਾਰਾਂ ਵਿੱਚ ਖੁਦ ਨੂੰ ਢਾਲਦੇ ਰਹੇ। ਫਿਲਮਾਂ ਦੇ ਇਸ ਸਫ਼ਰ ਦੇ ਦੌਰਾਨ ਹੀ ਸੰਨ 1993 ਦੇ ਵਿੱਚ ਉਹਨਾਂ ਨੇ ਇੱਕ ਫਿਲਮ ਕੀਤੀ ਜਿਸਦਾ ਨਾਂ ਸੀ ਸਰ। ਇਸ ਫਿਲਮ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦਾ ਕਿਰਦਾਰ ਕੀਤਾ। ਕਿਰਦਾਰ ਦਾ ਨਾਂ ਸੀ ਵੈਲਜੀ ਬਾਈ। ਇਸ ਫਿਲਮ ਦੀ ਕਹਾਣੀ ਬਾਰੇ ਦੱਸਿਆ, ਇਸ ਫਿਲਮ ਨੂੰ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ ਤੇ ਕਹਾਣੀ ਇਹ ਆਧਾਰਿਤ ਹੁੰਦੀ ਹੈ ਇੱਕ ਕਾਲਜ ਪ੍ਰੋਫੈਸਰ ਅਮਰ ਵਰਮਾ ਦੇ ਉੱਤੇ।

ਕਿਉਂਕਿ ਆਪਣੇ ਇੱਕ ਮੁੰਡੇ ਨੂੰ ਖੋ ਦਿੰਦਾ ਇੱਕ ਐਕਸੀਡੈਂਟ ਦੇ ਦੌਰਾਨ, ਤੇ ਉਹ ਹਾਦਸਾ ਇੰਨਾ ਦੁਖਦਾਇਕ ਹੁੰਦਾ ਹੈ। ਇਸ ਦੇ ਆਲੇ ਦੁਆਲੇ ਹੀ ਕਹਾਣੀ ਚੱਲਦੀ ਹੈ ਤੇ ਕਿਸ ਤਰ੍ਹਾਂ ਰਸਤੇ ਵਿਲਨ ਦੇ ਪ੍ਰੋਫੈਸਰ ਦੇ ਟੱਕਰ ਆਉਂਦੇ ਨੇ, ਕੀ ਅੰਜਾਮ ਲਿਆਉਂਦੇ ਨੇ, ਫਿਲਮ ਦੇ ਵਿੱਚ ਬਾਖੂਬੀ ਦੇਖਣ ਨੂੰ ਮਿਲਦਾ ਹੈ। ਪਰ ਇਸ ਫਿਲਮ ਦੇ ਵਿੱਚ ਪ੍ਰੇਸ਼ ਨੇ ਵੇਲਜੀ ਬਾਈ ਪਾਟੀਕਰ ਦਾ ਜਿਹੜਾ ਉਹਨਾਂ ਦਾ ਕਿਰਦਾਰ ਸੀਗਾ ਇੱਕ ਐਂਟਾਗੋਨਿਸਟ ਯਾਨੀ ਕਿ ਵਿਲਨ ਦਾ ਕਿਰਦਾਰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਫਿਲਮ ਵਾਸਤੇ ਉਹਨਾਂ ਨੂੰ ਆਪਣੇ ਫਿਲਮੀ ਕਰੀਅਰ ਦਾ ਪਹਿਲਾ ਨੈਸ਼ਨਲ ਫਿਲਮ ਅਵਾਰਡ ਵੀ ਮਿਲਿਆ ਫੋਰ ਬੈਸਟ ਸਪੋਰਟਿੰਗ ਐਕਟਰ। ਇਹ ਪਹਿਲੀ ਫਿਲਮ ਸੀ ਤੇ ਇਸ ਤੋਂ ਬਾਅਦ ਇੱਕ ਹੋਰ ਫਿਲਮ ਆਈ ਅਗਲੇ ਹੀ ਸਾਲ ਜਿਸਦਾ ਨਾਮ ਸੀ ਵੋ ਛੋਕਰੀ। ਇਸ ਫਿਲਮ ਵਾਸਤੇ ਵੀ ਇੱਕ ਵਾਰ ਫਿਰ ਦੁਬਾਰਾ ਉਹਨਾਂ ਨੂੰ ਬੈਸਟ ਸਪੋਰਟਿੰਗ ਅਵਾਰਡ ਮਿਲਿਆ। ਤੇ ਬਸ ਇਹ ਅਵਾਰਡ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਸੀ। ਤੇ ਪ੍ਰੇਸ਼ ਦੀ ਫਿਲਮ ਦੀ ਅਸੀਂ ਗੱਲ ਕਰ ਰਹੇ ਹਾਂ ਸਰ, ਤੇ ਸਰ ਫਿਲਮ ਦਾ ਜ਼ਿਕਰ ਹੋਇਆ ਤੇ ਹਲਕਾ ਤੇ ਉਦਿਤ ਜੀ ਦੀ ਆਵਾਜ਼ ਦੇ ਵਿੱਚ ਇੱਕ ਬੜਾ ਹੀ ਖੂਬਸੂਰਤ ਗੀਤ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਤੇ ਲੋ ਜੀ ਫਿਰ ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣਦੀ ਹਾਂ।

ਸਿਨੇਮਾ ਦੀ ਅਗਲੀ ਜਿਸ ਹਸਤੀ ਬਾਰੇ ਗੱਲਬਾਤ ਕਰ ਰਿਹਾ, ਇਹਨਾਂ ਨੇ ਵੀ ਸਿਨੇਮਾ ਦੇ ਵਿੱਚ ਇੱਕ ਵੱਖਰੇ ਨਿਸ਼ਾਨ ਜਿਹੜੇ ਹੈ ਉਹ ਸਿਨੇਮਾ ਤੇ ਆਪਣੀ ਛਾਪ ਛੱਡੀ। 80 ਦੇ ਦਹਾਕੇ ਦੀ ਗਲੈਮਰ ਕੁਈਨ ਤੋਂ ਲੈ ਕੇ ਟੈਲੀਵਿਜ਼ਨ ਦੀ ਮਜ਼ਬੂਤ ਇੱਕ ਪਹਿਚਾਨ ਬਣੀ ਅਨੀਤਾ ਰਾਜ। ਜੀ ਹਾਂ, ਹੁਣ ਗੱਲਬਾਤ ਕਰਦੇ ਹਾਂ ਅਦਾਕਾਰਾ ਜਿਸ ਨੇ 1980 ਦੇ ਦਹਾਕੇ ਵਿੱਚ ਆਪਣੀ ਸਾਦਗੀ, ਖੂਬਸੂਰਤੀ, ਅਦਾਕਾਰੀ ਤੇ ਪਰਦੇ ਉੱਤੇ ਮਜ਼ਬੂਤ ਹਾਜ਼ਰੀ ਨਾਲ ਸਭ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੀਤਾ ਰਾਜ, ਜਿਨ੍ਹਾਂ ਨੇ ਨਾ ਸਿਰਫ ਵੱਡੇ ਪਰਦੇ ਤੇ, ਵੱਡੇ ਪਰਦੇ ਦੇ ਨਾਲ ਨਾਲ ਛੋਟੇ ਪਰਦੇ ਯਾਨੀ ਕਿ ਟੈਲੀਵਿਜ਼ਨ ਦੇ ਵਿੱਚ ਵੀ ਬਹੁਤ ਸਾਰੇ ਨਾਟਕਾਂ ਦੇ ਵਿੱਚ ਨਜ਼ਰ ਆਏ। ਦੋਸਤੋ, ਅਨੀਤਾ ਰਾਜ ਜੋ ਕਿ ਮੁੰਬਈ ਦੇ ਹੀ ਰਹਿਣ ਵਾਲੇ ਸੀ, ਉਹਨਾਂ ਦਾ ਪੂਰਾ ਨਾਮ ਅਨੀਤਾ ਰਾਜ ਖੁਰਾਨਾ ਹੈ। ਇੱਕ ਪ੍ਰਸਿੱਧ ਚਰਿੱਤਰ ਅਦਾਕਾਰਾ ਜਗਦੀਸ਼ ਰਾਜ ਦੀ ਧੀ, ਜਿਨ੍ਹਾਂ ਨੇ ਹਿੰਦੀ ਸਿਨੇਮਾ ਵਿੱਚ ਰਿਕਾਰਡ ਗਿਣਤੀ ਵਾਰ ਪੁਲਿਸ ਅਫਸਰ ਦੀ ਭੂਮਿਕਾ ਨਿਭਾਈ। ਫਿਲਮੀ ਮਾਹੌਲ ਸੀ ਘਰ ਵਿੱਚ ਤੇ ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਨੀਤਾ ਦੇ ਅੰਦਰ ਵੀ ਕਿਤੇ ਨਾ ਕਿਤੇ ਐਕਟਿੰਗ ਦਾ ਕੀੜਾ ਜਿਹੜਾ ਹੈ ਉਹ ਆ ਚੁੱਕਾ ਸੀ। ਤੇ ਬਸ ਬਚਪਨ ਵਿੱਚ ਹੀ ਅਨੀਤਾ ਨੇ ਪੂਰੇ ਕੌਨਫੀਡੈਂਸ ਦੇ ਨਾਲ ਫਿਲਮਾਂ ਦੇ ਸੈੱਟ ਤੇ ਆਪਣੇ ਫਾਦਰ ਸਾਹਿਬ ਦੇ ਨਾਲ ਜਾਣਾ ਤੇ ਉੱਥੇ ਸਟੂਡੀਓ ਦੇ ਵਿੱਚ ਕਿੰਨੀ ਕਿੰਨੀ ਦੇਰ ਬੈਠੇ ਰਹਿਣਾ, ਜਿੰਨੀ ਦੇਰ ਤੱਕ ਉਹਨਾਂ ਦੇ ਪਿਤਾ ਦੀ ਰਿਹਰਸਲ ਚੱਲਦੀ ਹੁੰਦੀ ਸੀ। ਤੇ ਬਸ ਹੌਲੀ ਹੌਲੀ ਉਹਨਾਂ ਨੂੰ ਦੇਖਦੀ ਹੋਈ ਆਸ ਪਾਸ ਦੇ ਲੋਕਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੋਟ ਕਰਦੀ ਕਰਦੀ ਅਨੀਤਾ ਅੱਗੇ ਚੱਲ ਕੇ ਇੱਕ ਮਸ਼ਹੂਰ ਹੀਰੋਇਨ ਬਣਨ ਵਾਸਤੇ ਤਿਆਰ ਹੋ ਰਹੀ ਸੀ। ਦੋਸਤੋ, ਸਾਲ 1981 ਆਇਆ ਜਦ ਅਨੀਤਾ ਨੇ ਆਪਣੀ ਫਿਲਮ ਪ੍ਰੇਮ ਗੀਤ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ। ਉਹਨਾਂ ਦਾ ਸਾਥ ਦਿੱਤਾ ਪਰਦੇ ਤੇ ਰਾਜ ਬੱਬਰ ਨੇ ਤੇ ਫਿਲਮ ਹਿੱਟ ਰਹੀ ਤੇ ਬਹੁਤ ਇਸ ਦੀਆਂ ਜਿਹੜੀਆਂ ਗਜ਼ਲਾਂ ਸੀ ਜਿਵੇਂ ਕਿ ਹੋਠੋ ਸੀ ਛੂ ਲੋ ਤੁਮ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਤੇ ਅੱਜ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੀ ਹੈ ਇਹ ਗਜ਼ਲ ਜਿਹੜੀ ਹੈ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਹਰਮਨ ਪਿਆਰੀ ਹੈ। ਹਰ ਇੱਕ ਦਿਲ ਜਦ ਇਹ ਸੁਣਦਾ ਤਾਂ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਖੋ ਜਾਂਦਾ। ਅਨੀਤਾ ਦੀ ਪਹਿਲੀ ਫਿਲਮ ਤੇ ਪਹਿਲੀ ਫਿਲਮ ਬਲੌਕ ਬਸਟਰ ਹਿੱਟ ਤੇ ਬਸ ਇਸ ਨੇ

ਉਹਨਾਂ ਦਾ ਰਸਤਾ ਫਿਲਮਾਂ ਦੇ ਵਿੱਚ ਹੋਰ ਵੀ ਸੁਖਾਲਾ ਕੀਤਾ। ਡੈਬਿਊ ਤੋਂ ਬਾਅਦ ਅਨੀਤਾ ਰਾਜ ਨੇ ਇੱਕ ਤੋਂ ਬਾਅਦ ਕਈ ਫਿਲਮਾਂ ਕੀਤੀਆਂ ਤੇ ਉਹਨਾਂ ਫਿਲਮਾਂ ਦੇ ਵਿੱਚ ਨੌਕਰ ਵੀ ਵਿਕਾ, ਜ਼ਰਾ ਸੀ ਜ਼ਿੰਦਗੀ, ਕਰਿਸ਼ਮਾ ਕੁਦਰਤ ਕਾ, ਗੁਲਾਮੀ, ਮਜ਼ਲੂਮ, ਇਲਜ਼ਾਮ, ਜ਼ਲਜ਼ਲਾ ਵਰਗੀਆਂ ਫਿਲਮਾਂ ਦੇ ਨਾਲ ਸ਼ਾਮਲ ਨੇ। ਮੈਂ ਜੀ ਅਨੀਤਾ ਰਾਜ ਦੀ ਗੱਲ ਹੋ ਰਹੀ ਹੈ ਤੇ ਉਹਨਾਂ ਦੀ ਫਿਲਮਾਂ ਦੇ ਜੇਕਰ ਗੀਤ ਨਾ ਸੁਣੀਏ ਤਾਂ ਮੈਂ ਕਿਹਾ ਜੀ ਗੱਲ ਤੇ ਫਿਰ ਅਧੂਰੀ ਜਿਹੀ ਰਹਿ ਗਈ। ਤੇ ਲਓ ਜੀ ਫਿਰ ਤੁਹਾਡੇ ਵਾਸਤੇ ਪੇਸ਼ ਕਰਦੇ ਹਾਂ ਫਿਲਮ ਪ੍ਰੇਮ ਗੀਤ ਦਾ ਹੀ ਇਹ ਖੂਬਸੂਰਤ ਗੀਤ, ਜਿਸ ਨੂੰ ਆਵਾਜ਼ ਦਿੱਤੀ ਅਨੁਰਾਧਾ ਤੇ ਸੁਰੇਸ਼ ਵਾਟਕਰ ਨੇ।

ਮੈਂ ਕਿਹਾ ਜੀ ਗੀਤ ਦੇ ਵਿੱਚ ਜ਼ਿਕਰ ਹੋ ਰਿਹਾ ਸੀ ਆ ਉਹ ਮਿਲੋ, ਤੇ ਮੈਂ ਕਿਹਾ ਜੀ ਤੁਹਾਡੇ ਨਾਲ ਵੀ ਮਿਲ ਗਏ। ਮਿਊਜ਼ੀਕਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਜੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ, ਤੇ ਗੱਲਬਾਤ ਹੋ ਰਹੀ ਹੈ 80s ਦੀ ਗਲੈਮਰ ਕੁਈਨ ਅਨੀਤਾ ਰਾਜ ਦੀ। ਦੋਸਤੋ ਅਨੀਤਾ ਰਾਜ ਸਿਰਫ ਇੱਕ ਖੂਬਸੂਰਤ ਅਦਾਕਾਰਾ ਨਹੀਂ ਸੀ, ਇਸ ਦੇ ਨਾਲ ਹੀ ਨਾਲ ਉਹ ਬਿਊਟੀ ਵਿਦ ਬ੍ਰੇਨ ਸੀ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਸ ਵਿੱਚ ਜ਼ਰਾ ਸੀ ਜ਼ਿੰਦਗੀ ਵਰਗੀ ਫਿਲਮ ਵੀ ਸ਼ਾਮਿਲ ਹੈ, ਜਿਸ ਫਿਲਮ ਦੇ ਵਿੱਚ ਬੇਰੋਜ਼ਗਾਰੀ ਤੇ ਸਮਾਜਿਕ ਸੰਘਰਸ਼ਾਂ ਨੂੰ ਦਰਸਾਇਆ ਗਿਆ ਹੈ। ਛੋਟੀ ਜਿਹੀ ਉਮਰ ਦੇ ਵਿੱਚ, ਜਦ ਅਸੀਂ ਕਹਿੰਦੇ ਹਾਂ ਅਲਹੜ ਉਮਰ, ਉਸ ਉਮਰ ਦੇ ਵਿੱਚ ਅਜਿਹੀ ਸੰਜੀਦਗੀ ਨਾਲ ਫਿਲਮ ਦੇ ਵਿੱਚ ਉਹਨਾਂ ਨੇ ਅਭਿਨੈ ਕੀਤਾ ਤੇ ਸਮਾਜ ਦੇ ਇਸ ਵਰਗ ਦੀ ਦੁਖਦਾਈ ਕਹਾਣੀ ਨੂੰ ਪਰਦੇ ਉੱਤੇ ਬਿਆਨ ਕੀਤਾ। ਦੋਸਤੋ ਫਿਲਮਾਂ ਦੇ ਵਿੱਚ ਅਨੀਤਾ ਨੇ ਹਜੇ ਕਦਮ ਰੱਖਿਆ ਹੀ ਸੀ, ਕੁਝ ਹੀ ਸਾਲ ਬੀਤੇ ਸੀ ਕਿ 1986 ਦੇ ਵਿੱਚ ਉਹਨਾਂ ਨੇ ਸੁਨੀਲ ਹਿੰਗੋਰਨੀ ਨਾਲ ਵਿਆਹ ਕਰ ਲਿਆ, ਜੋ ਕਿ ਇੱਕ ਪ੍ਰਸਿੱਧ ਨਿਰਮਾਤਾ ਤੇ ਨਿਰਦੇਸ਼ਕ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਵਿਆਹ ਤੋਂ ਬਾਅਦ ਉਹਨਾਂ ਨੇ ਫਿਲਮਾਂ ਤੋਂ ਦੂਰੀ ਕਰ ਲਈ ਤੇ ਆਪਣੇ ਪਰਿਵਾਰ ਵੱਲ, ਆਪਣੇ ਬੱਚਿਆਂ ਵੱਲ ਤਵੱਜੋ ਦੇਣੀ ਸ਼ੁਰੂ ਕਰਤੀ। ਖੁਦ ਅਨੀਤਾ ਨੇ ਇੱਕ ਵਾਰ ਦੋਸਤੋ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਗਾਇਬ ਨਹੀਂ ਹੋਈ ਸੀ, ਸਗੋਂ ਸਹੀ ਤੇ ਮਜ਼ਬੂਤ ਕਿਰਦਾਰ ਦੀ ਉਡੀਕ ਕਰ ਰਹੀ ਸੀ ਇੰਨੇ ਸਾਲ। ਤੇ ਬਹੁਤ ਸਾਲ ਬੀਤ ਜਾਂਦੇ ਨੇ ਕਿ ਅਨੀਤਾ ਟੈਲੀਵਿਜ਼ਨ ਦੇ ਰਾਹੀਂ ਇੱਕ ਵਾਰ ਫਿਰ ਐਂਟਰੀ ਕਰਦੀ ਹੈ। ਕਈ ਸਾਲਾਂ ਬਾਅਦ ਅਨੀਤਾ ਰਾਜ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਜਦ

ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਪ੍ਰੋਡਕਸ਼ਨ ਦਾ ਵੀ ਕੰਮ ਕੀਤਾ। ਦੋਸਤੋ, ਅਨੀਤਾ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਜ਼ਿਆਦਾ ਸੁਚੇਤ ਰਹਿੰਦੇ ਨੇ ਤੇ ਉਹਨਾਂ ਦੀਆਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵਰਕਆਊਟ ਕਰਦੇ ਹੋਏ ਵੀਡੀਓਜ਼ ਜਿਹੜੀਆਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਤੇ ਉਹਨਾਂ ਦਾ ਮੰਨਣਾ ਹੈ ਕਿ ਸਭ ਤੋਂ ਜ਼ਰੂਰੀ ਹੈ ਆਪਣੀ ਬੋਡੀ ਨੂੰ ਰਿਸਪੈਕਟ ਦੇਣਾ, ਕਿਉਂਕਿ ਜੇਕਰ ਬੋਡੀ ਸਹੀ ਹੈ ਤਦੇ ਤਾਂ ਦੁਨੀਆਂ ਦੇ ਸਾਰੇ ਆਨੰਦ ਮਾਣ ਸਕਦੇ ਹੋ ਤੁਸੀਂ। ਵੈਲ ਸੈਡ ਅਨੀਤਾ ਜੀ। ਤੇ ਇਸ ਦੇ ਨਾਲ ਹੀ ਅਨੀਤਾ ਰਾਜ ਬਾਰੇ ਅੱਜ ਅਸੀਂ ਪ੍ਰੋਗਰਾਮ ਫਿਲਮੀ ਦੁਨੀਆਂ ਵਿੱਚ ਗੱਲਬਾਤ ਕੀਤੀ, ਜਿਨ੍ਹਾਂ ਨੇ ਬਹੁਤ ਵੱਡੇ ਰਾਸ਼ਟਰੀ ਫਿਲਮ ਪੁਰਸਕਾਰ ਤਾਂ ਨਹੀਂ ਲਏ ਹਾਸਲ ਕੀਤੇ, ਪਰ ਉਹਨਾਂ ਦੀਆਂ ਫਿਲਮਾਂ ਹਸਾਉਂਦੀਆਂ, ਸਮਝਾਉਂਦੀਆਂ ਅਤੇ ਇਸ ਦੇ ਨਾਲ ਹੀ ਨਾਲ ਫਿਲਮਾਂ ਦੇ ਗੀਤ ਜਿਹੜੇ ਹੈ ਉਹ ਮੈਲੋਡੀ ਭਰਦੀਆਂ ਜ਼ਿੰਦਗੀ ਦੇ ਵਿੱਚ। ਅਤੇ ਉਹਨਾਂ ਦੀ ਫਿਲਮ ਦਾ ਇੱਕ ਹੋਰ ਗੀਤ ਤੁਹਾਡੇ ਵਾਸਤੇ ਪੇਸ਼ ਕਰਨ ਜਾ ਰਹੀ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਨੀਤਾ ਰਾਜ ਬਾਰੇ ਇੰਨਾ ਹੀ ਅਤੇ ਇਸ ਗੀਤ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕੁਝ ਖਾਸ ਪੰਜਾਬੀ ਫਿਲਮਾਂ ਦੇ ਬਾਰੇ।

ਪਿਕਸ ਨਹੀਂ ਸੀ ਤੇ ਨਾ ਹੀ ਡਿਜੀਟਲ ਕੈਮਰੇ ਤੇ ਸੋਸ਼ਲ ਮੀਡੀਆ, ਪਰ ਫਿਰ ਵੀ ਸਿਨੇਮਾ ਨੂੰ ਲੈ ਕੇ ਪਿਆਰ ਪੂਰਾ ਸੀ। ਦੋਸਤੋ, ਇਹ ਉਹ ਸਮਾਂ ਸੀ ਜਦ ਪੰਜਾਬੀ ਸਿਨੇਮਾ ਆਪਣੇ ਪਹਿਲੇ ਕਦਮ ਰੱਖ ਰਿਹਾ ਸੀ। ਲਾਹੌਰ ਦੀਆਂ ਗਲੀਆਂ ਵਿੱਚ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ। ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਲੋਕ ਕਥਾਵਾਂ ਤੇ ਸੁਰਾਂ ਨਾਲ ਸਜੀਆਂ ਇਹ ਕਹਾਣੀਆਂ ਪਰਦੇ ਉੱਤੇ ਆਉਣ ਲੱਗੀਆਂ। ਦੋਸਤੋ, ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਇਸਦਾ ਇਤਿਹਾਸ ਅੱਜ ਦਾ ਨਹੀਂ ਹੈ ਤੇ ਨਾ ਹੀ ਬੀਤੇ ਕੱਲ ਦਾ, ਇਹ ਕਈ ਸਦੀ ਪੁਰਾਣਾ ਇਤਿਹਾਸ ਹੈ। 1928 ਵਿੱਚ ਲਾਹੌਰ ਵਿੱਚ ਇੱਕ ਮੂਕ ਫਿਲਮ ਬਣੀ ਜਿਸਦਾ ਨਾਮ ਸੀ ਡੌਟਰਸ ਆਫ ਟੂਡੇ, ਜਿਸ ਨੂੰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਪਹਿਲੀਆਂ ਕੋਸ਼ਿਸ਼ਾਂ ਵਿੱਚੋਂ ਵੀ ਅਗਰ ਅਸੀਂ ਇੱਕ ਗਿਣੀਏ ਤਾਂ ਗਲਤ ਨਹੀਂ ਹੋਏਗਾ। ਦੋਸਤੋ, ਉਸ ਸਮੇਂ ਫਿਲਮਾਂ ਵਿੱਚ ਆਵਾਜ਼ ਨਹੀਂ ਹੁੰਦੀ ਸੀ ਤੇ ਜੋ ਬਿਨਾਂ ਆਵਾਜ਼ ਤੋਂ ਫਿਲਮਾਂ ਹੁੰਦੀਆਂ ਸੀ ਉਸ ਨੂੰ ਮੂਕ ਫਿਲਮ ਕਹਿੰਦੇ ਸੀ। ਦੋਸਤੋ, ਉਹ ਸਮਾਂ ਸੀ ਇਹ ਜਦੋਂ ਦੀ ਮੈਂ ਗੱਲ ਕਰਨ ਜਾ ਰਹੀ ਹਾਂ, ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦਾ ਸਮਾਂ, ਜਦ ਫਿਲਮਾਂ ਵਿੱਚ ਆਵਾਜ਼ ਤਾਂ ਨਹੀਂ ਸੀ ਪਰ ਜਜ਼ਬਾਤ ਪੂਰੇ ਹੁੰਦੇ ਸੀ। ਕਲਾਕਾਰਾਂ ਦੇ ਚਿਹਰੇ ਦੇ ਹਾਉ ਪਾਉ ਦੇਖ ਕੇ ਦਰਸ਼ਕ ਸਮਝ ਜਾਂਦੇ ਸੀ ਪੂਰੀ ਕਹਾਣੀ, ਨਾ ਸਿਰਫ ਸਮਝਦੇ ਸੀ ਬਲਕਿ ਭਾਵੁਕ ਵੀ ਹੋ ਜਾਂਦੇ ਸੀ। ਸੋਚੋ, 9 ਡਾਇਲੋਗ ਵਾਲੀ ਫਿਲਮ, 9 ਸੌਂਗਸ, ਫਿਰ ਵੀ ਦਰਸ਼ਕ ਦੇਖਦੇ ਹੀ ਰਹਿ ਜਾਣ। ਦੋਸਤੋ, 1928 ਵਿੱਚ ਸ਼ੁਰੂਆਤ ਹੋਈ ਇਸ ਫਿਲਮ ਤੋਂ ਬਾਅਦ ਸਾਲ ਆਇਆ 1932 ਜਦ ਪੰਜਾਬੀ ਸਿਨੇਮਾ ਨੇ ਇੱਕ ਹਿਸਟਰੀ ਜਿਹੜੀ ਹੈ ਉਹ ਬਣਾਈ, ਉਹ ਲਿਖੀ ਫਿਲਮ ਹੀਰ ਰਾਂਝਾ ਦੇ ਰਾਹੀਂ। ਇਸ ਨੂੰ ਪਹਿਲੀ ਪੰਜਾਬੀ ਟੋਕੀ ਯਾਨੀ ਬੋਲਦੀ ਹੋਈ ਫਿਲਮ ਵੀ ਮੰਨਿਆ ਜਾਂਦਾ ਹੈ ਤੇ ਇਸ ਫਿਲਮ ਦੀ ਡਾਇਰੈਕਸ਼ਨ ਕੀਤੀ ਸੀ ਏ.ਆਰ. ਕਾਦਰ ਨੇ। ਪੰਜਾਬ ਦੀ ਅਮਰ ਪ੍ਰੇਮ ਕਹਾਣੀ ਹੀਰ ਰਾਂਝਾ ਨੂੰ ਜਦ ਪਹਿਲੀ ਵਾਰੀ, ਜਿਸ ਦੀਆਂ ਕਹਾਣੀਆਂ ਬਚਪਨ ਤੋਂ ਪਿੰਡਾਂ ਦੀਆਂ ਗਲੀਆਂ ਵਿੱਚ ਸੁਣੀਆਂ, ਨਾਨੀਆਂ ਦਾਦੀਆਂ ਜਾਂ ਯਾਰਾਂ ਦੋਸਤਾਂ ਤੋਂ ਕਹਾਣੀਆਂ ਸੁਣੀਆਂ, ਉਹ ਕਹਾਣੀ ਜਦ ਪਹਿਲੀ ਵਾਰੀ ਦਰਸ਼ਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਪਰਦੇ ਦੇਖੀ ਤਾਂ ਸੋਚੋ ਕਿੰਨਾ ਹੀ ਭਾਵੁਕ ਉਹ ਦ੍ਰਿਸ਼ ਹੋਵੇਗਾ।

ਦੋਸਤੋ ਪੁਰਾਣੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਸੀ ਮਤਲਬ 30 ਦੇ ਦਹਾਕੇ ਜਾਂ 40 ਦੇ ਦਹਾਕੇ ਉਹ ਜ਼ਿਆਦਾਤਰ ਫਿਲਮਾਂ ਜਿਹੜੀਆਂ ਪੁਰਾਣਿਕ ਕਹਾਣੀ ਦੇ ਉੱਤੇ ਆਧਾਰਿਤ ਹੁੰਦੀਆਂ ਸੀ ਜਾਂ ਕੋਈ ਨਾ ਕੋਈ ਲੋਕ ਕਥਾ ਹੁੰਦੀ ਸੀ। ਦੋਸਤੋ ਹੀਰ ਰਾਂਝਾ ਦੇ ਨਾਲ ਪਹਿਲੀ ਪੰਜਾਬੀ ਬੋਲਦੀ ਫਿਲਮ ਤੇ ਸਿਨੇਮਾ ਵਿੱਚ ਆ ਚੁੱਕੀ ਸੀ। ਇਸ ਤੋਂ ਬਾਅਦ 1938 ਦੇ ਵਿੱਚ ਆਈ ਫਿਲਮ ਹੀਰ ਸਿਆਲ ਹੀਰ ਰਾਂਝੇ ਦੀ ਕਹਾਣੀ ਉੱਤੇ ਆਧਾਰਿਤ ਇਹ ਫਿਲਮ ਉਸ ਸਮੇਂ ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਤੇ ਇਸ ਵਿੱਚ ਇੱਕ ਛੋਟੀ ਬੱਚੀ ਦੇ ਰੂਪ ਵਿੱਚ ਨੂਰ ਜਹਾਂ ਵੀ ਨਜ਼ਰ ਆਈ ਸੀ ਜੋ ਅੱਗੇ ਚੱਲ ਕੇ ਇੰਡੀਆ ਦੀ ਇੱਕ ਮਹਾਨ ਜਿਹੜੀ ਇੱਕ ਗਾਇਕਾ ਦੇ ਤੌਰ ਤੇ ਉੱਭਰ ਕੇ ਆਈ, ਦੇਸ਼ ਦੁਨੀਆਂ ਦੇ ਵਿੱਚ ਖੂਬ ਸ਼ੋਹਰਤ ਵੀ ਹਾਸਲ ਕੀਤੀ ਇਹਨਾਂ ਨੇ। ਇਸ ਤੋਂ ਬਾਅਦ 1940 ਦੇ ਵਿੱਚ ਆਈ ਯਮਲਾ ਜੱਟ ਫਿਲਮ, ਜੇ ਆਜ਼ਾਦੀ ਤੋਂ ਪਹਿਲਾਂ ਦੀ ਸਭ ਤੋਂ ਕੋਈ ਮਸ਼ਹੂਰ ਫਿਲਮ ਹੈ ਪੰਜਾਬੀ ਸਿਨੇਮਾ ਦੀ ਤੇ ਉਹ ਯਮਲਾ ਜੱਟ ਹੀ ਹੈ। 1940 ਦੇ ਵਿੱਚ ਰਿਲੀਜ਼ ਹੋਈ ਫਿਲਮ ਨੂਰ ਜਹਾਂ ਪ੍ਰਾਨ ਤੇ ਮੁਹੰਮਦ ਇਸਮਾਇਲ ਇਸ ਫਿਲਮ ਦੇ ਵਿੱਚ ਨਜ਼ਰ ਆਏ। ਦੋਸਤੋ ਫਿਲਮ ਦੇ ਗੀਤ ਪਿੰਡਾਂ ਤੋਂ ਸ਼ਹਿਰਾਂ ਤੱਕ ਗੂੰਜਦੇ ਨੇ ਤੇ ਸੰਗੀਤਕਾਰ ਗੁਲਾਮ ਹੈਦਰ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਤੇ ਫਿਲਮ ਉਸ ਸਮੇਂ ਦੀ ਸੁਪਰ ਹਿੱਟ ਫਿਲਮਾਂ ਦੇ ਵਿੱਚੋਂ ਇੱਕ ਹੈ। ਇਸ ਤੋਂ ਬਾਅਦ 1941 ਦੀ ਖਜਾਨਚੀ ਭਾਵੇਂ ਇੱਕ ਮੁੱਖ ਤੌਰ ਤੇ ਹਿੰਦੀ ਉਰਦੂ ਫਿਲਮ ਮੰਨੀ ਜਾਂਦੀ ਹੈ ਪਰ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਲਾਹੌਰ ਦੀਆਂ ਗਲੀਆਂ ਵਿੱਚ ਹੋਈ ਸੀ। ਇਸ ਫਿਲਮ ਦਾ ਜਿਹੜਾ ਸੰਗੀਤ ਹੈ ਉਸਦਾ ਤਕਨੀਕੀ ਅੰਦਾਜ਼ ਇੰਨਾ ਨਵਾਂ ਸੀ ਕਿ ਇਸਨੇ ਪੁਰਾਣੇ ਭਾਰਤੀ ਸਿਨੇਮਾ ਨੂੰ ਪ੍ਰਭਾਵਿਤ ਕੀਤਾ।

ਪੰਜਾਬੀ ਸਿਨੇਮਾ ਤੋਂ ਹੋਈ। ਗੱਲ ਕਰੀਏ 1942 ਦੀ ਫਿਲਮ ਮੰਗਤੀ ਦੀ, ਜਿਸ ਨੇ ਪੰਜਾਬੀ ਸਮਾਜਿਕ ਫਿਲਮਾਂ ਵਿੱਚੋਂ ਇੱਕ ਵੱਖਰੀ ਕਹਾਣੀ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਈ। ਤੇ ਇਸਨੇ ਜੋ ਫਿਲਮਾਂ ਪਹਿਲਾਂ ਲੋਕ ਕਥਾਵਾਂ ਦੇ ਉੱਤੇ ਸੀਮਿਤ ਸੀ, ਇਸ ਫਿਲਮ ਨੇ ਸਮਾਜ ਦੀ ਇੱਕ ਹਕੀਕਤ ਨੂੰ ਬਿਆਨ ਕੀਤਾ ਤੇ ਲੋਕ ਕਥਾ ਤੋਂ ਇੱਕ ਕਦਮ ਅੱਗੇ ਰੱਖਿਆ। ਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਨੇ ਜਿਸ ਨੇ ਪੰਜਾਬੀ ਸਿਨੇਮਾ ਨੂੰ ਵੱਖਰੀ ਪਹਿਚਾਣ ਦਿੱਤੀ, ਰੂਪ ਦਿੱਤਾ, ਇਸਨੂੰ ਲਿਸ਼ਕਾਰਿਆ, ਸ਼ਿੰਗਾਰਿਆ। ਤੇ ਅੱਜ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪੰਜਾਬੀ ਸਿਨੇਮਾ ਬਾਰੇ ਅਸੀਂ ਗੱਲਬਾਤ ਕੀਤੀ, ਗੱਲਬਾਤ ਬਹੁਤ ਸਾਰੀ ਕਰਨ ਵਾਸਤੇ, ਪਰ ਸਮੇਂ ਦੀ ਨਜ਼ਾਕਤ ਵੇਖਦੇ ਹੋਏ ਹੁਣ ਮੈਨੂੰ ਦਿਓ ਇਜਾਜ਼ਤ, ਪਰ ਇਹ ਵਿਸ਼ਵਾਸ ਦੇ ਨਾਲ ਜਾ ਰਹੀ ਹਾਂ ਕਿ ਕਿਸੇ ਸ਼ਾਮ ਫਿਰ ਮਿਲਾਂਗੇ ਫਿਲਮੀ ਦੁਨੀਆ ਵਿੱਚ, ਜਦ ਪੰਜਾਬੀ ਸਿਨੇਮਾ ਦੀਆਂ ਕੁਝ ਹੋਰ ਅਣਗਿਣਤ ਫਿਲਮਾਂ ਨਗੀਨੇ ਤੁਹਾਡੇ ਨਾਲ ਸਾਂਝਾ ਕਰਾਂਗੇ। ਤਦ ਤੱਕ ਇੰਜੋਏ ਕਰੋ ਪ੍ਰੋਗਰਾਮ ਦਾ ਆਖਰੀ ਗੀਤ, ਫਿਲਮ 2 ਲਾਚੀਆਂ ਤੋਂ ਲਤਾ ਤੇ ਰਫੀ ਦੇ ਆਵਾਜ਼ ਵਿੱਚ।

102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਰਾਤ ਦੇ 8 ਵਜ ਗਏ ਨੇ ਤੇ ਪੇਸ਼ ਹੈ FM ਨਿਊਜ਼ ਹੈਡਲਾਈਨਸ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਈ ਜਾਣੀ ਚਾਹੀਦੀ ਹੈ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਉੱਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ ਉੱਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ ਤੇ ਛੂਟ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੀ ਉੱਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਦੇ ਇਸ਼ਾਰੇ ਉੱਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਸਥਿਤ RTI ਕਾਰਜਕਰਤਾ ਸਿਮਰਨਜੀਤ ਸਿੰਘ ਦੀ ਲਾਸ਼ ਅੱਜ ਦੁਪਹਿਰ ਬਾਅਦ ਫਗਵਾੜਾ ਦੇ ਚਹੇੜੂ ਪਿੰਡ ਵਿਖੇ ਇੱਕ ਨਿੱਜੀ ਯੂਨੀਵਰਸਿਟੀ ਨੇੜੇ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਐਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਭਾਰਤ ਦੇ 7 ਵਿਕਾਸੀ ਰਾਜ ਰਕਨ ਰੈਡੀ ਦੇ ਅਤੇ ਚਿਰਾਗ ਸ਼ੈਂਟੀ ਦੀ ਪੁਰਸ਼ ਡਬਲਸ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣੇ ਤੁਸੀਂ ਸੁਣ ਰਹੇ ਸੀ FM ਨਿਊਜ਼ ਹੈਡਲਾਈਨਸ ਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਸੁਣੋਗੇ ਪ੍ਰੋਗਰਾਮ ਨੈੱਟਵਾਨੀ।

ਹਾਂਜੀ ਮੈਗੀ ਜੀ, ਗੀਤ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਪਹਾੜਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਇਸ ਟਾਈਮ ਚੱਲ ਰਿਹਾ। ਕਿਤੇ ਵੀ ਚਲੇ ਜਾਓ ਤੁਸੀਂ ਜਾਂ ਹਿਮਾਚਲ ਦੇ ਪਹਾੜਾਂ ਵਿੱਚ ਚਲੇ ਜਾਓ, ਠੰਡੇ ਠੰਡੇ ਇਲਾਕੇ ਜਿੱਥੇ ਜਾਂ ਤੇ ਤੁਸੀਂ ਸੁਪਨੇ ਬਣਾਏ ਸੀ, ਜਾਂ ਫਿਰ ਉੱਤਰਾਖੰਡ ਦੇ ਪਹਾੜਾਂ ਦੀ ਗੱਲ ਕਰ ਲਈਏ, ਜੰਮੂ ਕਸ਼ਮੀਰ ਦੀ ਗੱਲ ਕਰ ਲਈਏ, ਹਰ ਜਗ੍ਹਾ ਤੁਹਾਨੂੰ ਟ੍ਰੈਫਿਕ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਅਤੇ ਘੰਟੇ ਆਪਣੇ ਟ੍ਰੈਫਿਕ ਜਾਮ ਵਿੱਚ ਬਰਬਾਦ ਕਰਨ ਦੀ ਬਜਾਏ ਤੁਹਾਨੂੰ ਦੱਸਣ ਜਾ ਰਹੀ ਹਾਂ

ਮੈਨੂੰ ਟਿਪਸ ਜੋ ਕਿ ਤੁਸੀਂ ਘਰ ਬੈਠੇ ਬੈਠੇ ਮੈਂ ਕਿਹਾ ਜੀ ਆਨੰਦ ਲੈ ਸਕਦੇ ਹੋ ਇਹਨਾਂ ਚੀਜ਼ਾਂ ਦਾ, ਕਿਉਂਕਿ ਛੁੱਟੀਆਂ ਦਾ ਤਾਂ ਮਤਲਬ ਹੀ ਨਹੀਂ ਹੁੰਦਾ, ਕੁਝ ਖਾਸ ਮੈਮਰੀਜ਼ ਬਣਾਉਣੀਆਂ ਜੋ ਪੂਰਾ ਸਾਲ ਸਾਨੂੰ ਮੋਟੀਵੇਟ ਕਰਦੀਆਂ, ਮੋਟੀਵੇਟ ਕਰਦੀਆਂ ਸਕੂਲ ਜਾਣ ਵਾਸਤੇ, ਮੋਟੀਵੇਟ ਕਰਦੀਆਂ ਆਫਿਸ ਜਾਣ ਵਾਸਤੇ, ਅਤੇ ਮੋਟੀਵੇਟ ਕਰਦੀਆਂ ਨੇ ਪੇਰੈਂਟਸ ਦਾ ਕਹਿਣਾ ਮੰਨਣ ਵਾਸਤੇ ਵੀ, ਕਿਉਂਕਿ ਜੇਕਰ ਇਹ ਚੀਜ਼ਾਂ ਕਰਾਂਗੇ ਤਾਂ ਹੀ ਤਾਂ ਫਿਰ ਅਗਲੀਆਂ ਛੁੱਟੀਆਂ ਦੇ ਵਿੱਚ ਜਾਣ ਦਾ ਦੁਬਾਰਾ ਮੌਕਾ ਮਿਲੇਗਾ। ਅਤੇ ਦੋਸਤੋ ਉਹ ਐਕਟੀਵਿਟੀਜ਼ ਜੋ ਤੁਸੀਂ ਘਰ ਬੈਠੇ ਬੈਠੇ ਆਰਾਮ ਨਾਲ ਪਲਾਨ ਕਰ ਸਕਦੇ ਹੋ, ਸਭ ਤੋਂ ਪਹਿਲਾਂ ਹੈ ਜੀ ਕੈਂਪਿੰਗ। ਬਹੁਤ ਸਾਰੇ ਦੋਸਤ ਨੇ ਜਿਹਨਾਂ ਨੂੰ ਕੈਂਪਿੰਗ ਬਹੁਤ ਪਸੰਦ ਹੈ, ਪਹਾੜਾਂ ਵਿੱਚ ਜਾ ਕੇ ਅਸੀਂ ਟੈਂਟ ਹਾਊਸ ਦੇ ਵਿੱਚ ਰਹਿੰਦੇ ਹਾਂ, ਕੈਂਪਸ ਲਗਾਉਂਦੇ ਹਾਂ, ਪਰ ਤੁਸੀਂ ਘਰ ਦੇ ਵਿੱਚ ਹੀ ਟੈਂਟ ਬਣਾ ਕੇ ਗਾਣੇ ਲਗਾ ਕੇ ਜਿਹੜਾ ਆਪਣੇ ਘਰ ਫੈਮਲੀ ਅਤੇ ਫਰੈਂਡਸ ਦੇ ਨਾਲ ਇੰਜੋਏ ਕਰ ਸਕਦੇ ਹੋ। ਹੁਣ ਟੈਂਟ ਕਿੱਦਾਂ ਲਗਾ ਸਕਦੇ ਹੋ? ਇਹਦੇ ਵਾਸਤੇ ਤੁਹਾਨੂੰ ਬਹੁਤ ਕੁਝ ਮਹਿੰਗੀਆਂ ਚੀਜ਼ਾਂ ਨਹੀਂ ਚਾਹੀਦੀਆਂ, ਅਤੇ ਜਾ ਕੇ ਨਵਾਂ ਟੈਂਟ ਵੀ ਨਹੀਂ ਖਰੀਦਣਾ, ਸਿਰਫ ਚਾਦਰ ਲੈਣੀ ਹੈ, ਕੁਝ ਰੱਸੀਆਂ ਲੈਣੀ ਹੈ, ਅਤੇ ਬਸ ਉਹਦੇ ਨਾਲ ਬਣਾ ਲੈਣਾ ਆਪਣਾ ਟੈਂਟ। ਤੁਸੀਂ ਚਾਰ ਲੋਕ ਹੋ, ਪੰਜ ਲੋਕ ਹੋ, ਛੇ ਲੋਕ ਹੋ, ਉਸ ਹਿਸਾਬ ਦੇ ਨਾਲ ਸੋਹਣਾ ਜਿਹਾ ਟੈਂਟ ਬਣਾ ਕੇ ਆਰਾਮ ਨਾਲ ਉਸ ਵਿੱਚ ਬੈਠੋ ਅਤੇ ਬਸ ਗੱਲਾਂ ਬਾਤਾਂ ਕਰੋ। ਅਤੇ ਜੇਕਰ ਇਹ ਟੈਂਟ ਹਾਊਸ ਤੁਸੀਂ ਆਪਣੇ ਘਰ ਦੀ ਛੱਤ 'ਤੇ ਲਗਾਓਗੇ ਆਸਮਾਨ ਦੇ ਨੀਚੇ, ਤਾਂ ਮੈਂ ਕਿਹਾ ਜੀ ਹੋਰ ਵੀ ਇਸ ਟੈਂਟ ਹਾਊਸ ਵਿੱਚ ਚਾਰ ਚੰਨ ਲੱਗ ਜਾਣੇ। ਇਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਕਰ ਸਕਦੇ ਹੋ ਹੈ ਜੀ ਕੁਕਿੰਗ ਸੈਸ਼ਨ। ਕੁਕਿੰਗ ਸੈਸ਼ਨ ਜੇਕਰ ਤੁਹਾਡੇ ਘਰ ਛੋਟੇ ਬੱਚੇ ਨੇ ਅਤੇ ਉਹਨਾਂ ਵਾਸਤੇ ਤੁਸੀਂ ਘਰ ਵਿੱਚ ਹੀ ਕੁਕਿੰਗ ਵਿਦਆਊਟ ਫਾਇਰ ਵਰਗੇ ਜਿਹੜੇ ਹੈ ਐਕਟੀਵਿਟੀਜ਼ ਕਰਵਾ ਸਕਦੇ ਹੋ, ਜਿਹਦੇ ਵਿੱਚ ਉਹਨਾਂ ਨੂੰ ਬਿਨਾਂ ਗੈਸ ਜਲਾਏ ਕੁਝ ਬਣਾਉਣਾ ਪਏਗਾ। ਉਹ ਸੈਂਡਵਿਚ ਹੋ ਸਕਦਾ, ਉਹ ਬੇਲਪੂਰੀ ਹੋ ਸਕਦੀ ਹੈ, ਉਹ ਕੋਈ ਸ਼ਰਬਤ ਹੋ ਸਕਦਾ, ਬਹੁਤ ਸਾਰੀਆਂ ਚੀਜ਼ਾਂ ਬੱਚੇ ਬਣਾ ਸਕਦੇ, ਮਤਲਬ ਬੱਚੇ ਦੀ ਕ੍ਰੀਏਟੀਵਿਟੀ ਹੋਏਗੀ। ਅਤੇ ਇਸ ਦੇ ਨਾਲ ਹੀ ਨਾ ਤੁਹਾਨੂੰ ਕੁਝ ਵੱਖਰਾ ਬੱਚੇ ਦੇ ਹੱਥ ਦਾ ਖਾਣ ਨੂੰ ਤਾਂ ਮਿਲੇਗਾ, ਪਰ ਬੱਚੇ ਦੀ ਵੀ ਸਕਿੱਲ ਜਿਹੜੀ ਹੈ ਉਹ ਇੰਪਰੂਵ ਹੋ ਜਾਏਗੀ। ਅਤੇ ਜੇਕਰ ਤੁਹਾਡੇ ਘਰ ਮਿਡਲ ਏਜ ਨੇ ਜਾਂ ਫਿਰ ਅਡਲਟਸ ਨੇ, ਤਾਂ ਤੁਸੀਂ ਨਵੇਂ ਕੁਜ਼ੀਨ ਜਿਹੜੇ ਹੈ ਘਰ ਟਰਾਈ ਕਰ ਸਕਦੇ ਹੋ। ਇਸ ਦੇ ਨਾਲ ਹੀ ਕੋਈ ਨਵੀਂ ਵੱਖਰੀ ਸਕਿੱਲ ਜੇਕਰ ਸਿੱਖਦੇ ਹਾਂ ਤਾਂ ਸਾਡੇ ਸਾਇੰਟੀਫਿਕਲੀ ਵੀ ਸਾਡੇ ਜਿਹੜੇ ਨਿਊਰੋਨਸ ਨੇ ਉਹਨਾਂ ਨੂੰ ਐਕਟੀਵੇਟ ਰੱਖਦੀ ਹੈ, ਅਤੇ ਜਿਹੜੀ ਸਾਡੀ ਕੈਪੈਸਿਟੀ ਹੈ ਕਿਸੇ ਵੀ ਕੰਮ ਨੂੰ ਕਰਨ ਦੀ ਹੈ, ਯਾਦ ਰੱਖਣ ਦੀ, ਉਸਨੂੰ 10 times ਵਧਾ ਦਿੰਦੀ ਹੈ। ਅਤੇ ਦੇਖੋ ਮੈਂ ਕਿਹਾ ਜੀ ਟ੍ਰੈਫਿਕ ਜਾਮ ਵਿੱਚ ਫਸਣ ਤੋਂ ਚੰਗਾ ਘਰ ਬੈਠੇ ਬੈਠੇ ਹੀ ਤੁਹਾਡੇ ਜਿਹੜੇ ਨਿਊਰੋਨਸ ਨੇ ਉਹ ਐਕਟੀਵੇਟ ਹੋ ਰਹੇ, ਅਤੇ ਇਸ ਤੋਂ ਫਿਰ ਚੰਗੀ ਗੱਲ ਹੋਰ ਕੀ ਹੋਏਗੀ। ਮੈਂ ਕਿਹਾ ਜੀ ਇੱਕ ਨਵੀਂ ਸਕਿੱਲ ਸਿੱਖ ਸਕਦੇ ਹੋ, ਕੋਈ ਵੀ ਸਕਿੱਲ ਹੋ ਸਕਦੀ ਜੋ ਤੁਸੀਂ ਬਚਪਨ ਤੋਂ ਕਿਸੇ ਡਾਇਰੀ ਦੇ ਪਿਛਲੇ ਪੇਜ 'ਤੇ ਜਾਂ ਵਿਚਕਾਰ ਕਿਤੇ ਲਿਖ ਕੇ ਭੁੱਲ ਗਏ ਕਿ ਟਾਈਮ ਮਿਲੇਗਾ ਫਿਰ ਮੈਂ ਇਹ ਕਰੂੰਗੀ, ਫਿਰ ਮੈਂ ਇਹ ਕਰਾਂਗਾ, ਉਹ ਤੁਸੀਂ ਇਹਨਾਂ ਛੁੱਟੀਆਂ ਵਿੱਚ ਕਰ ਸਕਦੇ ਹੋ। ਕੋਈ ਇੰਸਟਰੂਮੈਂਟ ਪਲੇ ਕਰਨਾ ਸਿੱਖਣਾ ਹੋਏ, ਕੋਈ ਨਵੀਂ ਲੈਂਗੁਏਜ ਸਿੱਖਣੀ ਹੋਏ, ਕੈਨਵਸ 'ਤੇ ਪੇਂਟ ਕਰਨਾ ਹੋਏ, ਜਾਂ ਫਿਰ ਕੋਈ ਪੌਦਾ ਲਗਾਉਣਾ ਹੋਏ, ਕੋਈ ਰੁੱਖ ਤਾਂ ਨਹੀਂ ਲੱਗਦਾ, ਰੁੱਖ ਲਗਾਉਣ ਵਾਸਤੇ ਜਿਹੜਾ ਬਣਨ ਵਾਸਤੇ ਇੱਕ ਬੀਜ ਲਗਾਉਣਾ ਹੋਵੇ, ਮਤਲਬ ਕੁਝ ਵੀ ਤੁਸੀਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਵੇਂ ਤੁਹਾਨੂੰ 4-5 ਦੱਸੀਆਂ ਇਹ ਘਰ ਕਰ ਸਕਦੇ ਹੋ, ਅਤੇ ਆਈ ਐਮ ਸ਼ਿਓਰ ਕਿ ਤੁਹਾਨੂੰ ਇਸ ਜੇ ਤੁਸੀਂ ਐਕਟੀਵਿਟੀਜ਼ ਨੂੰ ਕਾਰ ਕਰਦੇ ਹੋ ਨਾ, ਤਾਂ ਤੁਹਾਡੀਆਂ ਇਹ ਸਮਰ ਵਕੇਸ਼ਨ ਜਿਹੜੀਆਂ ਨਾ ਇੱਕ ਵੱਖਰਾ ਹੀ ਐਕਸਪੀਰੀਅੰਸ ਲੈ ਕੇ ਆਉਣਗੀਆਂ।

ਕਹਿੰਦੇ ਕਿਸੇ ਨੂੰ ਸਮਝਣ ਲਈ ਪਹਿਲਾਂ ਉਸਨੂੰ ਸਮਝਣਾ ਪੈਂਦਾ ਹੈ। ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਜੀ ਨੈੱਟ ਵਾਣੀ, ਤੁਹਾਡਾ ਪਸੰਦੀਦਾ ਪ੍ਰੋਗਰਾਮ। ਸ਼ਨਿਚਰਵਾਰ ਦਾ ਦਿਨ ਹੈ ਅਤੇ ਮੈਂ ਗਿਆ ਜੀ ਹੁਣੇ ਇੱਕ ਗੱਲ ਸੁਣੀ ਕਿ ਜੇਕਰ ਤੁਸੀਂ ਕੁਝ ਸਮਝਣਾ ਚਾਹੁੰਦੇ ਹੋ ਨਾ, ਪਹਿਲਾਂ ਜਿਹੜਾ ਹੈ ਸਮਝਣਾ ਪੈਂਦਾ ਚੰਗੀ ਤਰ੍ਹਾਂ ਉਸਨੂੰ। ਅਤੇ ਸਿੱਕਿਮ ਨੇ ਵੀ ਕੁਝ ਅਜਿਹਾ ਹੀ ਸਮਝਿਆ। ਜੀ ਹਾਂ, ਅਸੀਂ ਅਕਸਰ ਆਪਣੇ ਆਲੇ ਦੁਆਲੇ, ਜ਼ਿੰਦਗੀ ਦੀ ਗੱਲ ਨਹੀਂ ਕਰਦੇ ਬਟ ਆਲੇ ਦੁਆਲੇ ਦੀਆਂ ਪ੍ਰੋਬਲਮਸ ਦਾ ਦੀ ਚਰਚਾ ਕਰਦੇ ਹਾਂ ਕਿ ਇਨਵਾਇਰਮੈਂਟ ਦੇ ਵਿੱਚ ਇਹ ਪ੍ਰੋਬਲਮ ਹੈ, ਇਹ ਚੀਜ਼ ਠੀਕ ਨਹੀਂ ਹੈ, ਇਹ ਚੀਜ਼ ਠੀਕ ਨਹੀਂ ਹੈ, ਪਰ ਸਾਡੇ ਵਿੱਚੋਂ ਕਿੰਨੇ ਲੋਕ ਹਾਂ ਅਸੀਂ ਜੋ ਕਿ ਉਸ ਪ੍ਰੋਬਲਮ ਦਾ ਕੋਈ ਨਾ ਕੋਈ ਸਮਾਧਾਨ ਸੋਲਿਊਸ਼ਨ ਨਿਕਾਲਦੇ ਹਾਂ। ਹਾਂਜੀ, ਹੁਣ ਸੋਚ ਰਹੇ ਹੋ ਨਾ ਕਿ ਸ਼ਿਕਾਇਤ ਕਰਨ ਦੀ ਬਜਾਏ ਸੋਲਿਊਸ਼ਨ ਵੀ ਕੱਢ ਸਕਦੇ ਸੀ, ਪਰ ਟਾਈਮ ਤਾਂ ਅਸੀਂ ਸ਼ਿਕਾਇਤ ਵਿੱਚ ਸਾਰਾ ਗਵਾਤਾ। ਅਤੇ ਬਸ ਸਿੱਕਿਮ ਵੀ ਇੱਕ ਅਜਿਹੀ ਹੀ ਮਿਸਾਲ ਬਣਿਆ। ਹਾਲਾਂਕਿ 2016 ਵਿੱਚ ਇਹ ਭਾਰਤ ਦੇ ਨਾਲ ਨਾਲ ਵਿਸ਼ਵ ਦਾ ਪਹਿਲਾ 100% ਔਰਗੈਨਿਕ ਸਟੇਟ ਬਣਿਆ, ਜਿੱਥੇ ਈਕੋ ਟੂਰਿਜ਼ਮ ਅਤੇ ਸਸਟੇਨੇਬਲ ਟੂਰਿਜ਼ਮ ਪੋਲਿਸੀਜ਼ ਕਰਕੇ ਇਸ ਨੂੰ ਵਰਲਡ ਵਾਈਡ ਜਿਹੜੀ ਹੈ ਇਸ ਦੀਆਂ ਪੋਲਿਸੀਜ਼ ਫੋਲੋ ਕੀਤੀਆਂ ਜਾ ਰਹੀਆਂ। ਪਰ ਇੱਕ ਵਾਰ ਫਿਰ ਦੁਬਾਰਾ ਸਿੱਕਿਮ ਜਿਹੜਾ ਹੈ ਸੋਸ਼ਲ ਮੀਡੀਆ 'ਤੇ ਜਿਹੜਾ ਇਸ ਬਾਰੇ ਗੱਲਬਾਤ ਹੋ ਰਹੀ ਹੈ। ਇੰਟਰਨੈਟ 'ਤੇ ਜਦੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਹਾੜਾਂ ਤੋਂ ਵੀਡੀਓਜ਼ ਆ ਰਹੀਆਂ ਕਿ ਕਿਸ ਤਰ੍ਹਾਂ ਲੋਕ ਟ੍ਰੈਫਿਕ ਵਿੱਚ ਫਸੇ ਹੋਏ ਹੈ ਅਤੇ ਟ੍ਰੈਫਿਕ ਵਿੱਚ ਫਸੇ ਫਸੇ ਉੱਥੇ ਆਲੇ ਦੁਆਲੇ ਇਨਵਾਇਰਮੈਂਟ ਨੂੰ ਜਿਹੜਾ ਹੈ ਪੋਲਿਊਟ ਕਰ ਰਹੇ ਨੇ, ਬੋਟਲਸ ਪਲਾਸਟਿਕ ਦੀਆਂ ਸੁੱਟ ਰਹੇ ਨੇ, ਖਾਣ ਪੀਣ ਦੇ ਜਿਹੜੇ ਰੈਪਰਸ ਨੇ ਇੱਧਰ ਉੱਧਰ ਸੁੱਟ ਰਹੇ ਨੇ, ਪਹਾੜਾਂ ਦੀ ਖੂਬਸੂਰਤੀ ਨੂੰ ਖਰਾਬ ਕਰ ਰਹੇ ਨੇ, ਉੱਥੇ ਸਿੱਕਿਮ ਦੀਆਂ ਪੋਲਿਸੀਜ਼ ਤੋਂ ਸਿੱਖਣਾ ਚਾਹੀਦਾ ਹੈ, ਜਿੱਥੇ ਕੋਈ ਓਵਰਟੇਕ ਨਹੀਂ ਕਰਦਾ, ਆਪਣੇ ਸਾਰੇ ਜਿੰਨੇ ਵੀ ਲੋਕ ਗੱਡੀ ਚਲਾਉਂਦੇ ਨੇ ਸਾਰੇ ਆਪਣੀ ਲੇਨ ਨੂੰ ਫੋਲੋ ਕਰਦੇ ਨੇ। ਅਤੇ ਇਸ ਦੇ ਨਾਲ ਹੀ ਨਾਲ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਹੈ ਸਿੱਕਿਮ ਦੇ ਬਾਰੇ ਉਹ ਹੈ ਕਿ ਇੱਥੇ ਗੱਡੀ ਦੀ ਜਦੋਂ ਅਸੀਂ ਪਰਮਿਟ ਲੈਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਗੱਡੀ ਦੀ ਪਾਰਕਿੰਗ ਚੈੱਕ ਕੀਤੀ ਜਾਂਦੀ ਹੈ ਕਿ ਤੁਹਾਡੀ ਗੱਡੀ ਪਾਰਕ ਹੋਣੀ ਕਿੱਥੇ ਹੈ। ਅਤੇ ਇਸ ਦੇ ਨਾਲ ਹੀ ਅੱਜ ਕੱਲ੍ਹ ਡਰੋਨਸ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਸਿੱਕਿਮ ਦੇ ਹਾਈਵੇਜ਼ ਉੱਤੇ, ਸੜਕਾਂ ਦੇ ਉੱਤੇ ਟ੍ਰੈਫਿਕ ਨੂੰ ਮੋਨੀਟਰ ਕਰਨ ਵਾਸਤੇ, ਤਾਂ ਕਿ ਹਰ ਕੋਈ ਸਿੱਕਿਮ ਆਉਣ ਵਾਲਾ ਜਾਣ ਵਾਲਾ ਸ਼ਖਸ ਆਸਾਨੀ ਦੇ ਨਾਲ ਬਿਨਾਂ ਟ੍ਰੈਫਿਕ ਵਿੱਚ ਆਪਣਾ ਸਮਾਂ ਬਰਬਾਦ ਕੀਤੇ ਸਫ਼ਰ ਦਾ

ਤੇ ਦੋਸਤੋ ਇੱਕ ਸਿੱਖ ਸਾਨੂੰ ਇੱਕ ਸਮਝ ਵੀ ਤੋਂ ਲੈਣੀ ਚਾਹੀਦੀ ਹੈ ਕਿ ਜੇਕਰ ਸਿੱਕਿਮ ਵਿੱਚ ਹੋ ਸਕਦਾ ਹੈ ਇਹ ਤਾਂ ਕਿਤੇ ਵੀ ਇਹ ਚੀਜ਼ ਜਿਹੜੀ ਹੈ ਅਪਣਾਈ ਜਾ ਸਕਦੀ ਹੈ। ਬਸ ਇੱਕ ਕੋਸ਼ਿਸ਼ ਕਰਨ ਦੀ ਦੇਰ ਹੈ। ਇੱਕ ਗੱਲ ਇੱਥੇ ਹੋਰ ਵੀ ਸ਼ਾਮਿਲ ਕਰਨਾ ਚਾਹੂੰਗੀ, ਜਦ ਅਸੀਂ ਟ੍ਰੈਫਿਕ ਨੂੰ ਕੰਟਰੋਲ ਕਰਦੇ ਹਾਂ, ਟ੍ਰੈਫਿਕ ਕੰਟਰੋਲ ਯਾਨੀ ਕਿ ਕਾਰਬਨ ਜਿਹੜਾ ਕਾਰਬਨ ਦਾ ਮਿਸ਼ਨ ਹੈ ਉਹ ਵੀ ਘੱਟਦਾ ਹੈ। ਇੱਥੇ ਦੇ ਲੋਕ ਪਬਲਿਕ ਟਰਾਂਸਪੋਰਟ ਦੀ ਕਾਫੀ ਵਰਤੋਂ ਕਰਦੇ ਆ, ਜਿਸ ਦੇ ਨਾਲ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਉਸਦੀ ਮਾਤਰਾ ਘੱਟਦੀ ਹੈ ਅਤੇ ਲੈਸ ਕੰਜੈਸ਼ਨ ਦੇ ਨਾਲ ਪੋਲਿਊਸ਼ਨ ਯਾਨੀ ਕਿ ਪ੍ਰਦੂਸ਼ਣ ਦੀ ਮਾਤਰਾ ਵੀ ਘੱਟਦੀ ਹੈ। ਅਤੇ ਇਸ ਦੇ ਨਾਲ ਹੀ ਨਾਲ ਜੇਕਰ ਸਾਡਾ ਇਨਵਾਇਰਮੈਂਟ ਸਾਫ ਬਣਾਉਣਾ ਅਤੇ ਪੋਲਿਊਸ਼ਨ ਨੂੰ ਤਾਂ ਫਿਰ ਕੰਟਰੋਲ ਕਰਨਾ ਹੀ ਹੈ। ਅਤੇ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਤਵੱਜੋ ਦੇਣੀ ਹੈ ਆਪਣੇ ਟਰਾਂਸਪੋਰਟ 'ਤੇ।

ਹਾਂਜੀ, ਪ੍ਰੋਗਰਾਮ ਨੈੱਟ ਮਨੀ ਦੇ ਵਿੱਚ ਤੁਸੀਂ ਜੁੜੇ ਹੋ ਆਪਣੀ ਦੋਸਤ ਆਰਜੇ ਨੇਹਾ ਰਲਾ ਦੇ ਨਾਲ। ਮੈਗੀ ਜੀ, ਪ੍ਰੋਗਰਾਮ ਦੇ ਵਿੱਚ ਇੰਟਰਨੈਟ ਦੀ ਦੁਨੀਆਂ 'ਤੇ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਅਤੇ ਹੁਣ ਵਿਗਿਆਨ ਦੇ ਵਿੱਚ, ਵਿਗਿਆਨ ਦੇ ਖੇਤਰ ਵਿੱਚ ਕੀ ਕੁਝ ਚੱਲ ਰਿਹਾ ਉਸ ਬਾਰੇ ਤੁਹਾਨੂੰ ਦੱਸ ਦੇਈਏ। ਦੋਸਤੋ, ਕੈਲੰਡਰ ਦੇ ਪੰਨੇ ਪਲਟਦੇ ਹਾਂ, ਚੱਲਦੇ ਹਾਂ ਸੰਨ 1951 ਦੇ ਵਿੱਚ, ਜਦ ਵਿਗਿਆਨੀਆਂ ਨੇ ਫੈਰੋਸੀਨ ਬਣਾਇਆ। ਫੈਰੋਸੀਨ ਜੋ ਕਿ ਇੱਕ ਇੰਪੋਰਟੈਂਟ ਮਟੀਰੀਅਲ ਹੈ, ਜੋ ਕਿ ਕਾਰਬਨ ਦੇ ਨਾਲ ਬਣਿਆ ਹੈ ਅਤੇ ਇਹ ਰਿਲਾਈ ਕਰਦਾ ਹੈ ਪੈਟਰੋਲੀਅਮ ਦੇ ਉੱਤੇ, ਅਤੇ ਜਦ ਇਸਦੀ ਪ੍ਰੋਡਕਸ਼ਨ ਕੀਤੀ ਗਈ ਤਾਂ ਇਸਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਇੰਡਸਟਰੀਜ਼ ਦੇ ਵਿੱਚ ਤਾਂ ਇੱਕ ਬੂਮ ਲਿਆਂਦਾ, ਉਸਦੇ ਨਾਲ ਹੀ ਨਾਲ ਪਰਿਆਵਰਨ ਵਾਸਤੇ ਇੱਕ ਚੁਣੌਤੀ ਵੀ ਖੜੀ ਕੀਤੀ। ਚੁਣੌਤੀ CO2, ਯਾਨੀ ਕਿ ਕਾਰਬਨ

ਡਾਈਆਕਸਾਈਡ ਦੀ। ਤੇ ਬਸ ਉਸ ਤੋਂ ਬਾਅਦ ਸਾਲ ਬੀਤੇ, ਲਗਾਤਾਰ ਸਮਾਂ ਬੀਤਦਾ ਰਿਹਾ। ਭਾਰਤ ਦੇ ਨਾਲ ਨਾਲ ਦੁਨੀਆ ਭਰ ਦੇ ਵਿਗਿਆਨੀਆਂ ਨੇ ਖੋਜ ਕੀਤੀ ਕਿ ਕੈਮਿਸਟਰੀ ਦੀ ਇਸ ਪਜ਼ਲ ਨੂੰ ਸੋਲਵ ਕਿੱਦਾਂ ਕੀਤਾ ਜਾਏ, ਕਿਉਂਕਿ ਡਿਵੈਲਪਮੈਂਟ ਵੀ ਚਾਹੁੰਦੇ ਹਾਂ ਅਸੀਂ, ਪਰ ਉਸਦੇ ਨਾਲ ਹੀ ਨਾਲ ਮਦਰ ਨੇਚਰ ਦੀ ਵੀ ਹਿਫਾਜ਼ਤ ਕਰਨਾ ਸਾਡਾ ਹੱਕ ਹੈ, ਸਾਡਾ ਫਰਜ਼ ਹੈ। ਲਗਭਗ 75 ਸਾਲਾਂ ਬਾਅਦ ਇੱਕ ਵਿਗਿਆਨੀਆਂ ਦੀ ਜਿਹੜੀ ਖੋਜ ਸੀ, ਦਿਨ ਰਾਤ ਦੀ ਮਿਹਨਤ ਰੰਗ ਲਿਆਈ। ਜਦ IIT ਮਦਰਾਸ ਅਤੇ IISc ਬੈਂਗਲੁਰੂ ਦੇ ਸਾਇੰਟਿਸਟ ਸੁੰਦਰ ਗੋਪਾਲ ਗੋਸ਼, ਸਤੁਤੀ ਮੋਹਾਪਾਤਰੋ ਅਤੇ ਇਲੂ ਵਥਿਉਂਗਲ ਜੈਮਿਸ ਨਾਂ ਦੇ ਵਿਗਿਆਨੀਆਂ ਨੇ ਇਸ ਪਹੇਲੀ ਨੂੰ ਸੋਲਵ ਕਰ ਦਿਖਾਇਆ ਅਤੇ ਦੁਨੀਆਂ ਨੂੰ ਦੱਸਿਆ ਕਿ ਕੈਮਿਸਟਰੀ ਦੀ ਇਸ ਪਜ਼ਲ ਨੂੰ ਸੋਲਵ ਕੀਤਾ ਜਾ ਸਕਦਾ ਹੈ, ਫੈਰੋਸੀਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਬਿਨਾਂ ਕਾਰਬਨ ਦੀ ਮੌਜੂਦਗੀ ਤੋਂ ਵੀ। ਇਹ ਜੋ ਜਿਸ ਮੋਲੀਕਿਊਲ ਦੀ ਮੈਂ ਗੱਲ ਕਰ ਰਹੀ ਹਾਂ ਦੋਸਤੋ, ਫੈਰੋਸੀਨ, ਇਹ ਅਸਲ ਦੇ ਵਿੱਚ ਸੈਂਡਵਿਚ ਦੀ ਤਰ੍ਹਾਂ ਇਸਦੀ ਬਣਤਰ ਹੁੰਦੀ ਹੈ। ਅਤੇ ਸਾਇੰਟਿਸਟ ਵਾਸਤੇ ਇਹ ਕਾਰਬਨ ਜ਼ਰੂਰੀ ਕਿਉਂ ਹੈ ਅਤੇ ਨੈੱਟਵਾਣੀ ਵਿੱਚ ਅੱਜ ਅਸੀਂ ਇਸਦੀ ਗੱਲ ਕਿਉਂ ਕਰ ਰਹੇ ਹਾਂ ਦੋਸਤੋ, ਇੱਕ ਬਹੁਤ ਇੰਪੋਰਟੈਂਟ ਮੋਲੀਕਿਊਲ ਹੈ ਕੈਮਿਸਟਰੀ ਦੇ ਵਿੱਚ। ਮੈਨਿਊਫੈਕਚਰਿੰਗ ਦੀ ਅਗਰ ਅਸੀਂ ਗੱਲ ਕਰਦੇ ਹਾਂ, ਮੈਨਿਊਫੈਕਚਰਿੰਗ ਇੰਡਸਟਰੀ ਦੀ, ਤਾਂ ਉੱਥੇ ਇੱਕ ਇਹ ਨਵੀਂ ਜਿਹੜੀ ਹੈ ਲਹਿਰ ਲਿਆ ਸਕਦੀ ਹੈ। ਭਵਿੱਖ ਵਿੱਚ ਅਸੀਂ ਇਸ ਨਵੇਂ ਫੈਰੋਸੀਨ ਜੋ ਕਿ ਕਾਰਬਨ ਫਰੀ ਹੈ, ਇਸ ਦੇ ਨਾਲ ਅਸੀਂ ਈਕੋ ਫਰੈਂਡਲੀ ਪਲਾਸਟਿਕ ਬਣਾ ਸਕਦੇ ਹਾਂ। ਬੈਟਰੀਜ਼ ਟੈਕਨੋਲੋਜੀ ਨਵੀਆਂ ਨਵੀਆਂ ਉਸਦੀਆਂ ਕਾਢਾਂ ਦੇ ਵਿੱਚ ਇਹ ਬਹੁਤ ਮਦਦਗਾਰ ਸਾਬਿਤ ਹੋ ਸਕਦਾ, ਕਿਉਂਕਿ ਕਾਰਬਨ ਫੁੱਟਪ੍ਰਿੰਟ ਇਸ ਦੇ ਨਾਲ ਨਹੀਂ ਨਿਕਲਣਗੇ। ਅਤੇ ਇਸ ਦੇ ਨਾਲ ਹੀ ਹੋਰ ਕੀ ਇਸਦੇ ਫਾਇਦੇ ਹੈ ਉਸ ਬਾਰੇ ਵੀ ਦੱਸ ਦਈਏ। ਇਹ ਜਿਹੜੀ ਦੇਸ਼ ਦੀ ਇਕਨੋਮੀ ਹੈ, ਸਰਕੂਲਰ ਇਕਨੋਮੀ, ਉਸ ਨੂੰ ਵੀ ਸਪੋਰਟ ਕਰੇਗੀ। ਅਤੇ ਉਸਦੇ ਨਾਲ ਹੀ ਨਾਲ ਜਿਹੜਾ ਵਰਕ, ਯਾਨੀ ਕਿ ਕੰਮ ਕਰਨ ਦਾ ਜਿਹੜਾ ਵਾਤਾਵਰਨ ਹੁੰਦਾ, ਉਸ ਨੂੰ ਵੀ ਬਿਹਤਰ ਬਣਾਏਗੀ। ਕਿਉਂਕਿ ਜਿਸ ਮਾਹੌਲ ਦੇ ਵਿੱਚ ਜਿਹੜੀਆਂ ਫੈਕਟਰੀਜ਼ ਹੁੰਦੀਆਂ, ਜਿੱਥੇ ਕਾਰਬਨ ਐਮਿਸ਼ਨ ਬਹੁਤ ਜ਼ਿਆਦਾ ਹੁੰਦਾ, ਕਾਰਬਨ ਡਾਈਆਕਸਾਈਡ, ਉਹ ਉੱਥੇ ਕੰਮ ਕਰਨ ਵਾਲੇ ਇੰਪਲੋਈਜ਼ ਦੀ ਵੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਆ। ਅਤੇ ਸੋਚੋ, ਜਦ ਕਾਰਬਨ ਐਮਿਸ਼ਨ ਨਹੀਂ ਹੋਏਗਾ ਤਾਂ ਵਰਕਿੰਗ ਕੰਡੀਸ਼ਨਸ ਜਿਹੜੀਆਂ ਬਿਹਤਰ ਬਣਨਗੀਆਂ। ਇਸ ਦੇ ਨਾਲ ਹੀ EVs, ਯਾਨੀ ਕਿ ਇਲੈਕਟ੍ਰੋਨਿਕ ਵਹੀਕਲਸ ਜਿਹੜੇ ਨੇ, ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਅਤੇ ਹਾਈਟੈਕ ਸੈਂਸਰਸ ਦੇ ਵਿੱਚ ਇਹ ਮੋਲੀਕਿਊਲ ਮਦਦਗਾਰ ਸਾਬਿਤ ਹੋ ਸਕਦਾ ਹੈ। ਅਤੇ ਇਸ ਦੇ ਨਾਲ ਹੀ ਨਾਲ ਸਭ ਤੋਂ ਵੱਡਾ ਪਲੱਸ ਪੁਆਇੰਟ, ਕਲਾਈਮੇਟ ਚੇਂਜ ਨੂੰ ਰੋਕਣ ਲਈ ਵੀ ਯੋਗਦਾਨ ਦੇਵੇਗਾ, ਕਿਉਂਕਿ ਇਸ ਦੇ ਨਾਲ ਵਾਤਾਵਰਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਏਗਾ। ਅਤੇ ਹੈ ਨਾ ਇਹ ਖੋਜ ਬਹੁਤ ਜ਼ਿਆਦਾ ਫਾਇਦੇਮੰਦ। ਪ੍ਰੋਗਰਾਮ ਸੁਣ ਰਹੇ ਹੋ ਨੈੱਟਵਾਨੀ, ਜਿਸ ਵਿੱਚ ਹੋਰ ਵੀ ਬਹੁਤ ਸਾਰੀਆਂ ਤੁਹਾਡੇ ਵਾਸਤੇ ਅੱਜ ਗੱਲਾਂ ਬਾਤਾਂ ਲੈ ਕੇ ਆਏ ਹਾਂ, ਪਰ ਮੈਂ ਕਿਹਾ ਜੀ ਜਾਣਾ ਕਿਤੇ ਨਹੀਂ ਹੈ, ਕਿਉਂਕਿ ਮਾਸਟਰ ਸਲੀਮ ਕੁਝ ਕਹਿ ਰਹੇ ਨੇ ਸਾਰੇ ਦੋਸਤਾਂ ਨੂੰ। ਆਓ ਸੁਣਦੇ ਹਾਂ ਕੀ ਕਹਿ ਰਹੇ ਨੇ।

ਇੱਕ ਤੱਤ ਮੰਨਿਆ ਜਾਂਦਾ ਹੈ। ਆਮ ਤੌਰ ਤੇ ਅਸੀਂ ਸਭ ਸੋਚਦੇ ਹਾਂ ਕਿ ਜੇਕਰ ਬਲੱਡ ਟੈਸਟ ਦੇ ਵਿੱਚ B12 ਦਾ ਲੈਵਲ ਨੋਰਮਲ ਹੈ ਤਾਂ ਕੋਈ ਵੀ ਟੈਨਸ਼ਨ ਦੀ ਲੋੜ ਨਹੀਂ ਹੈ, ਤੁਹਾਡੀ ਸਿਹਤ ਬਿਲਕੁਲ ਸਹੀ ਹੈ। ਪਰ ਹਾਲ ਹੀ ਵਿੱਚ ਇੱਕ ਖੋਜ ਦੇ ਅਨੁਸਾਰ ਇਹ ਪਾਇਆ ਗਿਆ ਵਿਗਿਆਨਿਕਾਂ ਦੇ ਦੁਆਰਾ ਕਿ ਬਜ਼ੁਰਗਾਂ ਦੇ ਵਿੱਚ B12 ਨੋਰਮਲ ਹੋਣ ਦੇ ਬਾਅਦ ਵੀ ਯਾਦਾਸ਼ਤ ਕਮਜ਼ੋਰ ਹੋਣਾ, ਹੱਥ ਪੈਰ ਸੁੰਨ ਹੋ ਜਾਣੇ, ਸੋਚਣ ਦੀ ਸ਼ਮਤਾ ਜਿਹੜੀ ਉਹ ਘੱਟ ਹੋ ਜਾਣਾ ਅਤੇ ਕੋਈ ਡਿਸੀਜ਼ਨ ਨਾ ਲੈ ਪਾਉਣਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਪਰ ਇਹ ਦਿੱਕਤਾਂ ਜਿਹੜੀਆਂ ਇਹਨਾਂ ਦਾ ਕਾਰਨ ਕੀ ਹੈ? ਅਤੇ ਉਸ ਰਿਸਰਚ ਵਿੱਚ ਹੀ ਪਾਇਆ ਗਿਆ ਕਿ ਸਿਰਫ B12 ਲੈਵਲ ਦੇਖਣਾ ਕਾਫੀ ਨਹੀਂ ਹੈ। ਇਸ ਦੇ ਨਾਲ ਸਰੀਰ ਜਿਸ B12 ਦਾ ਅਸਲ ਵਿੱਚ ਇਸਤੇਮਾਲ ਕਰਦਾ ਹੈ ਉਸ ਨੂੰ ਐਕਟਿਵ B12 ਕਿਹਾ ਜਾਂਦਾ ਹੈ। ਜਿਨ੍ਹਾਂ ਲੋਕਾਂ ਵਿੱਚ ਐਕਟਿਵ B12 ਘੱਟ ਹੈ ਉਹਨਾਂ ਦੇ ਦਿਮਾਗ ਅਤੇ ਨਸਾਂ ਦੇ ਵਿੱਚ ਕਮਜ਼ੋਰੀ ਵੇਖਣ ਨੂੰ ਮਿਲਦੀ ਹੈ। ਅਤੇ ਸਟੱਡੀ ਦੇ ਵਿੱਚ 231 ਬਜ਼ੁਰਗ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੀ ਉਮਰ ਜਿਹੜੀ ਹੈ 270 ਦੇ ਆਸ ਪਾਸ ਸੀ। ਅਤੇ ਇਹਨਾਂ ਸਾਰੇ ਬਜ਼ੁਰਗਾਂ ਨੂੰ ਕੋਈ ਡਿਮੈਂਸ਼ੀਆ ਦੀ ਪ੍ਰੋਬਲਮ ਨਹੀਂ ਸੀ, ਕੋਈ ਮਾਨਸਿਕ ਕਮਜ਼ੋਰੀ ਨਹੀਂ ਸੀ, ਸਭ ਸਿਹਤਮੰਦ ਸੀ। ਪਰ ਇਸ ਦੇ ਬਾਵਜੂਦ ਜਿਨ੍ਹਾਂ ਲੋਕਾਂ ਦੇ ਵਿੱਚ ਐਕਟਿਵ B12 ਘੱਟ ਸੀ ਉਹਨਾਂ ਦੇ ਵਿੱਚ ਵਿਗਿਆਨਿਕਾਂ ਨੇ ਪਾਇਆ ਕਿ ਸੋਚਣ ਦੀ ਸ਼ਮਤਾ ਨਾ ਦੀ ਘੱਟ ਹੈ, ਕੁਝ ਸਮਝਣ ਦੀ ਸਪੀਡ ਘੱਟ ਹੈ ਅਤੇ ਇਸ ਦੇ ਨਾਲ ਹੀ ਉਹ ਵਿਜੂਅਲੀ ਪ੍ਰੋਸੈਸ ਨਹੀਂ ਕਰ ਪਾ ਰਹੇ ਅਤੇ ਇਹਨਾਂ ਦੇ ਹੱਥ ਪੈਰ ਛੇਤੀ ਸੁੰਨ ਹੋ ਜਾਂਦੇ ਹੈ, ਥਕਾਵਟ ਮਹਿਸੂਸ ਕਰਦੇ ਹੈ। ਅਤੇ ਵੀ ਇਸ ਦੇ ਨਾਲ ਸਾਹਮਣੇ ਆਇਆ ਕਿ ਘੱਟ ਐਕਟਿਵ B12 ਵਾਲੇ ਲੋਕਾਂ ਦੇ ਦਿਮਾਗ ਵਿੱਚ ਵਾਈਟ ਮੈਟਰ ਲੀਜ਼ਨ ਜ਼ਿਆਦਾ ਪਾਏ ਜਾਂਦੇ ਹੈ। ਵਾਈਟ ਮੈਟਰ ਬਾਰੇ ਤੁਹਾਨੂੰ ਦੱਸ ਦਈਏ ਤਾਂ ਇਹ ਦਿਮਾਗ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਮੈਸੇਜ ਪਹੁੰਚਾਉਣ ਦਾ ਕੰਮ ਕਰਦੀ ਹੈ, ਜਿਨ੍ਹਾਂ ਨੂੰ ਅਸੀਂ ਜਿਹੜਾ ਚਿੱਠੀ ਵਾਲਾ ਜਿਹੜਾ ਹੁੰਦਾ ਡਾਕੀਆ ਚਿੱਠੀ ਲੈ ਕੇ ਆਉਂਦਾ, ਉਸੇ ਤਰ੍ਹਾਂ ਇਹ ਦਿਮਾਗ 'ਚ ਸਿਗਨਲ ਪਹੁੰਚਾਉਣ ਦਾ ਕੰਮ ਕਰਨ ਵਾਲੇ ਡਾਕੀਏ ਨੇ। ਅਤੇ ਇਹਨਾਂ ਦੀ ਖਰਾਬੀ ਦੇ ਨਾਲ ਮੈਟਰ ਵਾਈਟ ਮੈਟਰ ਦੇ ਖਰਾਬੀ ਦੇ ਨਾਲ ਸਟ੍ਰੋਕ, ਡਿਮੈਂਸ਼ੀਆ ਅਤੇ ਹੋਰ ਵੀ ਬਹੁਤ ਸਾਰੀਆਂ ਮਾਨਸਿਕ ਪ੍ਰੋਬਲਮਸ ਹੋ ਸਕਦੀਆਂ। ਪਰ ਇਸ ਦੇ ਵਾਸਤੇ ਤੁਸੀਂ ਕਿਹੜੇ ਐਸੇ ਸਿਮਟਮਸ ਹੈਗੇ, ਜਿਹੜੇ ਕਿਹੜੇ ਸਾਈਨਸ ਜਿਹੜੇ ਤੁਸੀਂ ਬਿਲਕੁਲ ਵੀ ਇਗਨੋਰ ਨਹੀਂ ਕਰਨੇ ਹੈ? ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਤੁਹਾਡਾ ਬੈਲੈਂਸ ਨਹੀਂ ਰਹਿੰਦਾ, ਜਾਂ ਫਿਰ ਫੋਕਸ ਕਰਨ ਵਿੱਚ ਪ੍ਰੋਬਲਮ ਹੋ ਰਹੀ ਹੈ, ਅਤੇ ਇਸ ਨੂੰ ਬਿਲਕੁਲ ਵੀ ਇੱਦਾਂ ਹੀ ਨਾ ਜਾਣ ਦਿਓ, ਇਸ 'ਤੇ ਗੌਰ ਕਰੋ ਅਤੇ ਕਿਸੇ ਚੰਗੇ ਡਾਕਟਰ ਦੇ ਨਾਲ ਵਿਜ਼ਿਟ ਕਰੋ, ਉਹਨਾਂ ਨੂੰ ਇਹ ਦੱਸੋ ਅਤੇ ਕੋਈ ਨਾ ਕੋਈ ਉਹ ਸਮਾਧਾਨ

0: ਤੁਸੀਂ ਪਰਸਨਲ ਲੋਨ ਲੈਣਾ?
1: ਫਿਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ
0: ਸਰ, ਦੁਬਈ ਦੀ ਫ੍ਰੀ ਟ੍ਰਿਪ।
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
3: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
4: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
5: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
4: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ, ਅਤੇ ਹੁਕਮ ਸਿੰਘ ਵੀ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।

ਦੋਸਤੋ, ਆਪਣੇ ਕਲਚਰ, ਆਪਣੇ ਸੱਭਿਆਚਾਰ ਦੇ ਨਾਲ ਪਿਆਰ ਹੈ, ਇਹ ਤਾਂ ਅਸੀਂ ਸਭ ਕਹਿੰਦੇ ਹਾਂ, ਪਰ ਅਸਲ ਦੇ ਵਿੱਚ ਆਪਣੇ ਸੱਭਿਆਚਾਰ ਨੂੰ, ਇਸ ਨੂੰ ਅੱਗੇ ਜਨਰੇਸ਼ਨ ਤੱਕ ਪਹੁੰਚਾਉਣ ਵਾਸਤੇ ਜਾਂ ਪ੍ਰਚਾਰ ਕਰਨ ਵਾਸਤੇ ਅਸੀਂ ਕੀ ਕੁਝ ਕਰਦੇ ਹਾਂ? ਸੋਚੋ ਸੋਚੋ। ਦੋਸਤੋ, ਢੋਲ ਦੀ ਥਾਪ ਦੀ ਗੱਲ ਕਰੀਏ, ਗਿੱਧੇ ਦੀ ਰੌਣਕ ਜਾਂ ਫਿਰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਬਿਆਨ ਕਰਦੇ ਇੱਥੇ ਦੇ ਸੱਭਿਆਚਾਰ, ਕਿਹਾ ਜਾਂਦਾ ਹੈ ਕਿ ਜਿਹੜੀਆਂ ਜੜ੍ਹਾਂ ਨੇ ਇਹਨਾਂ ਦੇ ਨਾਲ ਜੁੜ ਕੇ ਹੀ ਜਿਹੜੇ ਰੁੱਖ ਨੇ ਉਹ ਹਰਿਆ ਭਰਿਆ ਰਹਿ ਸਕਦਾ ਹੈ। ਬਿਨਾਂ ਜੜ੍ਹਾਂ ਤੋਂ ਰੁੱਖਾਂ ਦਾ ਹਰਾ ਭਰਾ ਵੀ ਗੁੰਮ ਹੋ ਜਾਂਦਾ ਹੈ। ਤੇ ਇਨਸਾਨ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਤੇ ਵੀ ਰਹਿੰਦੇ ਹਾਂ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਕਲਚਰ ਦੇ ਨਾਲ ਜੁੜ ਕੇ ਰਹੀਏ। ਅਕਸਰ ਇੰਟਰਨੈਟ ਤੇ ਆਪਣੀਆਂ ਵੀਡੀਓਜ਼ ਦੇ ਨਾਲ ਵਾਇਰਲ ਇੱਕ ਕਲਾਕਾਰ, ਪੰਜਾਬ ਦੇ ਵਿੱਚ ਜਨਮਿਆ ਇਹ ਕਲਾਕਾਰ ਦੇਸ਼ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ, ਇਸਦੇ ਸੱਭਿਆਚਾਰ ਤੇ ਲੋਕ ਕਲਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ। ਸੱਤ ਸਮੁੰਦਰ ਪਾਰ ਵੀ ਉਹ ਆਪਣੇ ਸੱਭਿਆਚਾਰ ਨੂੰ ਪਹੁੰਚਾ ਰਿਹਾ ਹੈ। ਜੀ ਹਾਂ, ਗੱਲ ਕਰ ਰਹੀ ਹਾਂ ਮੈਂ ਰਵਿੰਦਰ ਸਿੰਘ ਰੰਗੋਵਾਲ ਦੀ, ਜੋ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵੀਡੀਓਜ਼, ਜਿਨ੍ਹਾਂ ਵਿੱਚ ਆਪਣੇ ਲੋਕ ਨਾਚ ਭੰਗੜੇ ਦੀ ਗੱਲ ਕਰੀਏ, ਗਿੱਧੇ ਦੀ ਗੱਲ ਕਰੀਏ, ਲੋਕ ਗੀਤਾਂ ਦੇ ਰਾਹੀਂ ਜਾਂ ਨਾਟਕਾਂ ਦੇ ਰਾਹੀਂ ਜਾਂ ਫਿਰ ਵਿਰਾਸਤੀ ਗੱਲਾਂ ਬਾਤਾਂ ਦੇ ਰਾਹੀਂ ਇੱਕ ਵੱਖਰੀ ਪਹਿਚਾਣ ਬਣਾ ਰਹੇ ਨੇ। ਦੋਸਤੋ, ਰੰਗੋਵਾਲ ਦਾ ਮੰਨਣਾ ਹੈ ਕਿ ਸੱਭਿਆਚਾਰ ਸਿਰਫ ਇੱਕ ਕਲਾ ਨਹੀਂ ਹੈ, ਇਹ ਸਾਡੀ ਪਛਾਣ ਹੈ, ਜੋ ਸੱਚ ਵੀ ਹੈ। ਤੇ ਸੱਚਮੁੱਚ ਅਜਿਹੇ ਜਿਹੜੇ ਸੱਭਿਆਚਾਰਕ ਲੋਕ ਨੇ, ਇਹੀ ਪੰਜਾਬੀ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜੀਵੰਤ ਰੱਖਣ ਦਾ ਕੰਮ ਕਰਨਗੇ। ਲੋਕ ਨਾਚ ਤੋਂ ਸ਼ੁਰੂ ਹੋਇਆ ਰਵਿੰਦਰ ਸਿੰਘ ਰੰਗੋਵਾਲ ਦਾ ਜਿਹੜਾ ਸਫ਼ਰ ਹੈ, ਅੱਜ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰੋਪ ਦੇ ਕਈ ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਅਤੇ ਹਰ ਸਾਲ ਉਹ ਬੱਚਿਆਂ ਲਈ ਵਰਕਸ਼ਾਪ ਲਗਾ ਕੇ ਉਹਨਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜਨ ਦਾ ਕੰਮ ਕਰਦੇ ਨੇ। ਆਪਣੀ ਭਾਸ਼ਾ, ਆਪਣਾ ਵਿਰਸਾ ਬਹੁਤ ਕੀਮਤੀ ਹੈ ਅਤੇ ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ।

ਦੋਸਤੋ ਗਰਮੀਆਂ ਦੇ ਦਿਨ ਹੈ ਤੇ ਗਰਮੀ ਗਰਮੀ ਦੀ ਸ਼ਿਕਾਇਤ ਕਰਨਾ ਨਾ ਬੰਦ ਕਰ ਦਿਓ, ਕਿਉਂਕਿ ਮੈਂ ਤੁਹਾਨੂੰ ਕੁਝ ਅਜਿਹੀ ਰੈਸਿਪੀ ਦੱਸਣ ਜਾ ਰਹੀ ਹਾਂ ਜਿਨ੍ਹਾਂ ਦੀ ਜੇਕਰ ਤੁਸੀਂ ਪ੍ਰੋਪਰ ਜਿਹਨਾਂ ਨੂੰ ਫੋਲੋ ਕਰਦੇ ਹੋ, ਜਿੱਦਾਂ ਮੈਂ ਇਨਗਰੀਡੀਐਂਟਸ ਦੱਸਾਂਗੀ ਜਾਂ ਫਿਰ ਕੁਆਂਟਿਟੀ ਦੱਸਾਂਗੀ ਉਨੀ ਹੀ ਪਾਉਂਦੇ ਹੋ, ਤੇ ਫਿਰ ਮੈਂ ਕਿਹਾ ਜੀ ਗਰਮੀ ਦੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਠੰਡਕ ਦਾ ਪੂਰਾ ਆਨੰਦ ਮਿਲੇਗਾ। ਮੈਂ ਕਿਹਾ ਜੀ ਦੋਸਤਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਸਾਡੀ ਜ਼ਿੰਮੇਦਾਰੀ ਹੈ, ਤੇ ਜਲਦੀ ਜਲਦੀ ਮੈਂ ਕਿਹਾ ਜੀ ਨੋਟ ਕਰ ਲਵੋ, ਕਿਉਂਕਿ ਬੜੀ ਇੱਕ ਖਾਸ ਜਿਹੜੀ ਹੈ ਰੈਸਿਪੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਇੰਟਰਨੈਟ 'ਤੇ ਮੈਂ ਇਹ ਦੇਖੀ ਅਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕਰਨੀ ਚਾਹੀਦੀ, ਕਿਉਂਕਿ ਮੈਂ ਜਦੋਂ ਟਰਾਈ ਕੀਤੀ ਮੈਨੂੰ ਤਾਂ ਬਹੁਤ ਟੇਸਟੀ ਲੱਗੀ ਅਤੇ ਫੀਲਿੰਗ ਵੀ ਬਿਲਕੁਲ ਕੂਲ ਸੀ। ਅਤੇ ਦੋਸਤੋ ਇਸ ਡਰਿੰਕ ਨੂੰ ਬਣਾ ਸਕਦੇ ਹੋ ਤੁਸੀਂ ਘਰ ਈਜ਼ੀਲੀ। ਕਰਨਾ ਕੀ ਹੈ, ਤੁਸੀਂ ਚੀਆ ਸੀਡਸ ਲੈਣੇ ਹੈ ਜੋ ਕਿ ਹਾਈ, ਜਿਹਨਾਂ ਵਿੱਚ ਜਿਹੜਾ ਹੈ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਹੁੰਦਾ ਅਤੇ ਠੰਡੇ ਵੀ ਹੁੰਦੇ ਆ, ਅਤੇ ਜਦ ਇਹਨਾਂ ਨੂੰ ਅਸੀਂ ਪਾਣੀ ਵਿੱਚ ਭਿਗੋ ਦਿੰਦੇ ਹਾਂ ਨਾ, ਅਤੇ ਆਪਣੇ ਵਜ਼ਨ ਤੋਂ ਜਿਹੜਾ ਹੈ 10-12 ਗੁਣਾ ਜ਼ਿਆਦਾ ਜਿਹੜਾ ਪਾਣੀ ਸੋਖ ਲੈਂਦੇ ਨੇ ਅਤੇ ਸਰੀਰ ਦੇ ਅੰਦਰ ਜਾ ਕੇ ਇੱਕ ਸਪੰਜ ਦਾ ਕੰਮ ਕਰਦੇ ਆ। ਸਪੰਜ ਜੋ ਕਿ ਗਰਮੀ ਨੂੰ ਸੋਖਦਾ, ਸਰੀਰ ਦੀ ਐਨਰਜੀ ਨੂੰ ਬਰਕਰਾਰ ਰੱਖਦਾ ਅਤੇ ਸਾਡੇ ਡਾਇਜੈਸ਼ਨ ਯਾਨੀ ਕਿ ਪਾਚਨ ਨੂੰ ਵੀ ਸਹੀ ਰੱਖਦਾ। ਅਤੇ ਇਸ ਨਾਲ ਹੀ ਤੀਸਰੀ ਜਿਹੜੀ ਇਹਦੀ ਸਭ ਤੋਂ ਵੱਡੀ ਪ੍ਰੋਟੀਪ ਹੈ ਉਹ ਹੈ ਸ਼ੂਗਰ ਲੈਵਲ ਜਿਹੜੇ ਹੈ ਉਸਨੂੰ ਵੀ ਬੈਲੈਂਸ ਰੱਖਣ ਵਿੱਚ ਕੰਮ ਆਉਂਦੇ ਨੇ ਚੀਆ ਸੀਡਸ। ਹੁਣ ਚੀਆ ਸੀਡਸ ਜੋ ਕਿ ਰਿਚ ਨੇ ਓਮੇਗਾ 3 ਫੈਟੀ ਐਸਿਡਸ, ਕੈਲਸ਼ੀਅਮ ਅਤੇ ਐਂਟੀ ਆਕਸੀਡੈਂਟਸ ਦੇ ਨਾਲ, ਇਸ ਦੇ ਨਾਲ ਡਰਿੰਕ ਬਣਾਉਣੀ ਕਿਸ ਤਰ੍ਹਾਂ ਅਤੇ ਦੋ ਰੈਸਿਪੀਜ਼ ਦੱਸਾਂਗੇ, ਛੇਤੀ ਨੋਟ ਕਰ ਲਵੋ। ਪਹਿਲੀ ਹੈ ਚੀਆ ਫਰੈਮਕਾ। ਇਸ ਵਾਸਤੇ ਤੁਸੀਂ 1 ਚਮਚ ਚੀਆ ਸੀਡਸ ਲੈਣੇ ਹੈ ਅਤੇ 1.5-2 ਕੱਪ ਜਿਹੜਾ ਪਾਣੀ ਲੈ ਲੈਣਾ, 1/2 ਚਮਚ ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਲੈਣਾ ਅਤੇ ਪਾਣੀ ਵਿੱਚ 10-15 ਮਿੰਟ ਵਾਸਤੇ ਚੀਆ ਸੀਡਸ ਭਿਗੋ ਦੇਣੇ ਹੈ ਅਤੇ ਜਦ ਤੁਹਾਨੂੰ ਲੱਗੇ ਜੈਲ ਵਰਗੇ ਹੋ ਗਏ ਹੈ ਤਦ ਇਸ ਵਿੱਚ ਨਿੰਬੂ ਦਾ ਰਸ ਪਾ ਦੇਣਾ, ਸ਼ਹਿਦ ਪਾ ਦੇਣਾ, ਮਿਕਸ ਕਰਨਾ ਅਤੇ ਆਪਣੇ ਅਕੋਰਡਿੰਗ ਜਿੰਨੀ ਤੁਹਾਨੂੰ ਬਰਫ਼ ਪਸੰਦ ਹੈ ਉਨੀ ਬਰਫ਼ ਪਾ ਕੇ ਮਿਕਸ ਕਰਕੇ ਠੰਡਾ ਠੰਡਾ ਕੂਲ ਕੂਲ ਇਸ ਡਰਿੰਕ ਦਾ ਜਿਹੜਾ ਹੈ ਮਜ਼ਾ ਲੈ ਸਕਦੇ ਹੋ। ਦੂਸਰਾ ਜਿਹੜਾ ਸ਼ਰਬਤ ਹੈ ਜੋ ਤੁਸੀਂ ਘਰ ਬਣਾ ਸਕਦੇ ਹੋ ਚੀਆ ਸੀਡਸ ਨਾਲ ਹੀ, ਇਸ ਡਰਿੰਕ ਵਾਸਤੇ ਤੁਸੀਂ ਲੈਣਾ ਹੈ ਜੀ ਤਰਬੂਜ ਦਾ ਰਸ, 1 ਚਮਚ ਚੀਆ ਸੀਡਸ, 1/2 ਚਮਚ ਨਿੰਬੂ ਦਾ ਰਸ ਅਤੇ ਚੁਟਕੀ ਨਮਕ। ਚੀਆ ਸੀਡਸ ਨੂੰ ਭਿਗੋ ਦੇਣਾ ਹੈ ਅਤੇ ਉਸ ਤੋਂ ਬਾਅਦ ਤਰਬੂਜ ਦਾ ਜਿਹੜਾ ਰਸ ਹੈ ਉਹਦੇ ਵਿੱਚ ਬਲੈਂਡ ਕਰ ਲੈਣਾ ਹੈ ਅਤੇ ਨਿੰਬੂ ਨਮਕ ਸਵਾਦ ਅਨੁਸਾਰ ਪਾ ਕੇ ਬਰਫ਼ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਅਤੇ ਇਸ ਨੂੰ ਸਿਪ ਸਿਪ ਕਰਕੇ ਪੀ ਜਾਣਾ ਅਤੇ ਜਦ ਪੀਓਗੇ ਨਾ ਤੁਹਾਨੂੰ ਆਪਣੇ ਆਪ ਤੁਸੀਂ ਮਹਿਸੂਸ ਕਰੋਗੇ ਕਿ ਗਰਮੀ ਦੇ ਵਿੱਚ ਤੁਹਾਨੂੰ ਜਿਹੜੀ ਹੈ ਠੰਡੇ ਠੰਡੇ ਅਹਿਸਾਸ ਆ ਰਹੇ ਨੇ ਅਤੇ ਇਸ ਨਾਲ ਹੀ ਸਿਹਤ ਵਾਸਤੇ ਵੀ ਪੇਟ ਵਾਸਤੇ ਵੀ ਬਹੁਤ ਅੱਛੇ ਨੇ ਚੀਆ ਸੀਡਸ। ਇਸਦੀਆਂ ਬਹੁਤ ਸਾਰੀਆਂ ਰੈਸਿਪੀਜ਼ ਵੀ ਨੇ ਪਰ ਇਹ ਸ਼ਰਬਤ ਈਜ਼ੀ ਟੂ ਮੇਕ ਹੈ ਜੋ ਕਿ ਤੁਸੀਂ ਈਜ਼ੀਲੀ ਘਰ ਬਣਾ ਸਕਦੇ ਹੋ ਅਤੇ ਘਰ ਜਦੋਂ ਹੁਣ ਆਏ ਨਿੰਬੂ ਪਾਣੀ ਦੀ ਜਗ੍ਹਾ ਚੀਆ ਸੀਡਸ ਦੀ ਚੀਆ ਫਰੈਮਕਾ ਉਹਨਾਂ ਸਾਹਮਣੇ ਪੇਸ਼ ਕਰਨਾ। ਇਸ ਨਾਲ ਹੀ ਨੈੱਟ ਵਾਨੀ ਪ੍ਰੋਗਰਾਮ ਦੇ ਵਿੱਚੋਂ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ

FM 102.7 megahertz ਤੇ ਆਕਾਸ਼ਵਾਣੀ ਜਨਤਾ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਆਪਣੇ ਦੋਸਤ ਆਰਜੀ ਨੇਹਾ ਰਲ ਦੇ ਨਾਲ ਤੇ ਮੈਂ ਕਿਹਾ ਜੀ ਚਹਿਲ ਤੇ ਮਿੱਠੀ ਜੀ ਮੁਸਕਾਨ ਦਿਲ ਵਿੱਚ ਜੋਸ਼ ਪਿਆਰ ਤੇ ਦੋਵੇਂ ਹੱਥ ਜੋੜ ਹਾਜ਼ਰ ਤੁਹਾਡੀ ਦੋਸਤ ਲੈ ਕੇ ਪ੍ਰੋਗਰਾਮ ਫਿਲਮੀ ਦੁਨੀਆ ਮੈਂ ਕਿਹਾ ਜੀ ਸ਼ਨਿਚਰਵਾਰ ਦਾ ਦਿਨ ਹੈ

ਵੀ ਦਿਆ ਰਾਤ ਹੈ ਤੇ ਇਸ ਦੇ ਨਾਲ ਹੀ ਨਾਲ ਮਈ ਮਹੀਨੇ ਦੀ ਆਖਰੀ ਸ਼ਨੀਵਾਰ ਦੀ ਰਾਤ ਹੈ ਤੇ ਇਸ ਖਾਸ ਮੁਬਾਰਕ ਸਮੇਂ ਦੀ ਤੁਸੀਂ ਅੱਜ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਇਹ ਤੁਸੀਂ ਮੈਨੂੰ ਦੱਸਣਾ ਹੈ ਨੰਬਰ 9855 10 10 27 ਤੇ 9855101027 ਠੀਕ ਹੈ ਜੀ ਗਰਮੀ ਦੀਆਂ ਛੁੱਟੀਆਂ ਵੀ ਆ ਰਹੀਆਂ ਨੇ ਅਤੇ ਵੀਕਐਂਡ ਤਾਂ ਆਲਰੇਡੀ ਆ ਹੀ ਗਿਆ ਅਤੇ ਕੀ ਕੁਝ ਪਲਾਨਸ ਬਣਾਏ ਆ ਆਪਣੇ ਫਰੈਂਡਸ ਫੈਮਿਲੀ ਦੇ ਨਾਲ ਜਾਂ ਫਿਰ ਸੋਲੋ ਜਾਣ ਦਾ ਇਰਾਦਾ ਹੈ ਮੈਨੂੰ ਦੱਸੋ ਪ੍ਰੋਗਰਾਮ ਦੇ ਵਿੱਚ ਛੇਤੀ ਛੇਤੀ ਮੈਸੇਜ ਕਰੋ ਅਤੇ ਨੰਬਰ ਇੱਕ ਵਾਰੀ ਫਿਰ ਦੁਹਰਾ ਰਹੀ ਹਾਂ 9855 10 10 27

ਮੈਂ ਕਿਹਾ ਜੀ ਨੈਣਾ ਲੜੇ ਨਹੀਂ ਲੜੇ, ਪਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜੇ ਜ਼ਰੂਰ ਸਾਡੇ ਤੱਕ ਪਹੁੰਚ ਗਏ ਨੇ। ਵਾਹ ਜੀ ਵਾਹ, ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਲੰਬੀ ਲਿਸਟ ਜਿਹੜੀ ਹੈ ਮੈਸੇਜਿਸ ਦੀ, ਤੁਹਾਡੇ ਪਿਆਰ ਭਰੇ ਸੁਨੇਹਿਆਂ ਦੀ, ਫਰਮਾਇਸ਼ਾਂ ਦੀ ਮੇਰੇ ਤੱਕ ਪਹੁੰਚ ਗਈ ਹੈ। ਅਤੇ ਪਹਿਲੀ ਜਿਹੜੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਉਹ ਹੈ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤਾ ਅਤੇ ਖੁਸ਼ੀ ਗੋਸਵਾਮੀ ਦਾ ਮੈਸੇਜ ਆਇਆ ਹੈ। ਅਤੇ ਇਸ ਦੇ ਨਾਲ ਹੀ ਨਾਲ ਪ੍ਰੇਮ ਪੂਰਵਕ ਨਮਸਕਾਰ ਆਈ ਹੈ ਜੀ ਗਾਉ ਕੁਮਾਰ ਹੇੜਾ ਤੋਂ ਸਹਾਰਨਪੁਰ ਦੇ ਰਹਿਣ ਵਾਲੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ, ਅਦੀਪ ਹਸਨ ਦੀ। ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ ਨੇਜਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ ਦਾ ਵੀ ਸਾਡੇ ਤੱਕ ਪਹੁੰਚ ਗਿਆ ਜੀ ਮੈਸੇਜ। ਅਤੇ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਮਨ ਜੀਤੇ ਜਗਜੀਤ ਦਾ ਗੀਤ। ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਹਾਂਜੀ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ। ਪਸੰਦੀਦਾ ਗੀਤ ਜਿਹੜਾ ਕਿਸੇ ਨੂੰ ਜੇ ਡੈਡੀਕੇਟ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਉਹ ਕਿਵੇਂ ਕਰ ਸਕਦੇ ਹੋ? ਨੰਬਰ ਹੈ ਜੀ 98 55 10 10 27 ਅਤੇ ਬਸ ਇਸ ਨੰਬਰ 'ਤੇ

ਛੇਤੀ ਛੇਤੀ ਭੇਜਦੇ ਨੇ ਤੁਸੀਂ ਆਪਣੀਆਂ ਫਰਮਾਇਸ਼ਾਂ ਤੇ ਫਰਮਾਇਸ਼ਾਂ ਕਿਹਦੇ ਵਾਸਤੇ ਪ੍ਰੋਗਰਾਮ ਦੇ ਵਿੱਚ ਮੈਗਾ ਜੀ ਪੇਸ਼ ਕਰਨ ਜਾ ਰਹੀ ਹਾਂ ਤੁਹਾਡੀ ਫਰਮਾਇਸ਼ 'ਤੇ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਫਿਲਮ ਦਾ ਇਹ ਗੀਤ ਅਤੇ ਗੀਤ ਦੇ ਉਸ ਪਾਰ ਛੇਤੀ ਮਿਲਦੇ ਹਾਂ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਮਿੱਠੀਆਂ ਫਰਮਾਇਸ਼ਾਂ ਲੈ ਕੇ।

ਕਹਿੰਦੇ ਇਉਂ ਨਾ ਤੂੰ ਫੇਰ ਰੱਖਿਆ, ਇਉਂ ਨਾ ਨਕਾਰ ਮੈਨੂੰ, ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੂੰ ਵਿਚਾਰ ਮੈਨੂੰ। ਹਾਂਜੀ, ਐਫਐਮ ਰੇਨਬੋ ਦੇ ਸੁਣ ਰਹੇ ਤੁਸੀਂ ਆਪਣਾ ਪਸੰਦੀਦਾ ਪ੍ਰੋਗਰਾਮ ਜਿਸਦਾ ਨਾਮ ਹੈ ਦਿਲ ਚਾਹਤਾ ਹੈ। ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਗੀਤਾਂ ਦੀ ਫਰਮਾਇਸ਼ ਜਿਸ ਵਿੱਚ ਪੂਰੀ ਕੀਤੀ ਜਾਂਦੀ ਹੈ ਤੁਹਾਡੀ, ਅਤੇ ਅੱਜ ਇਹ ਜ਼ਿੰਮਾ ਜਿਹੜਾ ਹੈ ਉਹ ਮਿਲਿਆ ਹੈ ਮੈਨੂੰ, ਯਾਨੀ ਕਿ ਤੁਹਾਡੇ ਦੋਸਤ ਅੱਜ ਨੇਹਾ ਰਲਨ ਨੂੰ। ਅਤੇ ਮੈਂ ਕਿਹਾ ਜੀ ਦੋਸਤਾਂ ਦੇ ਮੈਸੇਜਿਸ ਵੱਲ ਨਜ਼ਰ ਫਟਾਫਟ ਘੁਮਾਉਂਦੇ ਹਾਂ। ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਮੈਸੇਜ ਆਇਆ ਜੀ ਵੇਦ ਮਿੱਡਾ ਅਲਕਾ ਮਿੱਡਾ ਜੀ ਦਾ, ਅਤੇ ਇਸ ਦੇ ਨਾਲ ਹੀ ਨਾਲ ਇੱਕ ਹੋਰ ਮੈਸੇਜ ਪਹੁੰਚਿਆ ਹੈ ਸਾਡੇ ਤੱਕ ਗ੍ਰਾਮ ਪੰਚਾਇਤ ਕਾਲੇਗਾਓਂ ਜ਼ਾਫਰਾਬਾਦ ਤੋਂ ਸ਼੍ਰੀ ਸੁਧਾਕਰ ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ ਕੁਮਾਰ ਸੰਚੇਤ, ਪ੍ਰਥਮੇਸ਼ ਪ੍ਰਣਾਲੀ ਸਰਵਦ ਅਤੇ ਸਾਨਵੀ ਦਾ। ਇਹਨਾਂ ਦੀ ਫਰਮਾਇਸ਼ ਹੈ ਜੀ ਫਿਲਮ ਮਾਂਗ ਭਰੋ ਸਜਨਾ ਦਾ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਜਾਦੂ ਤਾਂ ਕੀਤਾ ਹੈ ਪਰ ਤੁਹਾਡੇ ਮੈਸੇਜਸ ਨੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਹਾਂਜੀ ਪ੍ਰੋਗਰਾਮ ਸੁਣ ਰਹੇ ਹੋ ਜੀ ਜਿਸ ਵਿੱਚ ਤੁਹਾਡੇ ਮੈਸੇਜਸ ਦੂਰ ਦਰਾਜੇ ਤੋਂ ਸਾਡੇ ਤੱਕ ਪਹੁੰਚੇ ਨੇ, ਪਰ ਤੁਸੀਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ, ਫਰਮਾਇਸ਼ ਨਹੀਂ ਅਜੇ ਤੱਕ ਭੇਜੀ, ਓ ਹੋ ਨੰਬਰ ਨਹੀਂ ਪਤਾ। ਲਓ ਜੀ ਫਿਰ ਨੰਬਰ ਦੱਸ ਦਿੰਦੇ ਹਾਂ ਹੁਣੇ, ਨੰਬਰ ਹੈ ਜੀ 98 55 10 10 27 9855101027। ਦੋਸਤੋ ਤੁਹਾਡੇ ਸਭ ਦੀਆਂ ਪਿਆਰ ਭਰੀਆਂ ਜਿਹੜੀਆਂ ਫਰਮਾਇਸ਼ਾਂ ਹੈ ਪਹੁੰਚ ਰਹੀਆਂ ਨੇ, ਇੱਕ ਇੱਕ ਕਰਕੇ ਕੋਸ਼ਿਸ਼ ਰਹੇਗੀ ਕਿ ਜ਼ਿਆਦਾ ਤੋਂ ਜ਼ਿਆਦਾ ਫਰਮਾਇਸ਼ਾਂ ਪੂਰੀਆਂ ਕਰਨ ਦੀ। ਤਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾਦ ਬੇਬੀ ਆਲੀਆ ਅਤੇ ਆਯਾਨ ਬਾਬੂ ਲਿਖ ਰਹੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ ਨਾਮ, ਅਤੇ ਇਸਦੇ ਨਾਲ ਹੀ ਸੋਨੂ, ਰਵੀਰਾਜ, ਗੁਲਸ਼ਨ, ਲੱਕੀ ਜਲੰਧਰ ਤੋਂ ਮੈਸੇਜ ਭੇਜ ਰਹੇ ਨੇ ਗੁੱਡ ਈਵਨਿੰਗ ਲਿਖ ਕੇ। ਪ੍ਰੋਗਰਾਮ ਦਿਲ ਚਾਹਤਾ ਹੈ ਚੱਕ 14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ, ਹਰਦੀਪ, ਮਨਰਾਜ ਵਿਰਕ, ਗੋਰਾ ਜਗਸੀਰ, ਮਨੂ, ਲਵਜੀਤ, ਗੰਗੂ, ਇਹਨਾਂ ਸਾਰੇ ਦੋਸਤਾਂ ਨੂੰ ਹੀ ਪਿਆਰ ਭਰੀ ਨਮਸਕਾਰ, ਕਿਉਂਕਿ ਇਹਨਾਂ ਨੇ ਬੜੇ ਹੀ ਪਿਆਰ ਨਾਲ ਮੈਸੇਜ ਕੀਤਾ ਅਤੇ ਨਾਲ ਹੀ ਗੁਲਦਸਤੇ ਵੀ ਭੇਜੇ ਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀਂ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ, ਹਰਿਦੁਆਰ ਤੋਂ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਚੁੱਕੇ ਨੇ, ਅਤੇ ਲਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇੱਕ ਫਿਲਮ ਦਾ ਗੀਤ। ਫਿਲਮ ਦਾ ਨਾਮ ਹੈ ਜੀ ਬਦਲਾ ਜੱਟੀ ਦਾ, ਅਤੇ ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ ਪੇਸ਼ ਕਰ ਰਹੀ ਹਾਂ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇਸ ਤੋਂ ਬਾਅਦ ਗੀਤ ਤੋਂ ਬਾਅਦ ਬਾਕੀ ਦੀਆਂ ਫਰਮਾਇਸ਼ਾਂ ਲਵਾਂਗੇ ਅਤੇ ਨਾਲ ਹੀ ਨਾਲ ਉਹਨਾਂ ਦਾ ਵੀ ਆਨੰਦ ਲਵਾਂਗੇ।

ਵਿਦਾ ਉੱਥੇ ਲਈਏ ਜਿੱਥੇ ਅਗਲਾ ਜਾਣੇ ਲੋੜ। ਪ੍ਰੋਗਰਾਮ ਦਿਲ ਚਾਹਤਾ ਹੈ ਸੁਣ ਰਹੇ ਹੋ, ਬਣੇ ਹੋ ਆਪਣੇ ਦੋਸਤ ਆਜੇ ਮੇਹਰ ਅਲਹਨ ਦੇ ਨਾਲ। ਅਤੇ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਜੀ ਦੋਸਤ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਫਰਮਾਇਸ਼ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ। ਅਤੇ ਅਗਲੇ ਕਿਹੜੇ ਸਾਡੇ ਦੋਸਤ ਨੇ ਜਿਹਨਾਂ ਦੀ ਫਰਮਾਇਸ਼ ਪੂਰੀ ਹੋਣ ਜਾ ਰਹੀ, ਉਹਨਾਂ ਦੇ ਨਾਮ ਲੈਣ ਜਾ ਰਹੀ ਹਾਂ ਜੀ। ਮੈਸੇਜ ਆਇਆ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਦਾਤਾਰ ਸਿੰਘ ਸ਼ੇਖਾਵਤ, ਸੰਗੀਤ ਅਕਵਰ ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਦਾ ਲਿਖਦੇ ਨੇ ਬਾਦਲ ਫਿਲਮ ਦਾ ਗੀਤ ਸੁਣਾ ਦਿੱਤਾ ਜਾਏ। ਗੀਤ ਦੇ ਬੋਲ ਨੇ ਨਾ ਮਿਲੋ ਹਮਸੇ ਜ਼ਿਆਦਾ ਕਹੀਂ ਪਿਆਰ ਨਾ ਹੋ ਜਾਏ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਵੀ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਨੇ। ਤੇ ਇਸ ਦੇ ਨਾਲ ਹੀ ਨਾਲ ਦੋਸਤੋਂ ਪਿੰਡ ਸੁਮਹਾ ਅਖਨੌਰ ਜ਼ਿਲ੍ਹਾ ਜੰਮੂ ਤੋਂ ਰਮੇਸ਼ ਚੰਦਰ, ਸੁਦੇਸ਼ ਕੁਮਾਰੀ, ਵਿਸ਼ਾਲ ਸ਼ਰਮਾ, ਤਾਨੀਆ, ਰਾਧਿਕਾ ਨੇ ਵੀ ਹਾਜ਼ਰੀ ਭਰੀ ਹੈ ਜੀ। ਰਿਸਪੈਕਟਿਡ ਹੋਸਟ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ, ਕੀਰਤੀ, ਸਿਦਕ, ਪੂਰਾ ਵਰਮਾ ਪਰਿਵਾਰ, ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬੁਰਜ ਹਨੂਮਾਨਗੜ੍ਹ ਮੰਡੀ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਕੀਤਾ। ਪ੍ਰੀਤਮ ਸਿੰਘ, ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ, ਮੋਨਿਕਾ, ਬਸਤੀ ਲਾਡੋ ਵਾਲੀ ਫਿਰੋਜ਼ਪੁਰ ਤੋਂ ਮੈਸੇਜ ਆਇਆ ਜੀ ਇਹਨਾਂ ਦਾ ਵੀ। ਅਤੇ ਇਸ ਦੇ ਨਾਲ ਹੀ ਨਾਲ

ਹੋਰ ਵੀ ਬਹੁਤ ਸਾਰੇ ਮੈਸੇਜਸ ਨੇ ਪਰ ਵਾਰੀ ਵਾਰੀ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਪਰ ਪਹਿਲਾਂ ਸੁਣਦੇ ਹਾਂ ਇਹਨਾਂ ਦੋਸਤਾਂ ਦੀ ਫਰਮਾਇਸ਼ ਤੇ ਇਹ ਸੋਨੂ ਨਿਗਮ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਦੇ ਵਿੱਚ ਗਾਇਆ ਗੀਤ।

0: ਸਰ ਤੁਸੀਂ ਪਰਸਨਲ ਲੋਨ
1: ਲੈਣਾ? ਫਿਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ।
0: ਸਰ ਦੁਬਈ ਦੀ ਫ੍ਰੀ ਟ੍ਰਿਪ?
1: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
2: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
1: ਤਾਂ ਫਿਰ ਕੀ ਕਰਾਂ?
2: ਕਾਲ ਪਿਕ ਕਰ, ਫਿਰ ਟਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ, ਬਸ ਕੁਝ ਸੈਕਿੰਡਸ ਦਾ ਕੰਮ ਹੈ।
1: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
2: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
3: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ, ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਦੋਸਤੋ ਇੱਕ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ। ਇਹਨਾਂ ਨੇ ਗੀਤ ਲਿਖਿਆ, ਫਿਲਮ ਦਾ ਨਾਮ ਵੀ ਲਿਖਿਆ, ਸੰਗੀਤਕਾਰ ਵੀ ਲਿਖੇ, ਗੀਤਕਾਰ ਗਾਇਕ ਹਰ ਕਿਸੇ ਦਾ ਨਾਮ ਲਿਖਿਆ, ਪਰ ਆਪਣਾ ਨਾਮ ਹੀ ਨਹੀਂ ਲਿਖ ਕੇ ਸਾਨੂੰ ਭੇਜਿਆ। ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ ਫਿਲਮ ਅਵਤਾਰ ਦੇ ਗੀਤ ਦਿਨ ਮਹੀਨੇ ਸਾਲ ਗੁਜ਼ਰਦੇ ਜਾਏਂਗੇ। ਜਨਾਬ ਸਮਾਂ ਤਾਂ ਗੁਜ਼ਰਨਾ, ਪਰ ਆਪਣਾ ਨਾਮ ਤਾਂ ਪ੍ਰੋਗਰਾਮ ਦੇ ਵਿੱਚ ਸਾਨੂੰ ਦੱਸੋ। ਇਸ ਤੋਂ ਬਾਅਦ ਅਗਲਾ ਜਿਹੜਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਉਹ ਹੈ ਜੀ ਦਿਮਾਨ ਪਰਿਵਾਰ ਨੇ, ਜੋ ਕਿ ਮੈਸੇਜ ਭੇਜ ਰਹੇ ਨੇ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ। ਯਸ਼ਪਾਲ ਦਿਮਾਨ, ਕ੍ਰਿਸ਼ਨਾ, ਰਾਹੁਲ, ਸ਼ੁਭਮ, ਆਂਚਲ, ਕੁੰਜ, ਪਰਵ, ਪਰਵੀਨ, ਚਿਰਾਗ, ਰਜਤ, ਰਾਜੇਸ਼, ਪੂਰਾ ਦਿਮਾਨ ਪਰਿਵਾਰ, ਸ਼ੁਕਰੀਆ ਤਹੇ ਦਿਲੋਂ ਇਸ ਪਿਆਰ ਵਾਸਤੇ। ਤੇ ਲਿਖਦੇ ਨੇ ਪ੍ਰੋਗਰਾਮ ਬੜੀਆ ਜਾ ਰਿਹਾ ਤੇ ਬਹੁਤ ਆਨੰਦ ਆ ਰਿਹਾ, ਇਸ ਤਰ੍ਹਾਂ ਸਾਡਾ ਮਨੋਰੰਜਨ ਜਿਹੜਾ ਉਹ ਕਰਦੇ ਰਹੋ।

ਇਸ ਇਹਨਾਂ ਸ਼ਬਦਾਂ ਵਾਸਤੇ ਦੋਸਤੋ ਸ਼ੁਕਰੀਆ। ਤੇ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ, ਪ੍ਰੇਮ ਰੋਗ ਦਾ ਕਹਿ ਰਹੇ ਨੇ ਗੀਤ ਸੁਣਾ ਦਿੱਤਾ ਜਾਏ, ਤੇ ਇਸ ਦੇ ਨਾਲ ਹੀ ਕੁਝ ਹੋਰ ਵੀ ਮੈਸੇਜਸ ਨੇ ਉਹਨਾਂ ਨੂੰ ਵੀ ਦੇਖ ਲੈਂਦੇ ਹਾਂ। ਭਾਈ ਪ੍ਰੇਮ ਸਿੰਘ ਵੜਵਾਲ, ਸੁਖਵੀਰ ਕਾਜਲ ਵੜਵਾਲ, ਲਖਵੀਰ ਰਾਣੂ ਕ੍ਰਿਸ਼ਨਾ, ਛਿੰਦੋ, ਪ੍ਰਵੀਨ, ਸ਼ੀਤਲ, ਨਵੀਨ, ਰੰਗੀਲਾ, ਨਿਸ਼ਾਨ, ਅਨਮੋਲ, ਪਿਆਰੇ ਇਹਨਾਂ ਦੇ ਬੇਟੇ ਚਟਕੂ ਮਟਕੂ, ਬਹੋਲਲ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਇਹਨਾਂ ਨੇ ਮੈਸੇਜ ਭੇਜਿਆ ਜੀ। ਅਤੇ ਸਲਾਮੇ ਮੁਹੱਬਤ ਕਹਿੰਦੇ ਆ ਕਬੂਲ ਕਰੋ। ਲਓ ਜੀ, ਕਬੂਲ ਕਰ ਲਈ ਹੈ। ਅਤੇ ਇਸਦੇ ਨਾਲ ਹੀ ਇੱਕ ਹੋਰ ਫਰਮਾਇਸ਼ ਸਾਦੁਲ ਸ਼ਹਿਰ ਰਾਜਸਥਾਨ ਤੋਂ, ਰਾਮ ਕੁਮਾਰ ਰਿਵਾਰਡ, ਚੰਦਰਕਲਾ ਰਿਵਾਰਡ ਦਾ ਮੈਸੇਜ ਆਇਆ ਜੀ। ਅਤੇ ਲਓ ਜੀ, ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਇਹ ਲਤਾ ਮੰਗੇਸ਼ਕਰ ਜੀ ਅਤੇ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗਾਇਆ ਗੀਤ, ਯੇ ਦਿਲ ਤੁਮ ਬਿਨ ਕਹੀਂ ਲਗਤਾ ਨਹੀਂ।

ਤੇ ਇਸ ਸੰਗ ਨੂੰ ਕਿਵੇਂ ਤੁਸੀਂ ਸਾਈਡ ਤੇ ਰੱਖਦੇ ਹੋ, ਕਿਵੇਂ ਤੁਸੀਂ ਦਿਲ ਦੀ ਗੱਲ ਕਿਸੇ ਨੂੰ ਦੱਸਦੇ ਹੋ ਜਾਂ ਨਹੀਂ, ਮੈਸੇਜ ਕਰਕੇ ਮੈਨੂੰ ਜਲਦੀ ਜਲਦੀ ਦੱਸੋ। ਪਰ ਦੋਸਤ ਆਰਸ਼ੀ ਨੇ ਹਰ ਹਮ ਇੰਤਜ਼ਾਰ ਕਰ ਰਹੀ ਹੈ ਤੁਹਾਡੇ ਜਵਾਬ ਦਾ। ਚਲੋ ਜੀ ਫਿਰ ਬਾਕੀ ਦੇ ਮੈਸੇਜਸ ਦੇਖ ਲਈਏ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਰਜਿੰਦਰ ਸਿੰਘ ਓਬਰਾਏ ਦਾ ਮੈਸੇਜ ਆਇਆ ਸੀ। ਇਸ ਦੇ ਨਾਲ ਹੀ ਡਿਕੈਸਟਰੋ ਪਰਿਵਾਰ, ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਅਤੇ ਵਿਲਿਸ ਜਨਪੁਰੀ ਸਹਾਰਨਪੁਰ ਤੋਂ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਵੀ ਮੈਸੇਜ ਆ ਰਿਹਾ ਜੀ ਸਾਡੇ ਤੱਕ। ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗਰਨੂਰ, ਕੁਲਵਿੰਦਰ ਅਤੇ ਹਰਵਿੰਦਰ ਦਾ ਕਿਸੇ ਵੀ ਗੀਤ ਦੀ ਫਰਮਾਇਸ਼ ਆਈ ਹੈ ਜੀ ਇਹਨਾਂ ਵੱਲੋਂ। ਅਤੇ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਹੈ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਵਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂਮਾਨਗੜ੍ਹ ਅਤੇ ਕੁਲਵੰਤ ਗਿੱਲ ਮਲੋਟ ਦੀ। ਅਤੇ ਕਿਸੇ ਵੀ ਫਰਮਾਇਸ਼ ਦੇ ਵਿੱਚ ਇਹਨਾਂ ਨੇ ਕਿਹਾ ਹੈ ਸਾਨੂੰ ਸ਼ਾਮਿਲ ਜ਼ਰੂਰ ਕਰੋ। ਅਤੇ ਇੱਕ ਹੋਰ ਮੈਸੇਜ ਆਇਆ ਜੀ, ਸਤਿ ਸ਼੍ਰੀ ਅਕਾਲ ਲਿਖ ਕੇ ਸਾਨੂੰ ਭੇਜੀ ਹੈ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ। ਅਤੇ ਲਿਖਦੇ ਨੇ ਇਹ ਆਦਮਪੁਰ ਤੋਂ ਮੈਸੇਜ ਆਇਆ ਜੀ ਜਸਵੀਰ ਸਿੰਘ ਜੀ ਦਾ। ਅਤੇ ਲਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੇ ਨਾਲ ਨਾਲ ਇੱਕ ਹੋਰ ਮੈਸੇਜ ਜਿਹੜਾ ਹੈ ਸਾਡੇ ਤੱਕ ਪਹੁੰਚ ਗਿਆ ਹੈ। ਸਲਾਰ ਪਹਿਲਗਾਮ ਤੋਂ ਪਹਿਲਗਾਮ ਕਸ਼ਮੀਰ ਤੋਂ ਮੈਸੇਜ ਆਇਆ ਜੀ ਪਰਜ਼ਾਦਾ ਮਿਰਾਜ਼ਉਦੀਨ ਦਾ। ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਦੋਸਤਾਂ ਦਾ। ਅਤੇ ਇਹਨਾਂ ਦੋਸਤਾਂ ਦੇ ਨਾਲ ਹੀ ਇੱਕ ਨਾਮ ਹੋਰ ਸ਼ਾਮਿਲ ਕਰਨਾ ਚਾਹ ਰਹੀ ਹਾਂ, ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਪਵਾਰ, ਮਨੀਸ਼ ਪਵਾਰ, ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਬਾਬੂ ਰਾਮ ਜੈਪਾਲ ਅਤੇ ਖੁਦਾ ਬਖਸ਼ ਖਲੀਫਾ, ਇਹਨਾਂ ਦੋਸਤਾਂ ਦਾ ਮੈਸੇਜ ਆਇਆ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਡਾਕੂ ਜਗਤ ਸਿੰਘ ਦਾ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਅਤੇ ਊਸ਼ਾ ਮੰਗੇਸ਼ਕਰ ਨੇ।

ਬਾਹਰ ਤੋਂ ਵੀ ਮੈਸੇਜ ਪਹੁੰਚ ਚੁੱਕਾ ਹੈ ਅਤੇ ਇਹਨਾਂ ਦਾ ਮੈਸੇਜ ਪਹਿਲਾਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਿੱਤਾ ਗਿਆ ਹੈ। ਬਹੁਤ ਸ਼ੁਕਰੀਆ ਦੁਬਾਰਾ ਮੈਸੇਜ ਵਾਸਤੇ। ਰਾਜੇਸ਼ ਕੁਮਾਰ ਵਰਮਾ, ਪ੍ਰੀਤੀ ਕੀ ਕਾਰਤਿਕ ਆਰਿਅਨ ਵਰਮਾ, ਸ਼ਿਵ ਮੰਦਿਰ ਹਕੀਕਤਪੁਰਾ ਮੱਧ ਪ੍ਰਦੇਸ਼ ਤੋਂ, ਮੁੰਨਾ ਬਾਈ, ਸਵਰਨਕਾਰ, ਪਿੰਕੀ, ਆਰਿਅਨ, ਕ੍ਰਿਸ਼ਨਾ ਅਤੇ ਪੀਹੂ ਮੈਸੇਜ ਕਰ ਰਹੇ ਨੇ। ਅਤੇ ਇੱਕ ਹੋਰ ਮੈਸੇਜ ਆਇਆ ਹੈ ਜੀ, ਕਾਲਾ ਕੰਬੋਜ, ਰਜਨੀ, ਬਾਲਾ, ਸੀਰਤ, ਜਪਜੀ ਅਤੇ ਗੁਰਫਤਿਹ ਦਾ।

ਬਿਲਕੁਲ ਜੀ, ਕੌਣ ਜਾਣੇ ਕਦੋਂ ਕਿਸ ਵਕਤ ਤੁਹਾਡੀ ਫਰਮਾਇਸ਼ ਜਿਹੜੀ ਹੈ ਪੂਰੀ ਹੋਏਗੀ, ਕਿਸ ਪ੍ਰੋਗਰਾਮ ਤੇ ਕਿਸ ਆਰਜੇ ਦੁਆਰਾ। ਇਹ ਜਾਣਨ ਵਾਸਤੇ ਤੁਹਾਨੂੰ ਆਪਣਾ ਪਿਆਰ ਇੰਜ ਹੀ ਬਰਕਰਾਰ ਰੱਖਣਾ ਪਏਗਾ। ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ ਮਹਿਜ਼ ਕੁਝ ਘੜੀਆਂ ਹੀ ਬਾਕੀ ਨੇ ਤੁਹਾਡੇ ਨਾਲ, ਤੇ ਤੁਹਾਡੇ ਕੁਝ ਸੁਨੇਹੇ ਜੋ ਸਾਡੇ ਤੱਕ ਪਹੁੰਚੇ, ਉਹ ਨਾਮ ਜ਼ਰੂਰ ਸ਼ਾਮਿਲ ਕਰਨਾ ਚਾਹੂੰਗੀ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਜੀਤ ਸਚਨੂਰ, ਮਨਿੰਦਰ ਮੈਸੇਜ ਕਰ ਰਹੇ ਨੇ। ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਬੋਧਰਾਜ ਖੋਰਵਾਲ, ਗੀਤਿਕਾ ਖੋਰਵਾਲ, ਬਾਨੂ ਪ੍ਰਕਾਸ਼। ਰਾਮਗੰਜ ਖੰਡਵਾ ਮੱਧ ਪ੍ਰਦੇਸ਼ ਤੋਂ ਵਿਜੇ ਮਹੋਬੀਆ, ਵਿਸ਼ਾਲ, ਵਿਵੇਕ, ਸੋਨੂ, ਮੋਨੂ, ਰਾਨੂ, ਸਪਨਾ, ਸ਼ਿਵੀ ਸਲੋਨੀ ਤੇ ਪੇਂਟਰ ਬਾਬੂ, ਤੇ ਇਹਨਾਂ ਦੇ ਨਾਲ ਹੀ ਨਾਲ ਅਸ਼ੋਕ ਬੱਬਰ, ਰਾਜੇਸ਼, ਅਜੇ, ਰਾਹੁਲ, ਮਨੂ ਬੱਬਰ ਰਾਜਸਥਾਨ ਤੋਂ, ਹੀਰਾਵਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਬਿਮਲਾ ਗੋਦਾਰਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜੀ ਜਿਹਨਾਂ ਨੇ। ਇਹਨਾਂ ਦੇ ਨਾਲ ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਤੇ ਡਾਕਟਰ ਸੁਨੀਲ, ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ ਜੈਸਵਾਲ, ਸ਼ੁਭਮ ਪ੍ਰਸਾਦ ਜੈਸਵਾਲ, ਦੁਰਗੇਸ਼ਵਰੀ ਮਹਾਰਾਸ਼ਟਰਾ ਤੋਂ, ਤੇ ਪਿੰਡ ਚੰਜੋੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਇਹਨਾਂ ਸਾਰੇ ਹੀ ਦੋਸਤਾਂ ਨੂੰ ਤਹੇ ਦਿਲੋਂ ਸ਼ੁਕਰੀਆ, ਬਹੁਤ ਸਾਰਾ ਪਿਆਰ। ਫਿਰ ਮਿਲਾਂਗੇ ਚੱਲਦੇ ਚੱਲਦੇ ਕਿਸੇ ਖਾਸ ਪ੍ਰੋਗਰਾਮ ਤੁਹਾਡੀਆਂ ਫਰਮਾਇਸ਼ਾਂ ਲੈ ਕੇ। ਅੱਜ ਵਾਸਤੇ ਜਿਨ੍ਹਾਂ ਦੀਆਂ ਫਰਮਾਇਸ਼ਾਂ ਨਹੀਂ ਪੂਰੀਆਂ ਹੋ ਪਈਆਂ ਉਹਨਾਂ ਤੋਂ ਮਾਫ਼ੀ ਚਾਹੁੰਦੀ ਹਾਂ, ਪਰ ਜਿਨ੍ਹਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਈਆਂ ਮਜ਼ਾ ਆਇਆ ਹੋਏਗਾ ਉਹਨਾਂ ਨੂੰ ਵੀ, ਅਤੇ ਬਾਕੀਆਂ ਨੂੰ ਵੀ ਇੰਜੋਏ ਕੀਤਾ।

0: ਇਸ ਨਾਲ ਹੀ ਮੈਂ ਤੁਹਾਨੂੰ ਮਿਲਾਂਗੀ ਅਗਲੇ ਪ੍ਰੋਗਰਾਮ ਸ਼ਾਮੀ ਗਜ਼ਲ ਦੇ ਵਿੱਚ। ਤਦ ਤੱਕ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ, ਖੂਬਸੂਰਤ ਗੀਤ ਤੇ ਖੂਬਸੂਰਤ ਆਵਾਜ਼।
1: ਅੱਛਾ,

तो मैं क्या होता। प्रोग्राम दी अगली गजल आवाज जगजीत सिंह थी।